ਗੁਰੂ ਬੋਲ ਕੇ ਸੁਣੋ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ

ਗੁਰੂ ਰਾਮਦਾਸ ਜੀ ਬੜੇ ਪਿਆਰ ਨਾਲ ਤੇ ਪਾਰ ਕਰ ਦੇਣਗੇ ਸਤਿਗੁਰੂ। ਕਿਤੇ ਜਿੰਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰਿਵਾਰ। ਇਹੋ ਹੀ ਨਹੀਂ ਪਾਰ ਹੋਣ ਦਿੰਦੇ ਸਾਨੂੰ ਭਵਜਲ ਚੋਂ 84 ਲੱਖ ਜੂਨਾਂ ਚੋਂ। ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰਿਵਾਰਿਆ, ਧਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ ਕਾਰ, ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅੰਮ੍ਰਿਤ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਦਾ ਰਿਹਾ। ਤੁਸੀਂ ਸ਼ਰਨ 'ਚ ਬੈਠੇ ਹੋ ਸਾਰੇ ਗੁਰੂ ਰਾਮਦਾਸ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਬਿਰਾਜਮਾਨ ਨੇ, ਅਤੇ ਅੱਜ ਤੁਸੀਂ ਉਹਨਾਂ ਦਾ ਹੁਕਮ ਪੜ੍ਹ ਕੇ ਆਏ ਹੋ। ਨੋਟਿਸ ਬੋਰਡ ਦੇ ਉੱਪਰ ਬਾਹਰ ਸਕਰੀਨ 'ਤੇ ਲੱਗਾ ਹੋਇਆ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਪਾਪ ਤਜਾਇਆ ਬਲਰਾਮ ਜੀ, ਧਰਮ ਦ੍ਰਿੜੋ ਹਰਨਾਮ ਧਿਆਵੋ ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਅਰਾਧੋ ਸਭ ਕਿਲ ਵਿਖ ਪਾਪ ਗੁਆਇਆ, ਸਹਿਜ ਆਨੰਦ ਹੋਆ ਵੱਡ ਭਾਗੀ ਮਨ ਹਰ ਹਰ ਵਾਹਿਗੁਰੂ ਵਾਹਿਗੁਰੂ ਮਿੱਠਾ ਲਾਇਆ। ਹੁਣ ਤੁਹਾਨੂੰ ਆਪ ਹੀ ਪਤਾ ਲੱਗ ਗਿਆ ਹੋਣਾ ਤੁਸੀਂ ਅੱਧਾ ਘੰਟਾ ਸਿਮਰਨ ਕੀਤਾ, ਸਹਿਜ ਆਨੰਦ ਜਿਹਦੇ ਕੀਤਾ ਵਾ ਮਨ ਨੂੰ ਜੋੜ ਕੇ ਤਾਂ ਜ਼ਰੂਰ ਹੋਇਆ ਹੋਏਗਾ, ਸਹਿਜ ਆਨੰਦ ਹੋਆ ਵਡਭਾਗੀ। ਅਤੇ ਆ ਜਿਹੜਾ ਬੋਲਦੇ ਨਾ ਵਾਹ ਗੁਰੂ, ਇਹ ਬੜਾ ਚੰਗਾ ਲੱਗਣ ਲੱਗ ਪੈਂਦਾ। ਵੈਸੇ ਦਿਲ ਨਹੀਂ ਕਰਦਾ ਬੋਲਣ ਨੂੰ, ਬੋਲਦਾ ਕਿਉਂ ਨਹੀਂ ਮਨ ਸਾਡਾ, ਇਹ ਮਾਇਆ ਦੇ ਨਸ਼ੇ ਵਿੱਚ ਧੁੱਤ ਹੋਇਆ ਪਿਆ ਮਦ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਾਤਾ ਹੁੰਦਾ ਬਹੁਤ ਜ਼ਿਆਦਾ ਜਿੰਨੇ ਸ਼ਰਾਬ ਪੀ ਲਏ, ਮਦ ਸ਼ਰਾਬ ਨੂੰ ਕਹਿੰਦੇ। ਤੁਸੀਂ ਵੇਖਿਓ ਨਾ ਦਰਿਆਵੀ ਵੀ ਕੋਈ ਇੱਦਾਂ ਪੀ ਲਵੇ ਤਾਂ ਕੋਈ ਬੋਲਿਆ ਨਹੀਂ ਜਾਂਦਾ, ਉਹ ਸਾਡੇ ਮਨ ਦੀ ਹਾਲਤ ਦੱਸਦੇ ਆ ਕਿ ਵਾਹਿਗੁਰੂ ਬੋਲਦਾ ਕਿਉਂ ਨਹੀਂ ਗਾ। ਇਹ ਵਿਚਾਰਾਂ 'ਚ ਇੰਨਾ ਗਰਸਿਆ ਗਿਆ ਫੁਰਨਿਆਂ 'ਚ ਬੈਠਾ, ਮੈਨੂੰ ਪਤਾ ਨਹੀਂ ਮੈਂ ਬੋਲਣਾ, ਸਮਝ ਨਹੀਂ ਲੱਗਦੀ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਅਤੇ ਮਰਨਾ ਵੀ ਭੁੱਲ ਗਿਆ ਕਿਉਂਕਿ ਗੁਰਬਾਣੀ ਦੱਸਿਆ ਰਾਮ ਰਾਮ ਬੋਲ ਬੋਲ। ਅਜੇ ਹੁਣੇ ਹੀ ਆਪਾਂ ਭੋਗ ਦੇ ਵਿੱਚ ਸ਼ਾਮਿਲ ਸੀ, ਅੰਤਿਮ ਅਰਦਾਸ ਹੋ ਰਹੀ ਸੀ ਅਤੇ ਫਿਰ ਯਾਦ ਨਹੀਂ ਆਉਂਦਾ ਸਾਨੂੰ। ਅਪੂਰੇਵਾਲ ਸਾਹਿਬ ਦੇ ਅੱਜ ਭੋਗ 'ਚ ਤੁਸੀਂ ਸਾਰੇ ਆਏ, ਫਿਰ ਵੀ ਸਾਨੂੰ ਭੁੱਲ ਗਿਆ ਵੀ ਚੱਲ ਕੋਈ ਨਹੀਂ, ਸਾਡੀ ਥੋੜ੍ਹੀ ਵਾਰੀ ਹੈ, ਇਹ ਗੁਰੂ ਪਿਆਰੇ ਹੋ ਕੋਈ ਪਤਾ ਨਹੀਂ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੁਝ ਰਹਿਣ ਤਿਰਨਾ, ਸੰਗ ਚਲਤ ਹੈ ਹਮ ਵੀ ਚੱਲਣਾ। ਸੰਗੀ ਸਾਥੀ ਸਾਡੇ ਅੱਜ ਗਏ ਨੇ, ਅਸੀਂ ਵੀ ਜਾਣਾ, ਦੂਰ ਗਮਨ ਸਿਰ ਉੱਪਰ ਮਰਨ, ਮਰਨ ਲਿਖਾਏ ਮੰਡਲ ਮੈਂ। ਪਰ ਫਿਰ ਵੀ ਅਸੀਂ ਇੰਨਾ ਸਾਡਾ ਮਨ ਲਾਪਰਵਾਹ ਹੋ ਗਿਆ, ਇਹ ਗੱਲ ਸਮਝਦਾ ਨਹੀਂ। ਸਤਿਗੁਰੂ ਕਹਿੰਦੇ ਸ਼੍ਰੀ ਰਾਮ ਨਾਮਾ ਉਚਰ ਮਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਚਰਨਾ ਬੜੀ ਵਧੀਆ ਭਾਸ਼ਾ ਪੁਰਾਣੀ, ਉਚਰਨਾ ਹੁੰਦਾ ਬੋਲਣਾ, ਅਤੇ ਸਿੱਧਾ ਵੀ ਲਿਖਿਆ ਰਾਮ ਰਾਮ ਬੋਲ ਬੋਲ, ਪਰ ਬੋਲਦਾ ਨਹੀਂ। ਕਹਿੰਦਾ ਜੇ ਨਾ ਬੋਲਿਆ ਸ਼੍ਰੀ ਰਾਮ ਨਾਮਾ ਉਚਰ ਮਨਾ, ਆਗੇ ਜਮ ਦਲ ਬਿਖਮ ਕਣਾ, ਕੁੱਟ ਬੜੀ ਪੈਣੀ। ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁੱਖ ਚੋਟਾਂ ਖਾਏਗਾ। ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁੱਖ ਲੈ ਕੇ ਜਾ। ਇੰਨਾ ਲਾਪਰਵਾਹ ਹੋ ਗਿਆ ਮਨ ਦੇਖਦਿਆਂ ਸਾਰਾ ਕੁਛ, ਫਿਰ ਵੀ ਇਹਨੂੰ ਸੋਝੀ ਨਹੀਂ ਆਉਂਦੀ। ਅਤੇ ਅੱਜ ਸਤਿਗੁਰਾਂ ਨੇ ਕਿੰਨੇ ਪਿਆਰ ਨਾਲ ਸਮਝਾਇਆ,

ਕਿਉਂਕਿ ਮਨ ਨੂੰ ਵਾਹਿਗੁਰੂ ਸਮਝਾ ਕੇ ਭੇਜਦੇ ਨੇ ਕਿ ਇਸ ਸਰੀਰ ਦੇ ਵਿੱਚ ਭੇਜਣ ਤੋਂ ਪਹਿਲਾਂ ਇਹਨੂੰ ਬਗਾਨਾ ਦੇਸ਼ ਕਿਹਾ। ਕਹਿੰਦੇ ਇਸ ਬਗਾਨੇ ਦੇਸ਼ ਦੇ ਪੰਜ ਸਰਦਾਰ ਨੇ, ਪਰ ਜੇ ਤੂੰ ਮੇਰੇ ਹੁਕਮ 'ਚ ਰਵੇਂਗਾ ਉਹ ਤੈਨੂੰ ਕੁਛ ਨਹੀਂ ਕਹਿਣਗੇ, ਅਤੇ ਜੇ ਹੁਕਮ 'ਚੋਂ ਆਕੀ ਹੋ ਗਿਆ ਤਾਂ ਉਹਨਾਂ ਨੇ ਤੈਨੂੰ ਬੰਦੀਖਾਨੇ 'ਚ ਪਾ ਲੈਣਾ, ਫਿਰ ਕਿਵੇਂ ਛੁੱਟੇਗਾ। ਇਹ ਇੱਥੇ ਆ ਕੇ ਭੁੱਲ ਗਿਆ। ਇਹਨੂੰ ਕੀ ਸਮਝਾ ਕੇ ਭੇਜਿਆ ਸੀ ਵੀ ਜਦੋਂ ਤੂੰ ਸਵੇਰੇ ਇਸ ਦੇਸ਼ ਵਿੱਚ ਆਉਣਾ ਵਾ, ਕਰਮ ਅਤੇ ਧਰਮ ਦੋ ਚੀਜ਼ਾਂ ਚੇਤੇ ਰੱਖਣੀਆਂ। ਕਰਮ ਹੁੰਦਾ ਕੰਮ, ਉਹ ਤਾਂ ਸਾਨੂੰ ਭੁੱਖੇ ਮਰਦਿਆਂ ਨੂੰ ਆਉਂਦਾ ਹੀ ਆ, ਕਰਮ ਤਾਂ ਸਾਨੂੰ ਭੁੱਲਦਾ ਨਹੀਂ। ਅਤੇ ਵਾਹਿਗੁਰੂ ਜੀ ਨੇ ਕਿਹਾ ਸੀ ਨਾਲ ਧਰਮ ਵੀ ਕਮਾਇਓ, ਧਰਮ ਦਾ ਨਾਮ ਜਪਣਾ। ਕਰਮ ਧਰਮ ਤੁਮ ਚੌਪੜ ਸਾਜੋ, ਕੰਮ ਦੇ ਨਾਲ, ਕਰਮ ਦਾ ਕੰਮ ਧਰਮ, ਵਾਹਿਗੁਰੂ ਨਾਮ ਜਪਣਾ, ਇਹ ਦੋਵੇਂ ਕੰਮ ਕਰਨੇ ਸੀ ਇਹਨੇ ਰੋਜ਼। ਜੇ ਕਹਿੰਦੇ ਸਹਿ ਸੁਭਾਈ ਤੂੰ ਪੰਜਾਂ ਨੂੰ ਜਿੱਤ ਕੇ ਵਾਪਸ ਜਾਏਗਾ। ਕਰਮ ਧਰਮ ਤੁਮ ਚੌਪੜ ਸਾਜੋ, ਚੌਪੜ ਹੁੰਦੀ ਖੇਲ, ਸਤ ਕਰੋ ਤੁਮ ਸਾਰੀ ਵੀ ਵਾਹਿਗੁਰੂ ਦੇ ਨਾਲ ਰਵੀ। ਕਾਮ ਕ੍ਰੋਧ ਲੋਭ ਮੋਹ ਜੀਤੋ ਐਸੀ ਖੇਲ ਹਰ ਪਿਆ, ਵੀ ਤੂੰ ਜਿੱਤ ਕੇ ਆਵੇਗਾ ਰੋਜ਼ ਦਾ ਰੋਜ਼, ਅਤੇ ਵਾਹਿਗੁਰੂ ਨੂੰ ਵੀ ਤੇਰਾ ਖੇਲਣਾ ਚੰਗਾ ਲੱਗੂਗਾ। ਪਰ ਇਹ ਕੀ ਕਰਦਾ, ਮਨ ਭੁੱਲੋ ਮਾਇਆ ਘਰ ਜਾਏ, ਸਰੀਰ ਨੂੰ ਮਾਇਆ ਦਾ ਦੇਸ਼ ਕਿਹਾ। ਇੱਥੇ ਆ ਕੇ ਇਹ ਕਰਮ ਦੇ ਨਾਲ ਤਾਂ ਜੁੜ ਜਾਂਦਾ, ਹੁਣ ਧਰਮ ਨੂੰ ਭੁੱਲ ਜਾਂਦਾ। ਧਰਮ ਦਾ ਵਾਹਿਗੁਰੂ ਦਾ ਨਾਮ ਜਪਣਾ, ਨਾਮ ਨਹੀਂ ਜਪਦਾ। ਸਾਨੂੰ ਗੁਰਮਤਿ ਜੀਵਨ ਜਾਂ ਸਿਖਾਈ ਹੈ ਗੁਰਬਾਣੀ ਰਾਹੀਂ, ਨਾਮਾਂ ਕਹੇ ਤ੍ਰਿਲੋਚਨਾ, ਮੁੱਖ ਤੇ ਰਾਮ ਸੰਭਾਲ, ਵਾਹਿਗੁਰੂ ਬੋਲਿਆ ਕਰੋ ਮੁੱਖ ਤੋਂ, ਹੱਥ ਪਾਮ ਕਰ ਕੰਮ ਸਭ, ਚੀਤ ਨਿਰੰਜਨ ਨਾਲ ਵਾਹਿਗੁਰੂ ਨਾਲ ਜੁੜ ਕੇ ਰਹੋ, ਬਸ ਆਹ ਖੇਲ ਸੀ। ਪਰ ਇੱਥੇ ਆ ਕੇ ਇਹ ਕਰਮ ਨਾਲ ਜੁੜ ਗਿਆ, ਧਰਮ ਨੂੰ ਭੁੱਲ ਗਿਆ। ਅਤੇ ਅੱਜ ਸਤਿਗੁਰਾਂ ਨੇ ਉਪਦੇਸ਼ ਕੀਤਾ ਜਿਹੜਾ ਤੁਸੀਂ ਬਹੁਤ ਵਾਰੀ ਸੁਣਦੇ ਹੋ, ਆ ਸੁੱਖ ਨਾਲ ਵਿਆਹ ਆਉਂਦੇ ਰਹਿੰਦੇ ਆ। ਵਿਆਹਾਂ ਦੇ ਵਿੱਚ ਨਾ ਜਿਹੜਾ ਕਦੀ ਗੁਰੂ ਘਰ ਨਹੀਂ ਨਾ ਬੈਠਦਾ, ਉਹਨੂੰ ਚਾਰ ਲਾਵਾਂ ਦੇ ਸਮੇਂ ਬੈਠਣਾ ਹੀ ਪੈਂਦਾ। ਉਹ ਸਤਿਗੁਰਾਂ ਨੇ ਫਿਰ ਉਸ ਸਮੇਂ ਉਪਦੇਸ਼ ਕੀਤਾ ਵੀ ਕਿਤੇ ਸ਼ਾਇਦ ਸੁਣ ਹੀ ਲਵੇ ਵੀ ਲਾਵਾਂ 'ਚ ਤੈਨੂੰ ਬਹਿਣਾ ਹੀ ਪੈਣਾ, ਉੱਦਾਂ ਬਹੁਤੇ ਬਹਿੰਦੇ ਨਹੀਂ, ਆਏ ਮੱਥਾ ਟੇਕਿਆ ਅਤੇ ਬਸ ਲੰਗਰਾਂ 'ਚ, ਫਿਰ ਉੱਥੇ ਗੱਲਾਂ ਬਾਤਾਂ ਕਰਕੇ ਮੁੜ ਗਏ। ਇਹ ਸਤਿਗੁਰੂ ਦਾ ਸਕੂਲ ਆ, ਅਤੇ ਸਕੂਲ 'ਚ ਜਿੰਨਾ ਚਿਰ ਬੈਠਦਾ ਨਹੀਂ ਬੱਚਾ ਉਹਨਾਂ ਚਿਰ ਉਹਨੂੰ ਸਮਝ ਨਹੀਂ ਲੱਗਦੀ। ਆਪਾਂ ਸਾਰੇ ਬੱਚੇ ਹਾਂ, ਏਕ ਪਿਤਾ ਏਕ ਸਕੇ ਹਮ ਬਾਰਕ, ਬੱਚੇ। ਇਹ ਸਾਨੂੰ ਸਮਝਾਇਆ ਸੀਗਾ ਕਿ ਤੁਸੀਂ ਕੀ ਕਰਨਾ ਵਾ, ਕੰਮ ਦੇ ਨਾਲ ਧਰਮ ਬਰਾਬਰ ਰੱਖਣਾ। ਅਤੇ ਇਹ ਧਰਮ ਨੂੰ ਭੁੱਲ ਗਿਆ, ਇਕੱਲਾ ਕੰਮ ਨਾਲ ਜੁੜ ਗਿਆ। ਅਤੇ ਸਤਿਗੁਰਾਂ ਨੇ ਫਿਰ ਉਹ ਜਿਹੜਾ ਉਪਦੇਸ਼ ਕੀਤਾ ਨਾ, ਉਹ ਉਸ ਸਮੇਂ ਕੀਤਾ ਵੀ ਇਹ ਹੁਣ ਬਚਪਨ ਲੰਘ ਗਿਆ ਇਹਦਾ। ਜਦੋਂ ਵਿਆਹ ਹੁੰਦਾ ਨਾ, ਤਿੰਨ ਅਵਸਥਾ ਸਾਡੇ ਜੀਵਨ ਦੀਆਂ ਗੁਰੂ ਪਿਆਰਿਓ, ਬਾਲ, ਜਵਾਨੀ ਅਤੇ ਬਿਰਲ। ਬਚਪਨ ਚਲੋ ਲੰਘ ਗਿਆ, ਜਵਾਨੀ ਆ ਗਈ। ਉਹ ਵਿਆਹ ਦੇ ਸਮੇਂ ਫਿਰ ਸਤਿਗੁਰਾਂ ਉਪਦੇਸ਼ ਕੀਤਾ ਵੀ ਕਈ ਨਾਲ ਆਏ ਉਹ ਵੀ ਬੈਠੇ ਹੋਣਗੇ, ਉਹ ਵੀ ਸੁਣ ਲੈਣਗੇ, ਅਤੇ ਇਹਨਾਂ ਨੂੰ ਤਾਂ ਕਰੋ ਹੁਣ ਇਹ ਸਮਝਦੇ ਆ ਗੱਲ ਨੂੰ, ਪਹਿਲਾਂ ਤਾਂ ਛੋਟੇ ਸੀਗੇ ਬਚਪਨ 'ਚ ਸਮਝਦੇ ਨਹੀਂ। ਉੱਥੇ ਫਿਰ ਉਹਨਾਂ ਨੇ ਸਾਨੂੰ ਗਿਆਨ ਦਿੱਤਾ, ਕਹਿੰਦੇ ਤੁਹਾਨੂੰ ਤਾਂ ਭੇਜਿਆ ਸੀ ਕੰਮ ਕਰਨ ਲਈ, ਕਰਮ ਅਤੇ ਨਾਲ ਧਰਮ ਕਮਾਉਣ ਲਈ, ਅਤੇ ਤੁਸੀਂ ਤਾਂ ਇਕੱਲਾ ਕਰਮ ਨਾਲ ਜੁੜ ਗਏ, ਧਰਮ ਨੂੰ ਭੁੱਲ ਗਏ। ਅਤੇ ਜਿੰਨੇ ਕਰਮ ਕੀਤੇ ਆ ਕਹਿੰਦੇ ਤੁਸੀਂ ਪਾਪ ਕੀਤੇ ਅੱਜ ਤੱਕ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਅਸੀਂ ਤਾਂ ਪਾਪ ਨਹੀਂ ਕਰਦੇ ਕੋਈ, ਪਰਮੇਸ਼ਰ ਤਾਂ ਭੁੱਲਿਆ। ਜੇ ਵਾਹਿਗੁਰੂ ਨੂੰ ਭੁੱਲ ਕੇ ਜੋ ਵੀ ਕਰਦੇ ਹੋ, ਸਤਿਗੁਰੂ ਕਹਿੰਦੇ ਪਾਪ ਕਰਦੇ ਹੋ। ਕੀ ਲਿਖਿਆ, ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ। ਕਹਿੰਦੇ ਕਰਮ ਨੂੰ ਦ੍ਰਿੜ ਕਰਕੇ ਬੈਠ ਗਏ ਤੁਸੀਂ। ਬਾਣੀ, ਬ੍ਰਹਮਾ, ਵੇਦ, ਸਾਰੇ ਗੁਰੂ ਗ੍ਰੰਥ ਜਿੰਨੇ ਵੀ ਗਿਆਨ ਦੇ ਗ੍ਰੰਥ ਕੀ ਕਹਿੰਦੇ, ਧਰਮ ਦ੍ਰਿੜ।
ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਕਹਿੰਦੇ ਪਾਪ ਤੁਹਾਡੇ ਖਤਮ ਹੋ ਸਕਦੇ ਅਜੇ ਵੀ ਕਰਮ ਦੇ ਨਾਲ ਨਾਲ ਤੁਸੀਂ ਧਰਮ ਦ੍ਰਿੜ ਕਰਨਾ ਸ਼ੁਰੂ ਕਰ ਦਿਓ। ਬਾਣੀ ਗੁਰਬਾਣੀ 'ਚ ਵੀ ਲਿਖਿਆ, ਸਾਰੇ ਗ੍ਰੰਥਾਂ 'ਚ ਲਿਖਿਆ, ਸਿਮਰਤ ਸ਼ਾਸਤਰ ਸਿਮਰਤ ਵੇਦ ਪੁਕਾਰਨ ਪੋਥੀਆਂ, ਕੀ ਪੁਕਾਰਦੀਆਂ, ਨਾਮ ਬਿਨਾਂ ਸਭ ਕੂੜ ਗੱਲਾਂ ਉੱਚੀ। ਵੇਦਾਂ ਮੈਂ ਨਾਮ ਉੱਤਮ ਸੁਸੁਣੇ ਨਾਹੀਂ, ਫਿਰੇ ਜਿਉਂ ਬੇਤਾਲਿਆ। ਕਹਿੰਦੇ ਕਮਲਾ ਹੋ ਗਿਆ, ਬੇਤਾਲਾ ਹੁੰਦਾ ਕਮਲਾ। ਕਹਿੰਦੇ ਨਾ ਕਿਸੇ ਗ੍ਰੰਥ ਦੀ ਗੱਲ ਮੰਨਦਾ ਏ, ਨਾ ਸਤਿਗੁਰੂ ਦੀ ਪਾਵਨ ਗੁਰਬਾਣੀ ਨੂੰ ਸਮਝਦਾ, ਫਿਰ ਤਾਂ ਕੀ ਬਣੇਗਾ। ਫਿਰ ਉੱਥੇ ਦੱਸਿਆ ਉਹਨਾਂ ਨੇ ਵੀ ਜੋ ਵੀ ਅੱਜ ਤੱਕ ਇਹਨੇ ਕੀਤਾ, ਪਾਪ ਕੀਤਾ, ਉਹ ਕਹਿੰਦੇ ਪਾਪ ਤੁਹਾਡਾ ਖਤਮ ਹੋ ਸਕਦਾ ਜੇ ਅਜੇ ਵੀ ਸ਼ੁਰੂ ਕਰ ਦਿਓ। ਹਰ ਪੈਸੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ। ਆਹ ਜਿਹੜਾ ਤੁਸੀਂ ਕਰ ਰਹੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ, ਕਹਿੰਦੇ ਆਹ ਨਿਰਮਲ ਕਰਮ ਕਰਨਾ ਸ਼ੁਰੂ ਕਰ ਦਿਓ, ਤੁਸੀਂ ਸਾਰੇ ਪਾਪ ਖਤਮ ਹੋ ਜਾਣਗੇ, ਸਾਰੇ ਜਿੰਨੇ ਵੀ ਕੀਤੇ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਧਰਮ ਦ੍ਰਿੜੋ, ਹਰ ਨਾਮ ਧਿਆਵੋ। ਧਿਆਉਣਾ ਹੁੰਦਾ ਧਿਆਨ ਨਾਲ ਜਪਣਾ, ਅੱਖਾਂ ਬੰਦ ਕਰਕੇ ਜੁੜ ਕੇ ਕੀ ਕਿਹਾ, ਧਰਮ ਦ੍ਰਿੜੋ। ਧਰਮ ਦ੍ਰਿੜ ਕਰਨਾ ਕੀ ਆ, ਨਾਮ ਜਪਣਾ, ਵਾਹਿਗੁਰੂ ਨੂੰ ਧਰਮ ਕਿਹਾ। ਕਹਿੰਦੇ ਧਰਮ ਦ੍ਰਿੜੋ, ਹਰ ਨਾਮ ਧਿਆਵੋ, ਸਿਮਰਤ ਨਾਮ ਦੜਾਇਆ, ਸਤਿਗੁਰ ਗੁਰ ਪੂਰਾ ਅਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਕਹਿੰਦੇ ਸਾਰੇ ਪਾਪ ਕਲੀਨ ਅਪ ਹੋ ਜਾਣਗੇ, ਸਹਿਜ ਆਉਣਾ ਸ਼ੁਰੂ ਹੋ ਜਾਏਗਾ। ਹੁਣ ਆਇਆ ਨਾ ਸਹਿਜ, ਜਦੋਂ ਦਾ ਜਪਣ ਡੇ ਤੂੰ, ਆਨੰਦ ਆਉਣਾ ਸ਼ੁਰੂ ਹੋ ਜਾਏਗਾ। ਸਹਿਜ ਆਨੰਦ ਹੋਆ ਵਰਡ ਭਾਗੀ, ਮਨ ਹਰ ਹਰ ਮਿੱਠਾ। ਜਿਹੜਾ ਬੋਲਣ ਨੂੰ ਜੀ ਨਹੀਂ ਨਾ ਕਰਦਾ, ਇਹ ਮਿੱਠਾ ਲੱਗਣ ਲੱਗ ਪਿਆ, ਕਿਉਂਕਿ ਵਾਹਿਗੁਰੂ ਹੈ ਹੀ ਮਿੱਠਾ, ਮਿੱਠ ਬੋਲੜਾ ਜੀ ਹਰ। ਤੁਸੀਂ ਜ਼ਬਰਦਸਤੀ ਬੋਲਿਆ ਕਰੋ, ਕਈਆਂ ਨੂੰ, ਕਈਆਂ ਦਾ ਦਿਲ ਨਹੀਂ ਕਰਦਾ ਬੋਲਣ ਨੂੰ, ਬੋਲ ਕੇ ਤਾਂ ਵੇਖੋ। ਰਾਮ ਰਾਮ ਬੋਲ ਬੋਲ, ਸਤਿਗੁਰ ਨੇ ਕਿਹਾ ਵਡਭਾਗੀ ਆ ਉਹ ਜਿਹੜੇ ਬੋਲਦੇ, ਵਡਭਾਗੀਆਂ ਵਾਹੋ ਵਾਹੋ ਮੂੰਹੋਂ ਕਢਾਏ, ਬੋਲਦੇ ਨਹੀਂ ਆਪਾਂ। ਹੁਣ ਬੋਲੀਏ ਥੋੜ੍ਹਾ ਜਿਹਾ, ਨਾਲੇ ਤੁਹਾਨੂੰ ਆਨੰਦ ਦਾ ਪਤਾ ਲੱਗ ਜਾਏਗਾ। ਅੱਖਾਂ ਬੰਦ ਕਰਕੇ ਨਾ ਬੋਲ ਕੇ ਸੁਣੋ, ਵਾਹਿਗੁਰੂ ਨਾਲ ਮਨ ਨੂੰ ਜੋੜੋ, ਵਾਹ।

ہے،

ta nigaru Ramdas. ਇੱਕ ਵਾਰੀ ਸਾਰੇ ਕਹੋ ਜੀ ਧੰਨ ਧੰਨ ਰਾਮਦਾਸ ਗੁਰ ਬੋਲੋਗੇ ਸਾਰੇ ਧੰਨ ਧੰਨ ਫਿਰ ਬੋਲੋ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਜਿਵੇਂ ਆਪ ਸਵਾਰੇ ਗਏ ਨਾ ਸਾਨੂੰ ਵੀ ਸਵਾਰ ਰਹੇ ਨੇ ਉਹ ਕਹਿੰਦੇ ਆ ਚਾਰ ਜਮਾਤਾਂ ਕਰ ਲਓ ਤੁਸੀਂ ਚਾਰ ਕਲਾਸਾਂ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਪਿੰਡਾਂ 'ਚ ਜੇ ਉਦੋਂ ਚਾਰ ਜਮਾਤਾਂ ਪੜ੍ਹ ਲੈਂਦੇ ਤਾਂ ਚੰਗਾ ਰਹਿੰਦਾ ਪਹਿਲੀ ਜਮਾਤ ਔਖੀ ਆ ਜਿਹੜੀ ਪਹਿਲੀ ਜਮਾਤ ਹੈ ਨਾ ਆਹ ਜਿਹੜਾ ਤੁਸੀਂ ਜਪਦੇ ਪਏ ਹੋ ਇੱਥੇ ਮੁਸ਼ਕਤ ਘਾਲਣੀ ਪੈਣੀ ਜਿਨੀ ਨਾਮ 'ਤੇ ਆਇਆ ਗਏ ਮੁਸ਼ਕਤ ਘਾਲ ਨਾਨਕ 'ਤੇ ਮੁੱਖ ਉਜਲੇ ਅੱਗੇ ਸੌਖਾ ਹੋ ਜਾਂਦਾ ਬਾਕੀ ਜਮਾਤਾਂ ਬੜੀਆਂ ਸੌਖੀਆਂ ਪਹਿਲੀ ਚੋਂ ਪਾਸ ਹੋਣਾ ਬੜਾ ਔਖਾ ਮੁਸ਼ਕਤ ਘਾਲਣੀ ਪੈਂਦੀ ਉਹਨਾਂ ਕੋਈ ਘਾਲਦਾ ਨਹੀਂ ਗਾ ਫਿਰ ਕਿੱਦਾਂ ਪਾਸ ਕਰਾਂਗੇ ਆਪਾਂ ਸਤਿਗੁਰੂਆਂ ਨੇ ਚਾਰ ਲਾਵਾਂ ਦਾ ਮਤਲਬ ਪਤਾ ਕੀ ਹੈ ਹੈ ਤਾਂ ਆਪਾਂ ਦੁਨਿਆਵੀ ਸੁੱਖ ਵੀ ਦਿੱਤੇ ਨੇ ਸਤਿਗੁਰਾਂ ਨੇ ਵੀ ਜਿੱਥੇ ਤੁਸੀਂ ਗ੍ਰਸਤ ਜੀਵਨ ਦੇ ਵਿੱਚ ਆਉਣਾ ਹੈ ਉੱਥੇ ਨਾਲ ਨਾਲ ਸਾਡੀ ਸੁਰਤੀ ਦਾ ਜਿਹੜਾ ਆਨੰਦ ਕਾਰਜ ਵਾਹਿਗੁਰੂ ਦੇ ਨਾਲ ਹੋਣਾ ਵਾ ਅੰਤਰਗਤ ਇਹ ਦੱਸਿਆ ਗਿਆਨ ਚਾਰ ਲਾਵਾਂ ਦੇ ਵਿੱਚ ਅਤੇ ਬਾਹਰ ਵੀ ਆਪਾਂ ਵਿਆਹ ਦੇ ਸਮੇਂ ਸਾਰੇ ਮੈਂ ਬੇਨਤੀ ਪਹਿਲਾਂ ਕੀਤੀ ਸੀ ਕਿ ਉਹ ਉਸ ਸਮੇਂ ਕਿਉਂ ਗਿਆਨ ਦਿੱਤਾ ਗਿਆ ਕਿ ਉਸ ਸਮੇਂ ਜਿਹੜਾ ਲੜਕਾ ਲੜਕੀ ਹੁੰਦਾ ਨਾ ਉਹ ਬਚਪਨ ਛੱਡ ਚੁੱਕੇ ਹੁੰਦੇ ਆ ਉਹ ਜਵਾਨੀ ਦੀ ਅਵਸਥਾ 'ਚ ਆਏ ਹੁੰਦੇ ਅਤੇ ਜਵਾਨੀ 'ਚ ਫਿਰ ਸਮਝਦੇ ਆ ਗੱਲ ਨੂੰ ਬਚਪਨ 'ਚ ਆਪਾਂ ਕਈ ਕਹਿੰਦੇ ਪਰ ਸਾਨੂੰ ਸਮਝ ਨਹੀਂ ਲੱਗਦੀ ਬਾਲ ਜਵਾਨੀ ਅਰ ਬਿਰਧ ਫੁੱਨ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਨ ਭਜਨ ਤਾਂ ਆਪਾਂ ਕਰਦੇ ਨਹੀਂ ਬਿਰਥਾ ਸਭ ਹੀ ਅਸੀਂ ਬਿਰਥਾ ਹੀ ਗਵਾ ਜਾਂਦੇ ਸਾਰਾ ਜਨਮ ਉਹ ਫਿਰ ਉਦੋਂ ਦੱਸਿਆ ਤਾਂ ਕਰਕੇ ਚਾਰ ਲਾਵਾਂ ਵੀ ਇਹ ਸਮਝਦੇ ਆ ਵੀ ਆਰੰਭ ਕਾਜ ਤੇ ਰਚਾਉਣ ਆਪਣਾ ਵਾਹਿਗੁਰੂ ਦੇ ਘਰ ਨੂੰ ਜਾਣ ਦਾ ਇਹ ਰਸਤਾ ਤੇ ਅਖਤਿਆਰ ਕਰਨ ਸਾਨੂੰ ਕਿਉਂਕਿ ਗਿਆਨ ਹੁੰਦਾ ਨਾ ਉਸ ਸਮੇਂ ਅਤੇ ਜਿਹੜੇ ਬਾਕੀ ਗੁਰਮੁਖ ਮੈਂ ਪਹਿਲਾਂ ਬੇਨਤੀ ਕੀਤੀ ਸੀ ਵੀ ਗੁਰੂ ਘਰ 'ਤੇ ਅਸੀਂ ਬਹਿੰਦੇ ਹੀ ਨੀਗੇ ਉਸ ਸਮੇਂ ਫਿਰ ਜਿਹੜੇ ਨਾਲ ਆਏ ਹੁੰਦੇ ਆ ਨਾ ਬਰਾਤ ਵਾਲੇ ਜਾਂ ਦੂਜੇ ਉਹ ਦੋਵਾਂ ਪਰਿਵਾਰਾਂ ਨੂੰ ਉੱਥੇ ਬਹਿਣਾ ਪੈਂਦਾ ਵਾ ਉਹ ਘੰਟਾ ਡੇਢ ਘੰਟਾ ਲੱਗ ਜਾਂਦਾ ਵਾ ਅਤੇ ਨਹੀਂ ਤਾਂ ਸਾਡੀ ਆਦਤ ਨਹੀਂ ਇੰਨਾ ਚਿਰ ਗੁਰੂ ਘਰ ਬੈਠਣ ਦੀ ਸਤਿਗੁਰ ਦੇ ਸਕੂਲ 'ਚ ਜੇ ਬੈਠੇ ਨਾ ਤਾਂ ਪਾਸ ਕਿਵੇਂ ਹੋਵਾਂਗੇ ਉਦੋਂ ਫਿਰ ਮਜਬੂਰਨ ਬੈਠਣਾ ਪੈਂਦਾ ਵਾ ਅਤੇ ਉਹ ਲਾਵਾਂ ਦਾ ਪਾਠ ਸਾਨੂੰ ਸੁਣਨਾ ਪੈਂਦਾ ਵਾ ਉਹਦੇ 'ਚ ਸਤਿਗੁਰਾਂ ਤਾਂ ਗਿਆਨ ਦਿੱਤਾ ਚੌਥੇ ਪਾਤਸ਼ਾਹ ਨੇ ਵੀ ਜਿਹੜੇ ਤਾਂ ਚੱਲੇ ਨੇ ਉਹਨਾਂ ਨੂੰ ਮੁਬਾਰਕਾਂ ਨੇ ਅਤੇ ਜਿਹੜੇ ਹੋਰ ਨਾਲ ਆਏ ਆ ਅਤੇ ਉਹ ਆਪਣਾ ਚੈੱਕ ਕਰ ਲੈਣ ਵੀ ਉਹ ਕਿਹੜੀ ਲਾਵ ਦੇ ਵਿੱਚ ਲਾਵਾਂ ਦਾ ਮਤਲਬ ਹੁੰਦਾ ਲਾਉਣਾ ਜਿੱਦਾਂ ਕਹਿੰਦੇ ਹਾਂ ਮੈਂ ਆਪਣਾ ਨਾ ਸੁਰਤੀ ਨੂੰ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਮ ਨਾਲ ਲਾਵਾਂ ਜੋੜਨਾ ਜਿੱਦਾਂ ਪਰਿਵਾਰ ਜੁੜ ਜਾਂਦੇ ਆ ਲਾਵਾਂ ਜਦੋਂ ਹੋ ਜਾਂਦੀਆਂ ਹੈ ਨਾ ਇਸੇ ਤਰ੍ਹਾਂ ਸਾਡੀ ਸੁਰਤੀ ਨੇ ਉਸ ਵਾਹਿਗੁਰੂ ਦੇ ਨਾਲ ਕਿਵੇਂ ਜੁੜਨਾ ਉਹ ਚਾਰ ਅਵਸਥਾ ਨੇ ਗੁਰਮੁਖ ਪਿਆਰਿਓ ਗੁਰਬਾਣੀ ਸਾਡੇ ਮਨ ਦੀ ਕਸਵੱਟੀ ਆ ਇਹ 'ਤੇ ਚੈੱਕ ਕਰਿਆ ਕਰੋ ਕਿਤੇ ਐਵੇਂ ਨਾ ਬੈਠੇ ਰਹੀਏ ਅਸੀਂ ਪਹਿਲੀ ਜੀ ਸਾਰਾ ਦੱਸਿਆ ਚਾਰ ਲਾਵਾਂ ਦੇ ਵਿੱਚ ਚਾਰ ਲਾਵਾਂ ਸੁਣਦਿਆਂ ਤਾਂ ਸਾਰੀ ਉਮਰ ਲੰਘ ਗਈ ਆ ਹੈ ਨਾ ਛੋਟੇ ਛੋਟੇ ਹੁੰਦੇ ਹੀ ਅਜਿਹਾ ਵਿਆਹ ਆਉਂਦੇ ਨੇ ਆਪਾਂ ਸਾਰੇ ਬੈਠਦੇ ਹਾਂ ਉੱਥੇ ਅਤੇ ਅਸੀਂ ਕਦੀ ਚੈੱਕ ਨਹੀਂ ਕੀਤਾ ਵੀ ਸਾਡਾ ਮਨ ਕਿਹੜੀ ਲਾਮ 'ਤੇ ਆ ਕਿੱਥੇ ਕੁ ਪਹੁੰਚਿਆ ਉਹ ਫਿਰ ਸਾਨੂੰ ਦੱਸਿਆ ਵਾ ਆਹ ਜਿਹੜਾ ਪਹਿਲੀ ਲਾਮ ਹੈ ਨਾ ਇਹ 'ਚ ਕਰਮ ਦ੍ਰਿੜ ਕਰਨਾ ਕੀਤਾ ਹੋਇਆ ਤੁਸੀਂ ਕੰਮ ਸਵੇਰੇ ਉੱਠੇ ਕੰਮ 'ਤੇ ਚਲ ਗਏ ਅਤੇ ਸਾਨੂੰ ਕੀ ਕਿਹਾ ਸੀ ਕਰਮ ਧਰਮ ਤੋਂ ਮਚੌਪੜ ਸਾਜੋ ਕੰਮ ਦੇ ਨਾਲ ਧਰਮ ਕਮਾਉਣਾ ਆ ਜਿਹੜਾ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਅਸੀਂ ਕੀ ਕੀਤਾ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਲੜਾਇਆ ਉਹ ਜਿਹੜਾ ਮਾਲਕ ਤੋਂ ਦੂਰ ਲੈ ਗਿਆ ਸਾਨੂੰ ਅਤੇ ਧਾਰਮਿਕ ਗ੍ਰੰਥ ਜਿੰਨੇ ਵੀ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਬ੍ਰਹਮਾ ਵੇਦ ਜਿੰਨੇ ਵੀ ਆ ਉਹਦੇ ਸਾਰਿਆਂ 'ਚ ਲਿਖਿਆ ਧਰਮ ਜਿਹੜੋ ਕਰਮ ਦੇ ਨਾਲ ਕੀ ਕਰੋ ਧਰਮ ਵਾਹਿਗੁਰੂ ਨੂੰ ਕਿਹਾ
ਧਰਮ ਲਿਖਿਆ ਹੁਣ ਇਹ 'ਚ ਕਲੀਅਰ ਕਰ ਦੇਣਗੇ ਪਹਿਲੀ ਲਾਮ 'ਚ ਹਰ ਪਹਿਲੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ ਕਹਿੰਦੇ ਜੇ ਤੁਸੀਂ ਕਰਮ ਨਾਲ ਜੁੜੇ ਰਹੇ ਤਾਂ ਜਿੰਨੇ ਕੰਮ ਕੀਤੇ ਆ ਜੇ ਨਾਮ ਨਹੀਂ ਜਪਿਆ ਤਾਂ ਪਾਪ ਕੀਤੇ ਆ ਇਹ ਪਾਪ ਤੁਹਾਡੇ ਦੂਰ ਹੋ ਸਕਦੇ ਆ ਜੇ ਅਜੇ ਵੀ ਕਰਨਾ ਸ਼ੁਰੂ ਕਰ ਦਿਓ ਅਜੂ ਸਮਝ ਕੁਛ ਵਿਗੜਿਓ ਨਾ ਹੀ ਭੱਜ ਲੈ ਅਸੀਂ ਭਜਨ ਨਹੀਂ ਕਰਦੇ ਪਤਾ ਨਹੀਂ ਕੀ ਹੋ ਗਿਆ ਸਾਨੂੰ ਨਾਮ ਨਹੀਂ ਜਪਦੇ ਅਤੇ ਪਹਿਲੇ ਅੰਗ ਦੇ ਹੁਕਮ ਹੀ ਇਹ ਆ ਗੁਰਪ੍ਰਸਾਦ ਲਵੋ ਅਤੇ ਜਪ ਕਰੋ ਹੁਕਮ ਕੀ ਆ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਪ੍ਰਸਾਦ ਜਪ ਪੰਜ ਪਿਆਰੇ ਸਾਨੂੰ ਗੁਰਪ੍ਰਸਾਦ ਬਖਸ਼ਿਸ਼ ਕਰਦੇ ਗੁਰੂ ਗੁਰੂ ਬਖਸ਼ਿਸ਼ ਕੀ ਕਰਦਾ ਅੰਮ੍ਰਿਤ ਦੀ ਦਾਤ ਵਾਹਿਗੁਰੂ ਗੁਰਮੰਤਰ ਦਿੰਦੇ ਨੇ ਸਾਨੂੰ ਉਹ ਲੈ ਕੇ ਕਹਿੰਦੇ ਜਪ ਕਰੋ ਗੁਰਪ੍ਰਸਾਦ ਲੈ ਕੇ ਜਪ ਕਰੋ ਕਿਹਦਾ ਉਹ ਜਿਹਨੂੰ ਵਾਹਿਗੁਰੂ ਕਹਿੰਦੇ ਗੁਰਬਾਣੀ ਜਿਹਨੂੰ ਸੱਚ ਕਿਹਾ ਕਿਹਦਾ ਜਪ ਕਰਨਾ ਜੀ ਜਿਹੜਾ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਹਨੂੰ ਆਪਾਂ ਵਾਹਿਗੁਰੂ ਕਹਿੰਦੇ ਇਹ ਆ ਜਿਹੜਾ ਪਹਿਲੇ ਅੰਗ ਦੇ ਹੁਕਮ ਗੁਰਪ੍ਰਸਾਦ ਜਪ ਅਤੇ ਜਪ ਅਸੀਂ ਕਰਦੇ ਨਹੀਂ ਔਰ ਸਾਰੇ ਸ਼ਬਦਾਂ 'ਚ ਜਪ ਹੀ ਆਊਗਾ ਜਿੰਨੇ ਵੀ ਸਲੋਕ ਪੜ੍ਹੋਗੇ ਗੁਰਬਾਣੀ ਦੇ ਧਿਆਨ ਨਾਲ ਪੜ੍ਹਿਓ ਜਪ ਜ਼ਰੂਰ ਅਖੀਰ ਤੱਕ ਜਪ ਜ਼ਰੂਰ ਕਹਿਣਗੇ ਅਤੇ ਜੇ ਕਰ ਲਈਏ ਤਾਂ ਚੰਗਾ ਨਹੀਂ ਜਿਨ ਹਰ ਜਪਿਆ ਸੇ ਹਰ ਹੋਏ ਤੁਹਾਡਾ ਮਨ ਉਹਦਾ ਰੂਪ ਹੋ ਜਾਏਗਾ ਜੇ ਨਾ ਹੋਊਗਾ ਤਾਂ ਮੈਨੂੰ ਆਖਿਓ ਤੁਸੀਂ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ ਆਹ ਮਿਲਾਪ ਦਾ ਇੱਕੋ ਤਰੀਕਾ ਵਾ ਸੱਚ ਸੱਚਾ ਜਿਨੀ ਅਰਾਧਿਆ ਸਤਿਗੁਰ ਗੁਰਪੂਰਾ ਅਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਇਆ ਵਡਭਾਗੀਆਂ ਜਿਹੜੇ ਹੁਣ ਵੇਖੋ ਲੱਗੇ ਸੀ ਤੁਸੀਂ ਸੱਚੀ ਦੱਸਿਓ ਸਹਿਜ ਦੇ ਵਿੱਚ ਜਾਂਦਾ ਨਾ ਮਨ ਜੇ ਬੋਲਦੇ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਆਨੰਦ ਆਉਂਦਾ ਕਿ ਨਹੀਂ ਆਉਂਦਾ ਇਹੋ ਲਿਖਿਆ ਸਤਿਗੁਰਾਂ ਸਿਮਰੋ ਸਿਮਰ ਸਿਮਰ ਸੁੱਖ ਪਾ ਆਪਾਂ ਕਰਦੇ ਨਹੀਂ ਨਾ ਤਾਂ ਤਾਂ ਫਿਰ ਪਤਾ ਨਹੀਂ ਲੱਗਦਾ ਕਰਕੇ ਵੇਖ ਲਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਇੱਕ ਵਾਰੀ ਮੰਨ ਕੇ ਤਾਂ ਵੇਖੋ ਤੁਸੀਂ ਸੇਵਕ ਜਨਮ ਆ ਸੇਵਕ ਬਣ ਜਾਓ ਅਤੇ ਸੇਵਕ ਕੀ ਕਰਦਾ ਜਨ ਲਾਗਾ ਹਰੇਕੇ ਨਾਏ ਤਿਸ ਕੀ ਆਸਨ ਬਿਰ ਉਹਨੂੰ ਸੇਵਕ ਆ ਕਹਿੰਦੇ ਸੇਵਕ ਕਹੋ ਸੇਵਾ ਬਣਿਆ ਜੀ ਹੁਕਮ ਮੰਨ ਲਓ ਹੁਕਮ ਬੂਝ ਪਰਮ ਪਦਵੀ 'ਤੇ ਪਹੁੰਚ ਜਾਓ ਮਿਲਾਪ ਹੋ ਜਾਊਗਾ ਕਿਤੇ ਇਸ 'ਤੇ ਉੱਪਰ ਨਹੀਂ ਵਿਚਾਰ ਇਹਦੋਂ ਅੱਗੇ ਤਾਂ ਗੱਲ ਹੀ ਕੋਈ ਨਹੀਂ ਜਾ ਕੇ ਮਨ ਵਸਿਆ ਅੱਖਾਂ 'ਚ ਬੰਦ ਕਰਕੇ ਵਸਾਓ ਹਾਂ ਮਨ 'ਚ ਮਨ ਅੱਖਾਂ 'ਚ ਅੱਖਾਂ ਬੰਦ ਕਰੋ ਕੰਨਾਂ 'ਚ ਆ ਜਾਏਗਾ ਬੋਲ ਬੋਲ ਕੇ ਉਹ 'ਚ ਵਸਾ ਦਿਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਾਰੰਗ ਬਾਰ ਬਾਰ ਪ੍ਰਭ ਜਪੀਏ ਇੱਥੇ ਵੀ ਜਪੀਏ ਲਿਖਿਆ ਵਾਹਿਗੁਰੂ।

Grus. ਸਾਰੇ ਬੋਲੋ ਗੁਰੂ, ਬੋਲ ਕੇ ਸੁਣੋ, ਫਿਰ ਆਨੰਦ ਆਉਣਾ ਅੱਖਾਂ ਬੰਦ ਕਰਕੇ।

ਇਹ ਪਹਿਲੀ ਲਾਂਵ ਹੈ ਜੀ, ਇੱਦਾਂ ਪਹਿਲਾਂ ਜੁੜਨਾ ਆਪਾਂ ਵਾਹਿਗੁਰੂ ਦੇ ਨਾਲ, ਮਨ ਨੂੰ ਲਾਉਣਾ, ਅਤੇ ਫਿਰ ਜਦੋਂ ਤੁਹਾਨੂੰ ਮਿੱਠਾ ਲੱਗਣ ਲੱਗ ਪਿਆ, ਪਹਿਲਾਂ ਤਾਂ ਬੋਲਣ ਨੂੰ ਦਿਲ ਨਹੀਂ ਕਰਦਾ, ਪਰ ਜਦੋਂ ਬੋਲਣ ਲੱਗ ਪਏ ਨਾ, ਫਿਰ ਬੜਾ ਮਿੱਠਾ ਲੱਗਦਾ ਹੈ, ਕਿਉਂਕਿ ਹੈ ਹੀ ਮਿੱਠਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਹਰਾ, ਸੱਜਣ ਸੁਆਮੀ ਵਾਹਿਗੁਰੂ ਜੀ ਨੂੰ ਕਿਹਾ। ਉਹ ਫਿਰ ਸਤਿਗੁਰ ਗੁਰਪੂਰਾ ਅਰਧ, ਜਦੋਂ ਤੁਸੀਂ ਪੂਰਾ ਜੁੜ ਕੇ ਜਪਦੇ ਹੋ ਵਾਹਿਗੁਰੂ ਨੂੰ, ਅਤੇ ਇਹ 'ਚੋਂ ਮਨ 'ਚੋਂ ਜਿਹੜੇ ਪਾਪ ਨੇ ਉਹ ਸਾਰੇ ਨਿਰਮਲ ਹੋ ਜਾਂਦੇ, ਮਤਲਬ ਕਲੀਨ ਅਪ ਹੋ ਜਾਂਦੇ, ਮਨ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ। ਜਿਹਨੂੰ ਲਿਖਿਆ ਨਾ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ। ਆ ਜਦੋਂ ਜਪੋਗੇ ਮਨ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ, ਅਤੇ ਨਿਰਮਲ ਮਨ ਹੀ ਫਿਰ ਨਿੱਜ ਘਰ ਮਹਿਲ ਦੇ ਦਰਵਾਜ਼ੇ 'ਤੇ ਜਾ ਕੇ ਬੈਠੇਗਾ। ਜਿੰਨਾ ਚਿਰ ਨਿਰਮਲ ਨਹੀਂ ਉਨ੍ਹਾਂ ਚਿਰ ਜਾਂਦਾ ਨਹੀਂ ਘਰ। ਪਰ ਪਹਿਲੀ ਲਾਂਵ ਬਹੁਤ ਕਮਾਉਣੀ ਪੈਣੀ ਤੁਹਾਨੂੰ। ਸਤਿਗੁਰ ਗੁਰ ਪੂਰਾ ਅਰਧ ਹੋ, ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋਇਆ ਵੱਡ ਭਗ, ਮਨ ਹਰ ਹਰ ਮਿੱਠਾ ਜਾਂ ਨਾ ਇਹ ਨਾਨਕ ਲਾਂਵ ਪਹਿਲੀ ਆਰੰਭ ਕਾਜ। ਆਪਾਂ ਕੰਮ ਦੇ ਉੱਪਰ ਚੱਲ ਪਏ, ਜਿਹੜਾ ਅਜੇ ਸ਼ੁਰੂ ਹੀ ਨਹੀਂ ਸੀ ਕੀਤਾ, ਅਤੇ ਜਿਹੜਾ ਚੱਲ ਪੈਂਦਾ ਫਿਰ ਉਹ ਪਹੁੰਚ ਜਾਂਦਾ, ਹੈ ਨਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਵਾਹਿਗੁਰੂ ਨੇ ਤੁਹਾਨੂੰ ਆਪੇ ਬਣਾ ਲੈਣਾ ਵਾ, ਚੱਲੋ ਤਾਂ ਸਹੀ, ਸਤਿਗੁਰੂ ਕੋਟ ਪੈਂਡਾ ਅੱਗੇ ਹੋਲੇ। ਉੱਥੇ ਫਿਰ ਦੂਜੀ ਲਾਂਵ ਆ ਜਾਂਦੀ ਹੈ, ਦੂਸਰੀ ਅਵਸਥਾ ਸਾਡੇ ਮਨ ਦੀ, ਜਦੋਂ ਦਰ 'ਤੇ ਜਾ ਕੇ ਬੈਠ ਜਾਂਦਾ। ਰੋਜ਼ ਤੁਸੀਂ ਪੜ੍ਹਦੇ ਹੋ, ਹੁਣੇ ਪੜ੍ਹੋਗੇ ਰਹਿਰਾ ਸਾਹਿਬ 'ਚ, ਸੋ ਦਰ 'ਤੇ ਰੱਖੇ ਹੈ, ਕਦੀ ਵਿਚਾਰਿਆ ਸਾਡੇ ਅੰਦਰ ਹੀ ਹੈ ਸਾਰਾ ਕੁਛ। ਸੋ ਦਰ ਤੇਰਾ ਆ, ਨੌ ਦਰਾਂ ਤੋਂ ਉੱਪਰ ਦਸਵਾਂ, ਨੌ ਦਰ 'ਚੋਂ ਆ ਵਾਹਿਗੁਰੂ ਨਾਮ ਜਹਾਜ਼ ਨੇ ਤੁਹਾਨੂੰ ਕੱਢ ਦੇਣਾ। ਨੌ ਦਰ ਠਾਕੇ ਧਾਵਤ ਰਹਾਏ, ਦਸਵੇਂ ਨਿੱਜ ਕਰ ਵਾਸਾ ਪਾਏ, ਤਾਂ ਵਾਸਾ ਉੱਥੇ ਹੋ ਜਾਣਾ, ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ। ਇਹ ਦਰ 'ਤੇ ਬਹਿ ਗਿਆ, ਇਹਨੂੰ ਅੰਦਰੋਂ ਅਨਹਦ ਧੁਨਾ, ਅਨਹਦ ਝੁਨਕਾਰ, ਪਰ ਸਿਮਰਨ ਕਰਨਾ ਪੈਣਾ, ਅਨਹਦ ਝੁਨਕਾਰ ਸੁਣਨੀ ਸ਼ੁਰੂ ਹੋ ਜਾਣੀ, ਪ੍ਰਭ ਕਹਿ ਸਿਮਰਨ ਅਨਹਦ ਝੁਨਕਾਰ। ਉੱਥੇ ਫਿਰ ਸੁੱਖ ਅਸਲੀ ਸ਼ੁਰੂ ਹੁੰਦਾ, ਸੁੱਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਦਰ 'ਤੇ ਬਹਿ ਜੂਗਾ ਦੂਜੀ ਲਾਮ ਦੇ ਵਿੱਚ, ਅਤੇ ਬਹਾਊਗਾ ਕੌਣ, ਸਤਿਗੁਰੂ ਜਿਹਨਾਂ ਦੀ ਸ਼ਰਨ 'ਚ ਬੈਠੇ ਹੋ। ਹਰ ਦੂਜੜੀ ਲਾਮ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ, ਜਿਹੜਾ ਨਿੱਜ ਘਰ 'ਚ ਬੈਠਾ ਨਾ ਪੁਰਖ ਸਾਡੇ ਮਸਤਕ ਦੇ ਉੱਪਰ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਜੋਤ ਰੂਪ ਬੈਠਾ ਸਾਰਿਆਂ ਦੇ ਦਸਵੇਂ ਘਰ 'ਚ, ਸਭ ਮੈਂ ਜੋਤ ਜੋਤ ਹੈ, ਸੋਏ ਤਿਸ ਦੇ ਚਾਨਣ ਸਭ ਮੈਂ, ਹੁਣ ਪ੍ਰਗਟ ਹੋਣ ਲੱਗਾ ਵਾ। ਗੁਰਸਾਖੀ ਗੁਰਬਾਣੀ ਗੁਰੂ ਜੀ ਨੂੰ ਕਿਹਾ ਪ੍ਰਗਟ ਕਰਕੇ ਦਿਖਾ ਦੇਣਗੇ ਤੁਹਾਨੂੰ, ਗੁਰਸਾਖੀ ਜੋਤ। ਆਹ ਦੂਜੀ ਲਾਮ ਜੇ ਸਿੱਖ ਲਈ ਤੁਸੀਂ, ਦੂਜੀ ਲਾਮ 'ਚ ਵੀ ਛੱਡਣਾ ਨਹੀਂ ਗਾ ਸਿਮਰਨ। ਫਿਰ ਸੰਗਤ ਕਰਨ ਲੱਗ ਪਏ ਸੰਤ ਜਨਾ, ਲਿਖਿਆ ਨਾ ਹਰ ਦੂਜੜੀ ਲਾਮ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ, ਇੰਨਾ ਜਪਣਾ ਵਾ ਨਿਰਭਉ ਜਪੇ ਸਗਲ ਭਉ ਮਿਟੇ। ਵਾਹਿਗੁਰੂ ਜਪ ਜਪ ਕੇ ਮਨ ਨਿਰਭਉ ਹੋ ਜਾਂਦਾ, ਨਿਰਭਉ ਭੈ ਮਨ ਹੋਏ, ਨਿਰਭਉ ਦੇ ਭੈ 'ਚ ਚੱਲ ਜਾਂਦਾ ਵਾ, ਅਤੇ ਸਾਧ ਸੰਗਤ ਬਿਨ ਭਾਉ ਨਾ ਉਪਜੇ, ਅਤੇ ਭੈ ਭਾਉ ਬਿਨ ਭਗਤ ਨਾ ਹੋਵੇ ਤੇਰੀ। ਗੁਰਬਾਣੀ ਜੀ ਲਿਖ ਦਿੱਤਾ ਵੀ ਸੰਗਤ ਤੋਂ ਬਿਨਾਂ ਨਹੀਂ ਗੱਲ ਬਣਨੀ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਅਤੇ ਕਾਹਦੇ ਨਾਲ ਤਰਿਆ, ਗੁਰਪ੍ਰਸਾਦ ਜਿਹੜਾ ਪਹਿਲੇ ਅੰਗ 'ਤੇ ਜਪ ਕੇ, ਗੁਰਪ੍ਰਸਾਦ ਪਰਮ ਪਦ, ਪਰਮ ਪਦ ਹੁੰਦਾ ਮਿਲਾਪ, ਸੰਗਤ ਉੱਥੋਂ ਤੱਕ ਲੈ ਜਾਂਦੀ ਹੈ। ਵੇਖੋ ਕਿੰਨੀ ਬਖਸ਼ਿਸ਼, ਗੁਰਸਾਧੂ ਸੰਗਤ ਮਿਲੇ ਹੀਰੇ ਰਤਨ ਲਮਨ, ਹੀਰੇ ਰਤਨ ਨਾਮ ਨੂੰ ਕਿਹਾ ਜਿਹਨੂੰ ਜਨਮ ਸਮੇਂ ਜਿਵੇਂ ਟੁੱਟ ਗਈ ਸਕੀ, ਉਹ ਫਿਰ ਪ੍ਰਗਟ ਹੋ ਜਾਣਾ। ਦੂਜੀ ਲਾਂਵ 'ਚ ਉਹ ਸਾਈਨ ਮਿਲ ਜਾਂਦੇ, ਸਭ ਕਿਲ ਵਿਖ ਪਾ ਸਹਿਜ ਆਨੰਦ ਹੋਇਆ ਵੱਡ ਭਗ, ਹੈ ਨਾ। ਇੱਥੇ ਲਿਖਿਆ ਹਰ ਦੂਜੜੀ ਲਾਂਵ ਮਨ, ਹਰ ਦੂਜੜੀ ਲਾਂਵ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ, ਉਹ ਨਿਰਭਉ ਭੈ ਮਨ ਹੋਏ, ਹੋਮੇ ਮੈਲ ਗਵਾਇਆ। ਤੁਸੀਂ ਜੱਪੀ ਕਹਿ ਤਾਂ ਬਿਲਕੁਲ ਹੋਮੇ ਖਤਮ ਹੋ ਜਾਣੀ, ਇਹੋ ਹੀ ਰੁਕਾਵਟ ਆ, ਕੂੜ ਦੀ ਪਾਲ ਟੁੱਟ ਜਾਣੀ। ਨਿਰਮਲ ਹਰ ਪਾਇਆ ਹਰ ਗੁਣ ਗਾਇਆ, ਹਰ ਵੇਖੇ ਰਾਮ ਹਧੂਰੇ, ਨੇੜੇ ਨੇੜੇ ਲੱਗਣ ਲੱਗ ਪੈਣਾ ਤੁਹਾਨੂੰ। ਹਰ ਆਤਮ ਰਾਮ ਸਾਰਿਆ ਸੁਆਮੀ, ਸਰਬ ਰਿਹਾ ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਆਹ ਮੰਗਲ ਗਾਉਣੇ ਨਹੀਂ ਛੱਡਣੇ ਦੇ,
ਜਾਂ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਦਰ ਦੇ ਉੱਤੇ ਨਿਸ਼ਾਨੀ ਇਹ ਅਨਹਦ ਸ਼ਬਦ ਸੁਣਨੇ ਸ਼ੁਰੂ ਹੋ ਜਾਣੇ ਦੂਜੀ ਲਾਮ ਜਿਹਨੂੰ ਪੜ੍ਹਦੇ ਨੇ ਸੋ ਦਰ ਕਿਹਾ ਸੋ ਕਰ ਕਿਹਾ ਜਿੱਤ ਪੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਹਨੇਰੇ ਸ਼ਬਦ ਪ੍ਰਗਟ ਹੋ ਜਾਣ ਪਰ ਤੁਸੀਂ ਵਸਾ ਕੇ ਤਾਂ ਵੇਖੋ ਇੱਕ ਵਾਰੀ ਵਾਹਿਗੁਰੂ ਪੜ੍ਹਦੇ ਜ਼ਰੂਰ ਆ ਨਾਮ ਜਿਣ ਕੇ ਮਨ ਵਸਿਆ ਵਾਜੇ ਸ਼ਬਦ ਹਨੇਰੇ ਅਤੇ ਕਦੀ ਆਪਾਂ ਸੋਚਿਆ ਹੀ ਨਹੀਂ ਵੀ ਵਸਿਆ ਵੀ ਆ ਵਸਾਉਣ ਦੀ ਨਿਸ਼ਾਨੀ ਦੱਸੀ ਹੈ ਆਨੰਦ ਸਾਹਿਬ 'ਚ ਹੈ ਨਾ ਆਓ ਆਪਾਂ ਨੂੰ ਵਸਾਉਣਾ ਪੈਣਾ ਵਾ ਅੱਗੇ ਅਵਸਥਾ ਤੁਹਾਡੀ ਆਪੇ ਬਣੀ ਜਾਣੀ ਹੈ ਤੀਜੀ ਲਾਮ ਦੇ ਵਿੱਚ ਫਿਰ ਮੁੱਖ ਬੋਲੀ ਹਰ ਬਾਣੀ ਇਹਨੇ ਬਰਾਗੀ ਹੋ ਜਾਣਾ ਅਤੇ ਚੌਥੀ ਲਾਮ ਜੋ ਨੇ ਗੱਲ ਨੂੰ ਲਾ ਲੈਣਾ ਹਰ ਚੌਥੜੀ ਲਾਮ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀ ਉਹਨੂੰ ਗੁਰਮੁਖ ਕਹਿੰਦੇ ਮਨ ਨੂੰ ਉਦੋਂ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮਿੱਠਾ ਲਾਇਆ ਮਿੱਠਾ ਲਾਇਆ ਮੇਰੇ ਭਰਾ ਪਾਇਆ ਆਂਦਿਨ ਹਰਲੇ ਮਿਲਾਏ ਉਹ ਟੁੱਟੀ ਗੰਢੀ ਗਈ ਮਨ ਚਿੰਤਿਆ ਫਲ ਪਾਇਆ ਸੁਆਮੀ ਹਰਨਾਮ ਵਜੀ ਅਤੇ ਜਿਹੜੇ ਕੰਮ ਲਈ ਭੇਜਿਆ ਸੀ ਹੋ ਗਿਆ ਹਰ ਪ੍ਰਭ ਠਾਕਰ ਕਾਜ ਰਚਾਇਆ ਧਨ ਹਿਰਦੇ ਨਾਮ ਵਗਾਸੀ ਜਨ ਨਾਨਕ ਬੋਲੇ ਚੌਥੀ ਲਾਮ ਹੈ ਹਰ ਪਾਇਆ ਪ੍ਰਭ ਅਵਨਾਸੀ ਵੇਖੋ ਚਾਰ ਸਟੇਜਾਂ ਨੇ ਜੇ ਸਟੈਪ ਬਾਈ ਸਟੈਪ ਆਪਾਂ ਕਵਰ ਕਰੀਏ ਪਰ ਪਹਿਲੀ ਲਾਮ ਜਿਹੜੀ ਆ ਇਹ ਬਹੁਤ ਤੁਹਾਨੂੰ ਕਮਾਉਣੀ ਪੈਣੀ ਹੈ ਸੋ ਹੁਣ ਪਾਵਨ ਸ਼੍ਰੀ ਰਹਿਰ ਰਾਜ ਸਾਹਿਬ ਜੀ ਜਾਪ ਪਾਠ ਦਾ ਸਮਾਂ ਹੋ ਗਿਆ ਆਇਆ ਕਰੋ ਵੀਰਵਾਰ ਵੀ ਆਪਾਂ ਚਾਰ ਤੋਂ ਛੇ ਇੱਥੇ ਬੈਠਦੇ ਹਾਂ ਅਤੇ ਸੈਚਰਡੇ ਸੰਡੇ ਵੀ ਕੱਲ੍ਹ ਨੂੰ ਵੀ ਆਵਾਂਗੇ ਚਾਰ ਤੋਂ ਛੇ ਜ਼ਰੂਰ ਆਇਆ ਕਰੋ ਆਪਾਂ ਵੀ ਕਮਾਈ ਕਰੀਏ ਜਿੰਨੀ ਨਾਮ 'ਤੇ ਆਇਆ ਗਏ ਮੁਸਕਤ ਘਾੜ ਨਾਨਕ ਤੇ ਮੁੱਖ ਉਜਲੇ ਇੰਨੇ ਵਿਚਾਰ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਗੁਰੂ ਅਤੇ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਨਕਾਂ ਪਿੱਠ ਦੇ ਨਾਮ ਦੇਵ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਹੰਤ ਲੈ ਛੁਡਾਇਆ ਸ਼ਲੋਕ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਧਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀਂ ਜਾਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਾ ਰਾਗ ਆਸਾ ਮਹੱਲਾ ਪਹਿਲਾ

ਵਿਚਾਰੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਹਣ ਸੁਰਗ ਮੱਛ ਪਿਆਲੇ

ਕੇ ਤੇਰੇ ਤਾਰੇ ਸਹੀ ਤੁਧ ਨੂੰ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧ ਨੂੰ ਗਾਵਨ ਸੇ ਮੈਂ ਚੇਤਨਾ ਆਵਨ ਨਾਨਕਿਆ ਵਿਚਾਰੇ।

ਦੀ ਭਾਤੀ ਕਰ ਕਰ ਨਿਨਸੀ ਮਾਇਆ ਜਿਨੋ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਤ ਸਾਹਿਬ ਨਾਨਕ ਰਹਿਣ ਜਾਈ ਆਸਾ ਮਹੱਲਾ ਪਹਿਲਾ

ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੇ ਕਿਨੇ ਨਾ ਪਾਈਆ ਕਰਮ ਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪੁਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਾ ਚਾਰਾ ਨਾਨਕ ਸਤਿ ਸਵਾਰਨ ਹਾਰਾ

ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ।

ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਨਾ ਕੋ ਹੋਏ ਜਿਵੜੇ ਆਪ ਤਿਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਕਸਮ ਸਾਰੇ ਤੇ ਕਮਜਾਤ ਨਾਨਕ ਨਾਵੇ ਬਾਤ ਸੁਨਾਤ ਰਾਹ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ਼।

ਹਰ ਸੱਚੇ ਸਿਰਜਣਹਾਰਾ ਸਭ ਜੀਅਤ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਤਿਆਵੋ ਸੰਤੋ ਜੀ ਸਭ ਧੂਵ ਸਾਰਨਹਾਰਾ ਹਰਿ ਆਪੇ ਠਾਕਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟੇ ਅੰਤਰ ਸਰ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ

ਕਰਨ ਜੋ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਨ ਹਰ ਧਿਆਵੈ ਹਰ ਧਿਆਵੈ ਤੁਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ।

ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰਾ ਰੂਸ ਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਮਰ ਜਾਸੀ।

ਮੇਲ ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ ਅਰਗੁਣ ਸਦੀ ਆਪ ਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਝ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ

ਸਮਤ ਸਤਰਾ ਸਹਿਜ ਬਣੀ ਜੈ ਅਰਧ ਸਹਿਜ ਫੁਨ ਤੀਨ ਕਹੇ ਜੈ ਪਾਦ ਰੁਸ ਦੀ ਅਸ਼ਟਮ ਰਵਿਵਾਰਾ ਤੀਰ ਸਤ ਦ੍ਰਵ ਗ੍ਰੰਥ ਸਧਾਰਾ

ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ।

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ।

ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਇਹੋ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾ ਉਹਨੇ ਦਿਆਵੇਂ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕ ਕੇ ਬੋਲਣਾ ਜੀ ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕ ਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾਂ ਮਤ ਉੱਚੀ ਮਤ ਪਾਧੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਸੋ ਦਾਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਰ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਮ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰ ਵਿੱਚ ਸੁੱਖ ਸ਼ਾਂਤੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਨ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀਆਂ ਦਾ ਨਾਮ ਚਿੱਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੇ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ

बोले सो निहाल वाहिगुरु जी का खालसा वाहिगुरु जी की फतेह।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਦਕਾ, ਰਹਿਰਾ ਸਾਹਿਬ ਦੇ ਪਾਠ ਸਰਵਣ ਕੀਤੇ ਨੇ। ਸਾਰੀਆਂ ਹੀ ਸੰਗਤਾਂ ਜੋ ਮਿਲ ਕੇ ਬੈਠੇ ਹੋ, ਭਾਈ ਧੰਤਾ ਦੇ ਯੋਗ ਹੋ, ਸਤਿਗੁਰੂ ਰਹਿਮਤ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਆਹ ਹੁਣ ਆਪਾਂ ਕੀਰਤਨ ਸਰਵਣ ਕਰਨਾ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੋਂ। ਉਸ ਮਹਾਨ ਦਰਬਾਰ ਤੋਂ ਜਿਸ ਬਾਰੇ ਸਾਹਿਬ ਕਹਿੰਦੇ ਨੇ ਕਿ ਡਿੱਠੇ ਸੱਭੇ ਥਾਵ ਨਹੀਂ ਤੁਦ ਜਿਹਾ, ਬਦਹੁ ਪੁਰਖ ਵਿਧਾਤੇ ਤਾਤੂ ਸੋਹਿਆ, ਬਸਤੀ ਸਗਨ ਅਪਾਰ ਨੂਪ ਰਾਮਦਾਸਪੁਰ ਹਰ ਹਾਂ, ਨਾਨਕ ਕਸਮ ਲਜਾਏ ਨਾਏ ਰਾਮ ਦਾਸ ਸਰ। ਉਸ ਸਰ ਤੋਂ ਆਏ ਨੇ ਇਹ ਗੁਰੂ ਕੀਆਂ ਰਹਿਮਤਾਂ ਨੇ ਜਿਹਨਾਂ ਨੂੰ ਉਸ ਅਸਥਾਨ ਦੀ ਸੇਵਾ ਮਿਲਦੀ ਹੈ, ਉਸ ਤੋਂ ਉੱਪਰ ਕੋਈ ਨਹੀਂ। ਸੋਵਟ ਭਾਗੇ ਹਾਂ ਆਪਾਂ ਨੂੰ ਇਹਨਾਂ ਦੇ ਦਰਸ਼ਨ ਹੁੰਦੇ ਨੇ, ਇਸ ਦੇ ਨਾਲ ਹੀ ਇਹ ਸਾਨੂੰ ਕੀਰਤਨ ਸਰਵਣ ਕਰਵਾਉਂਦੇ ਨੇ। ਉਸ ਤੋਂ ਉਪਰੰਤ ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ, ਸਤਿਕਾਰਯੋਗ ਉਸਤਾਦ ਜੀ ਆਏ ਹੋਏ ਨੇ ਆਪਾਂ ਨੂੰ ਅੱਜ ਮਲਾਰ ਰਾਗ ਦਾ ਜੋ ਦਰਬਾਰ ਹੈ ਉਹ ਸਰਵਣ ਕਰਵਾਉਣਗੇ। ਉਹਨਾਂ ਦੇ ਨਾਲ ਹੀ ਗੁਰੂ ਕੇ ਮਹਾਨ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਰੰਗੀਲਾ ਦੁਰਗ ਵਾਲੇ, ਜਿਨ੍ਹਾਂ ਦੇ ਬੜੇ ਸਾਲਾਂ ਬਾਅਦ ਦਰਸ਼ਨ ਹੋਏ ਨੇ ਜੀ ਆਇਆਂ ਨੂੰ। ਗੁਰੂ ਕੀ ਰਹਿਮਤ ਹੈ, ਇਹ ਨਿਰਮੋਲਕ ਹੀਰਾ ਕੀਰਤਨ ਦਾ ਜਿਹੜਾ ਹੈ, ਜਿਨ੍ਹਾਂ ਦੇ ਵੱਡੇ ਵੱਡੇ ਭਾਗ ਹੋਣ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ, ਇਹਨਾਂ 'ਤੇ ਗੁਰੂ ਕੀ ਰਹਿਮਤ ਹੈ, ਬਖਸ਼ਿਸ਼ ਹੈ। ਉਹਨਾਂ ਪਾਸੋਂ ਆਪਾਂ ਕੀਰਤਨ ਵੀ ਸਰਵਣ ਕਰਨਾ ਹੈ। ਇਸੇ ਤਰ੍ਹਾਂ 10-11 ਵਜੇ ਤੱਕ ਦੀਵਾਨ ਸਜੇਗਾ, ਰਾਗ ਮਲਾਹਰ ਦੇ ਜੋ ਸ਼ੁਰੂ ਹੋਇਆ ਤਾਂ ਉਹ ਹੋਵੇਗੀ। ਆਹ ਹੁਣ ਪਹਿਲਾਂ ਆਰਤੀ ਸਰਵਣ ਕਰੀਏ, ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਣ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤ ਸ੍ਰੀ ਅਕਾਲ।
1: ਸਤਿਗੁਰੂ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਨੇ ਉਸਤਾਦ ਰਣਜੀਤ ਸਿੰਘ ਜੀ, ਪ੍ਰੋਫੈਸਰ ਦਲਵੀਰ ਸਿੰਘ ਜੀ, ਉਹਨਾਂ ਨੂੰ ਇਹ ਬਖਸ਼ਿਸ਼ ਕਰਕੇ ਮਹਾਨ ਉਪਰਾਲਾ ਬਖਸ਼ਿਸ਼ ਕੀਤਾ ਹੈ। ਹਰ ਸਾਲ ਦੀ ਤਰ੍ਹਾਂ ਜੋ ਰਾਗ ਮਲਹਾਰ ਦਾ ਮਹਾਨ ਕੀਰਤਨ ਦਰਬਾਰ ਇੱਥੇ ਕਰਵਾਇਆ ਜਾ ਰਿਹਾ ਹੈ, ਸੋ ਦੱਸ ਰਹੇ ਉਸਤਾਦ ਜੀ ਦਾ ਧੰਨਵਾਦੀ ਨੇ। ਸਤਿਗੁਰੂ ਜੀ ਦਾ ਸ਼ੁਕਰਾਨਾ ਹੈ ਕਿ ਉਹਨਾਂ ਨੇ ਸਾਨੂੰ ਇਹ ਸਮਾਂ ਬਖਸ਼ਿਸ਼ ਕੀਤਾ ਆਪ ਸੰਗਤਾਂ ਦੀ ਸੇਵਾ ਕਰਨ ਦਾ। ਵੈਸੇ ਤਾਂ ਜਦੋਂ ਇੰਨੇ ਮਹਾਨ ਕੀਰਤਨੀਏ ਬੈਠੇ ਹੋਣ ਅੱਗੇ ਤਾਂ ਗਾਉਣਾ ਮੁਸ਼ਕਿਲ ਹੈ, ਉਸਤਾਦ ਜੀ ਬੈਠੇ ਹੋਣ 'ਤੇ ਚਲੋ ਗੁਰੂ ਕਿਰਪਾ ਕਰੇ ਅਤੇ ਸਾਡਾ ਥੋੜ੍ਹਾ ਬਹੁਤਾ ਪ੍ਰਵਾਨ ਕਰਿਓ ਜੀ। ਸੋ ਭੁੱਲਾਂ ਚੁੱਕਾਂ ਦੀ ਖਿਮਾ, ਆਓ ਅਗਲਾ ਪ੍ਰੋਗਰਾਮ ਸ਼੍ਰਵਣ ਕਰੀਏ ਜੀ। ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ
0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਪਿਆਰ ਨਾਲ ਭਾਈ ਸਾਹਿਬ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਅਤੇ ਉਹਨਾਂ ਦੇ ਜਿੱਥੇ ਨੇ ਰਾਗ ਮਲਹਾਰ ਵਿੱਚ ਸ਼ਬਦ ਗਾਇਨ ਕੀਤਾ, ਬਹੁਤ ਹੀ ਪਿਆਰੀ ਬੰਦਿਸ਼ ਦਾ ਗਾਇਨ ਕੀਤਾ ਇਹਨਾਂ ਨੇ, ਅਤੇ ਬਹੁਤ ਹੀ ਧੰਨਵਾਦੀ ਹਾਂ ਸਾਰੇ ਜਥੇ ਦਾ। ਅਤੇ ਮਲਹਾਰ ਰਾਗ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਫਰੀਮੌਂਟ ਵਿੱਚ ਵੀ ਕਰਵਾਇਆ ਜਾਂਦਾ ਹੈ, ਸਾਡੇ ਬਹੁਤ ਹੀ ਸਤਿਕਾਰਯੋਗ ਉਸਤਾਦ ਰਣਜੀਤ ਸਿੰਘ ਜੀ ਉਹਨਾਂ ਦੇ ਉਪਰਾਲੇ ਨਾਲ ਅਤੇ ਸਹਿਯੋਗ ਨਾਲ ਗੁਰਦੁਆਰਾ ਕਮੇਟੀ ਫਰੀਮੌਂਟ ਅਤੇ ਭਾਈ ਮਰਦਾਨਾ ਇੰਸਟੀਚਿਊਟ ਦੇ ਸਹਿਯੋਗ ਨਾਲ ਇਸ ਸਾਲ ਮਤਲਬ ਹੁਣੇ ਹੀ ਸ਼ੁਰੂ ਹੋ ਗਿਆ ਹੈ ਔਲਰੇਡੀ। ਭਾਈ ਭੁਪਿੰਦਰ ਸਿੰਘ ਜੀ ਨੇ ਆਪਣੀ ਮਲਹਾਰ ਦੇ ਰਾਗ ਦੇ ਨਾਲ ਹੀ ਹਾਜ਼ਰੀ ਲਵਾਈ ਹੈ। ਇਸ ਰਾਗ ਵਿੱਚ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਦਰਜ ਹੈ। ਗੁਰਮੁਖ ਸੰਗੀਤ ਵਿੱਚ ਰਾਗ ਮਲਹਾਰ ਦਾ ਭਾਵ ਅੰਦਰੂਨੀ ਸ਼ਾਂਤੀ, ਪ੍ਰਭੂ ਦੀ ਕਿਰਪਾ ਅਤੇ ਆਤਮਕ ਤ੍ਰਿਪਤੀ ਨਾਲ ਜੋੜਿਆ ਜਾਂਦਾ ਹੈ। ਵਰਖਾ ਦਾ ਪ੍ਰਤੀਕ ਮਨ ਦੀ ਤਪਸ਼ ਨੂੰ ਸ਼ਾਂਤ ਕਰਨ ਅਤੇ ਨਾਮ ਰਸ ਦੀ ਵਰਖਾ ਵਜੋਂ ਵੀ ਸਮਝਿਆ ਜਾਂਦਾ ਹੈ। ਸੋ ਅੱਜ ਕੱਲ੍ਹ ਜੋ ਵੀ ਮਲਹਾਰ ਰਾਗ ਦਰਬਾਰ ਹੁੰਦੇ ਹਨ ਉਹਨਾਂ ਵਿੱਚ ਜਿਹੜੀ ਸਾਡੀ ਪੁਰਾਤਨ ਕੀਰਤਨ ਪਰੰਪਰਾ ਹੈ ਉਸ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਸਾਵਣ ਦੇ ਮਹੀਨੇ ਵਿੱਚ ਸਪੈਸ਼ਲ ਜਿਹੜੇ ਕੀਰਤਨ ਦਰਬਾਰ ਆਯੋਜਿਤ ਕੀਤੇ ਜਾਂਦੇ ਹਨ, ਵੱਖ ਵੱਖ ਰਾਗੀ ਸਿੰਘ ਅਤੇ ਤੰਤੀ ਸਾਜ਼ਾਂ ਰਾਹੀਂ ਰਾਗ ਮਲਹਾਰ ਦੀਆਂ ਬੰਦਿਸ਼ਾਂ

ਅਤੇ ਉਹਨਾਂ ਦੇ ਨਾਲ ਜੋੜੀ ਅਤੇ ਸੰਗਤ ਕਰ ਰਹੇ ਹਨ ਗੁਰਮੰਤ ਸਿੰਘ ਅਤੇ ਰਬਾਬ ਅਤੇ ਸੰਗਤ ਕਰ ਰਹੇ ਹਨ ਜੁਝਾਰ ਸਿੰਘ। ਆਓ ਪਿਆਰ ਨਾਲ ਸ਼ਬਦ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸੁਰ ਸ਼ਬਦ ਪਰਿਵਾਰ ਦੀਆਂ ਬੀਬੀਆਂ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰ ਹਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਜਿਨ੍ਹਾਂ ਨੇ ਆਪਣੀ ਗੋਦ ਦੇ ਵਿੱਚ ਅੱਜ ਸਾਨੂੰ ਇਸ ਸਟੇਜ 'ਤੇ ਬੈਠਣ ਦੇ ਕਾਬਿਲ ਸਮਝਿਆ। ਅਸੀਂ ਧੰਨਵਾਦੀ ਹਾਂ ਆਪਣੇ ਉਸਤਾਦ ਜੀ ਪ੍ਰੋਫੈਸਰ ਰਣਜੀਤ ਸਿੰਘ ਜੀ ਦੇ, ਜਿਨ੍ਹਾਂ ਨੇ ਸਾਨੂੰ ਰਾਗ ਦੀ ਵਿੱਦਿਆ ਦਿੱਤੀ ਅਤੇ ਅੱਜ ਇੱਥੇ ਗਾਉਣ ਦਾ ਕਾਬਿਲ ਬਣਾਇਆ। ਅਸੀਂ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਨਾ ਚਾਹਾਂਗੇ, ਜਿਨ੍ਹਾਂ ਨੇ ਇਤਨੇ ਵੱਡੇ ਰਾਗ ਦਰਬਾਰ ਦੇ

0: ਇਤਨੇ ਪੰਥ ਪ੍ਰਸਿੱਧ ਰਾਗੀਆਂ ਦੇ ਵਿੱਚ ਸਾਨੂੰ ਕੀਰਤਨ ਕਰਨ ਦਾ ਮੌਕਾ ਦਿੱਤਾ ਹੈਗਾ। ਅਸੀਂ ਪਰਮਾਤਮਾ ਸੇਵਾ ਲਵੇ, ਅਸੀਂ ਆਪ ਜੀ ਨੂੰ ਰਾਗ ਸ਼ੁੱਧ ਮਲਾਰ ਗਾਉਣ ਦਾ ਨਿਮਾਣਾ ਜਿਹਾ ਯਤਨ ਕਰਾਂਗੇ। ਰਾਗ ਸ਼ੁੱਧ ਮਲਾਰ ਇੱਕ ਬਹੁਤ ਅਪ੍ਰਚਲਿਤ ਅਤੇ ਪੁਰਾਤਨ ਰਾਗ ਹੈ। ਇਸ ਦੀ ਉਤਪਤੀ ਬਿਲਾਵਲ ਥਾਤ ਤੋਂ ਮੰਨੀ ਜਾਂਦੀ ਹੈ। ਇਸ ਦੀ ਜਾਤੀ ਔੜਵ ਔੜਵ ਹੈ ਅਤੇ ਇਸ ਦੇ ਵਾਦੀ ਅਤੇ ਸੰਵਾਦੀ ਮੱਧਮ ਅਤੇ ਸ਼ੁਰਜ ਹੈ। ਇਸ ਦੇ ਅਰੋਹ ਅਤੇ ਅਵਰੋਹ ਦੇ ਵਿੱਚ ਗੰਧਾਰ ਅਤੇ ਨਿਖਾਦ ਦੋਨੋਂ ਵਰਜਿਤ ਹਨ ਅਤੇ ਬਾਕੀ ਸਾਰੇ ਸਵਰ ਸ਼ੁੱਧ ਲੱਗਦੇ ਹਨ। ਇਸ ਨੂੰ ਗਾਉਣ ਦਾ ਸਮਾਂ ਵਰਖਾ ਰੁੱਤ ਜਾਂ ਰਾਤ ਦਾ ਦੂਜਾ ਪਹਿਰ ਮੰਨਿਆ ਜਾਂਦਾ ਹੈ। ਸ਼ਬਦ ਹਨ, ਰਾਗ ਦੇ ਬੋਲ ਹਨ, ਸਾਵਣ ਆਇਆ ਹੇ ਸਖੀ ਜਲ ਹਰ ਬਰਸਨ ਹਾ। ਉਮੀਦ ਕਰਦੇ ਹਾਂ ਆਪ ਜੀ ਅਸੀਸ ਬਖਸ਼ੋਗੇ।
1: ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰੂ ਜੀ ਦਾ ਪਿਆਰਾ ਜਿਹਾ ਰੂਪ ਆਪਾਂ ਸਭ ਰਲ ਕੇ ਆਪ ਜੀ ਦੇ ਸਨਮੁੱਖ ਜੋ ਸ਼ਬਦ ਗਾਇਨ ਕਰਨ ਜਾ ਰਹੇ ਹਾਂ ਉਸਦੇ ਬੋਲ ਹਨ, ਸਾਵਣ ਆਇਆ ਹੇ ਸਖੀ ਜਲ ਹਰ ਬਰਸਨ ਹਾਰ। ਇਹ ਸ਼ਬਦ ਸਾਡੇ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਮੁਬਾਰਕ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1280 'ਤੇ ਸੁਸ਼ੋਭਿਤ ਹੈ ਜੀ। ਗੁਰੂ ਸਾਹਿਬ ਜੀ ਸਾਨੂੰ ਬੜੇ ਹੀ ਪ੍ਰੇਮ ਦੇ ਨਾਲ ਹੇ ਸਖੀ ਕਹਿ ਕੇ ਪੁਕਾਰ ਰਹੇ ਹਨ ਕਿ ਹੇ ਸਖੀ ਸਾਵਣ ਦਾ ਮਹੀਨਾ ਆ ਗਿਆ ਹੈ, ਗੁਰੂ ਦੇ ਨਾਲ ਪ੍ਰੇਮ ਪਾਉਣ ਦੀ ਰੁੱਤ ਆ ਗਈ ਹੈ। ਸ਼ਬਦ ਗੁਰੂ ਅੰਮ੍ਰਿਤ ਜਲ ਦੇ ਰੂਪ ਵਿੱਚ ਵਰਖਾਤਾਰ ਵਰਸ਼ਾ ਕਰ ਰਿਹਾ ਹੈ ਅਤੇ ਦੂਸਰੀ ਪੰਕਤੀ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹਨ, ਨਾਨਕ ਸੁਖ ਸਵਨ ਸੁਹਾਗਣੀ ਜਿਨ ਸ਼ਹ ਨਾਲ ਪਿਆਰ, ਕਿ ਸੱਚੀਆਂ ਸੁਹਾਗਣਾਂ ਹੋਈ ਹਨ ਜਿਨ੍ਹਾਂ ਦੀ ਪ੍ਰੀਤ ਆਪਣੇ ਪ੍ਰਭੂ ਪਤੀ ਨਾਲ ਬਣ ਆਈ ਹੈ ਅਤੇ ਹੁਣ ਉਸ ਪ੍ਰੀਤ ਨੂੰ ਮਾਣ ਰਹੀਆਂ ਹਨ। ਅਤੇ ਆਓ ਆਪਾਂ ਸਾਰੇ ਰਲ ਕੇ ਗੁਰੂ ਸਾਹਿਬ ਜੀ ਦੇ ਪ੍ਰੇਮ ਨੂੰ ਮਾਨਣ ਦਾ ਯਤਨ ਕਰੀਏ। ਆਪ ਸਭ ਨੇ ਅਸੀਸ ਬਖਸ਼ਣਾ ਜੀ।

ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਬਹੁਤ ਹੀ ਧੰਨਵਾਦੀ ਹਾਂ ਮੈਂ ਸੁਰ ਸ਼ਬਦ ਪਰਿਵਾਰ ਜਥੇ ਦਾ ਜੋ ਕਿ ਉਸਤਾਦ ਰਣਜੀਤ ਸਿੰਘ ਦੇ ਸ਼ਾਗਿਰਦ ਹਨ ਇਹਨਾਂ ਨੇ ਇਹਨਾਂ ਸਾਰਿਆਂ ਨੂੰ ਟ੍ਰੇਨ ਕੀਤਾ ਬਹੁਤ ਹੀ ਚੰਗੇ ਤਰੀਕੇ ਨਾਲ ਸਹਿਜ ਨਾਲ ਇਹਨਾਂ ਨੇ ਸ਼ਬਦ ਗਾਇਨ ਕੀਤਾ ਸਾਰੇ ਜਥੇ ਦਾ ਫਿਰ ਤੋਂ ਮੈਂ ਬਹੁਤ ਧੰਨਵਾਦੀ ਹਾਂ ਹੁਣ ਮੈਂ ਬੇਨਤੀ ਕਰਦਾ ਅਗਲਾ ਜਥਾ ਏਕਮ ਸਿੰਘ ਜੀ ਮਨਵੀਰ ਸਿੰਘ ਜੋ ਕਿ ਨਾਲ ਸਰੰਗੀ 'ਤੇ ਸੰਗਤ ਕਰ ਰਹੇ ਹਨ ਅਤੇ ਕ੍ਰਿਸ਼ਨ ਸਿੰਘ ਜੀ ਸਟੇਜ 'ਤੇ ਆ ਜਾਣ ਸ਼ਬਦ ਗਾਇਨ ਕਰਨ ਜਾ ਰਹੇ ਹਨ ਮਲਹਾਰ ਮਹੱਲਾ ਤੀਜਾ ਪ੍ਰਾਣੀ ਗੁਰਮੁਖ ਨਾਮ ਧਿਆਏ ਇਹ ਰਾਗ ਮੀਆਂ ਕੇ ਮਲਹਾਰ ਵਿੱਚ ਸ਼ਬਦ ਗਾਇਨ ਕਰਨ ਕਰ ਜਾ ਰਹੇ ਹਨ ਰਬਾਬ 'ਤੇ ਜੁਝਾਰ ਸਿੰਘ ਸੰਗਤ ਕਰ ਰਹੇ ਹਨ ਅਤੇ ਜੋੜੀ 'ਤੇ ਸੰਗਤ ਕਰ ਰਹੇ ਹਨ ਭਾਈ ਮਨੋਹਰ ਸਿੰਘ ਜੀ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬੜੇ ਸੁਰੀਲੇ ਕੀਰਤਨੀ ਹੈ ਭਾਈ ਸਰਬਜੀਤ ਸਿੰਘ ਜੀ ਰੰਗੀਲਾ ਦੁਰਗ ਅੱਜ ਸਪੈਸ਼ਲ ਇਸ ਪ੍ਰੋਗਰਾਮ ਵਿੱਚ ਆਏ ਹਨ ਅਤੇ ਭਾਈ ਸਾਹਿਬ ਨੂੰ ਮੈਂ ਪਿਛਲੇ 35-40 ਸਾਲ ਤੋਂ ਜਦੋਂ ਮੈਂ ਬੈਂਕਾਕ ਹੁੰਦਾ ਸੀਗਾ ਉੱਥੇ ਇਹਨਾਂ ਨੂੰ ਬਹੁਤ ਮਿਲਦੇ ਰਹੇ ਕੀਰਤਨ ਸੁਣਦੇ ਰਹੇ ਉਦੋਂ ਇਹ ਵੀ ਪੂਰੇ ਜਵਾਨ ਹੁੰਦੇ ਸੀ ਅਤੇ ਮੈਂ ਵੀ ਜਵਾਨ ਹੁੰਦਾ ਸੀ ਪਰ 40 ਸਾਲ ਪੁਰਾਣੀ ਗੱਲ ਪਰ ਮਹਾਰਾਜ ਦੀ ਕਿਰਪਾ ਨਾਲ ਹਜੇ ਵੀ ਬਹੁਤ ਹੀ ਸੁਰੀਲੇ ਹਨ ਕੀਰਤਨ ਵੀ ਜਦੋਂ ਇਹਨਾਂ ਦਾ ਸੁਣੀਦਾ ਅਤੇ ਬਹੁਤ ਹੀ ਸੰਗਤਾਂ ਨਿਹਾਲ ਨੂੰ ਨਿਹਾਲ ਕਰਦੇ ਹਨ ਅਤੇ ਭਾਈ ਸੁਖਵਿੰਦਰ ਸਿੰਘ ਜੀ ਰਾਜੂ ਹਜੂਰੀ ਰਾਗੀ ਜੋ ਕਿ ਇਹ ਵੀ ਬਹੁਤ ਸੁਰੀਲੇ ਕੀਰਤਨੀ ਹਨ ਅਤੇ ਇਸ ਤਰ੍ਹਾਂ ਸਾਰੀ ਸਾਧ ਸੰਗਤ ਇਸ ਤਰ੍ਹਾਂ ਤੁਸੀਂ ਤਕਰੀਬਨ 10:30 ਤੱਕ ਇਹ ਕੀਰਤਨ ਸਮਾਗਮ ਹੋਣਗੇ ਅਤੇ ਇਸ ਤਰ੍ਹਾਂ ਜੁੜੇ ਰਹਿਣਾ ਸਾਰੇ ਪ੍ਰੋਗਰਾਮ ਸੁਣ ਕੇ ਜਾਣਾ ਆਓ ਪਿਆਰ ਨਾਲ ਸ਼ਬਦ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ 'ਚ ਮੇਰੇ ਸਭ ਤੋਂ ਪਹਿਲਾਂ ਮੇਰੇ ਸਾਰਿਆਂ ਦੇ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਮੈਨੂੰ ਮੌਕਾ ਮਿਲਿਆ ਇੱਕ ਸ਼ਬਦ ਪ੍ਰਸਤੁਤ ਕਰਨ ਦਾ। ਅਤੇ ਦੂਜਾ ਮੈਂ ਧੰਨਵਾਦ ਕਰਨਾ ਚਾਹੁੰਦਾ ਆਪਣੇ ਉਸਤਾਦ ਜੀ, ਜਿਨ੍ਹਾਂ ਨੇ ਮੈਨੂੰ ਕਾਫੀ ਤਿਆਰ ਔਰ ਇਸ ਚੀਜ਼ ਦੀ ਪ੍ਰੇਰਣਾ ਦਿੱਤੀ ਗੁਰੂ ਸ਼ਬਦ ਦੀ ਤਿਆਰੀ ਕਰਨ ਲਈ ਨਿਰਧਾਰਤ ਰਾਗ 'ਚ। ਅਤੇ ਉਹਨਾਂ ਨੇ ਇੱਕ ਪ੍ਰੇਰਣਾ ਇਹ ਵੀ ਦਿੱਤੀ ਕਿ ਆਪਾਂ ਇੱਦਾਂ ਦੇ ਸ਼ਬਦ ਦਾ ਗਾਇਨ ਕਰੀਏ ਕਿ ਜਿਹੜੇ ਆਮ ਤੌਰ 'ਤੇ ਨਹੀਂ ਗਾਏ ਜਾਂਦੇ, ਕਿਉਂਕਿ ਸਾਡੀ ਬਾਣੀ ਬਹੁਤ ਵਿਰਾਟ ਸਾਗਰ ਆ ਗਿਆਨ ਦਾ ਅਤੇ ਅਨੰਤ ਬਾਣੀ ਆ ਜਿਹੜੇ ਹੋਰ ਵੀ ਆਪਾਂ ਸ਼ਬਦ ਗਾਏ ਜਾ ਸਕਦੇ ਆ। ਸੋ ਪਹਿਲਾਂ ਆਪਾਂ ਸ਼ਬਦ ਦੀ ਪੂਰੀ ਟੇਕ ਮੈਂ ਆਪ ਜੀ ਦੀ ਪੜ੍ਹ ਸਕਦਾ ਹਾਂ, ਉਹ ਹੋਊਗਾ ਦਾ ਪਾਠ ਮਲਾ ਮਹੱਲਾ ਤੀਜਾ। ਭਰਮ ਭਰਮ ਜੋਨ ਮਨ ਮੁੱਖ ਪਰ ਪਰਮਾਈ। ਉਸ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਆ ਭਰਮ ਭਰਮ ਜੋਨ ਮਨ ਮੁੱਖ ਪਰਮਾਈ, ਜਮਕਾਲ ਮਾਰੇ ਨਿਤ ਪਤ ਗਵਾਈ। ਸਤਿਗੁਰੂ ਸੇਵਾ ਜਮ ਕੀ ਕਾਣ ਚੁਕਾਈ। ਉਸ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਆ ਹਰ ਪ੍ਰਭ ਮਿਲਿਆ ਮਹਿਲ ਘਰ ਪਾਈ। ਉਸ ਤੋਂ ਬਾਅਦ ਸਾਡੀ ਜਿਹੜੀ ਰਹਾਉ ਦੀ ਪੰਕਤੀ ਆ ਪ੍ਰਾਣੀ ਏਕੋ ਨਾਮ ਧਿਆਏ, ਜਨਮ ਪਦਾਰਥ ਦੁਬਦਾ ਖੋਇਆ ਕੌਡੀ ਬਦਲੇ ਜਾਏ ਰਹਾਉ। ਸੋ ਹੁਣ ਆਪਾਂ ਇਸ ਸ਼ਬਦ ਦਾ ਗਾਇਨ ਕਰਾਂਗੇ, ਸਾਰਿਆਂ ਨੇ ਮਿਲ ਕੇ ਕਰਨਾ। ਅਤੇ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ, ਸਾਰੀਆਂ ਜੋ ਵੀ ਤੁਹਾਨੂੰ ਕੋਈ ਵੀ ਅਗਰ ਤੁਹਾਨੂੰ ਇਹਦੇ 'ਚ ਚੀਜ਼ ਚੰਗੀ ਲੱਗੀ ਉਹ ਸਾਰਾ ਮੇਰੇ ਉਸਤਾਦ ਜੀ ਦਾ, ਅਤੇ ਸਾਰੀਆਂ ਗਲਤੀਆਂ ਜੋ ਵੀ ਹੋ ਗਈਆਂ

0: ਤੇ ਬਹੁਤ ਹੀ ਪਿਆਰ ਨਾਲ ਏਕਮ ਸਿੰਘ, ਮਨਵੀਰ ਸਿੰਘ ਅਤੇ ਕ੍ਰਿਸ਼ਨ ਸਿੰਘ ਜੀ ਨੇ ਸ਼ਬਦ ਗਾਇਨ ਕੀਤਾ। ਮੈਂ ਸਾਰੇ ਜਥੇ ਦਾ ਬਹੁਤ ਧੰਨਵਾਦੀ ਹਾਂ। ਹੁਣ ਮੈਂ ਬੇਨਤੀ ਕਰਦਾ ਹਾਂ ਸਾਡੇ ਬਹੁਤ ਹੀ ਪਿਆਰੇ ਡਾਕਟਰ ਰਵੀ ਸਿੰਘ ਜੀ ਇੱਕ ਸ਼ਬਦ ਦੀ ਹਾਜ਼ਰੀ ਲਗਾਉਣਗੇ। ਸ੍ਰੀ ਗੁਰੂ ਰਾਮਦਾਸ ਜੀ ਦੇ ਉਚਾਰੇ ਹੋਏ ਪੜਤਾਲ ਗਾਇਨ ਕਰਨਗੇ। ਹਰ ਜਨ ਬੋਲਤ ਸ਼੍ਰੀ ਰਾਮ ਨਾਮਾ। ਰਵੀ ਸਿੰਘ ਜੋ ਕਿ ਤੁਸੀਂ ਜਾਣਦੇ ਹੋ ਬੇ ਏਰੀਆ 'ਚ ਬਹੁਤ ਛੋਟੇ ਹੁੰਦੇ ਇਹਨਾਂ ਨੇ ਕੀਰਤਨ ਦੀ ਤਲੀਮ ਸ਼ੁਰੂ ਕੀਤੀ ਸੀ। ਪਹਿਲਾਂ ਸਿਤਾਰ ਵੀ ਵਜਾਉਂਦੇ ਰਹੇ ਪਰ ਹੁਣ ਕੁਝ ਸਾਲਾਂ ਤੋਂ ਇਹਨਾਂ ਨੇ ਆਪਣਾ ਤੰਤੀ ਸਾਜ਼ ਤਾਉਸ ਦੇ ਨਾਲ ਰਿਆਜ਼ ਸ਼ੁਰੂ ਕਰ ਦਿੱਤਾ ਅਤੇ ਇਹਨਾਂ ਦੇ ਨਾਲ ਦਿਲਬਰ ਸੰਗਤ ਕਰ ਰਹੇ ਹਨ ਮਨਜੀਤ ਸਿੰਘ ਰਬਾਬ ਅਤੇ ਜੁਝਾਰ ਸਿੰਘ ਜੋੜੀ 'ਤੇ ਸੰਗਤ ਕਰ ਰਹੇ ਹਨ। ਹਰਸਿਮਰਨ ਸਿੰਘ ਅਤੇ ਤਾਨਪੁਰੇ ਅਤੇ ਜੁਝਾਰ ਸਿੰਘ ਅਤੇ ਨਾਲ ਰਵੀ ਸਿੰਘ ਉਹਨਾਂ ਦੀ ਧਰਮਪਤਨੀ ਅਤੇ ਬੇਟੀ ਵੀ ਨਾਲ ਸਾਰੇ ਸ਼ਬਦ ਗਾਇਨ ਕਰਨ ਜਾ ਰਹੇ ਹਨ। ਆਓ ਪਿਆਰ ਨਾਲ ਸ਼ਬਦ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਸੰਗ ਜੀ, ਗੁਰੂ ਸਾਹਿਬ ਦੀ ਨਿੱਕੀ ਗੋਦ ਬਿਰਾਜਮਾਨ, ਫਤਿਹ ਦੇ ਰੂਪ ਵਿੱਚ ਅਸੀਸਾਂ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸ਼ਬਦ ਗਾਉਣ ਲੱਗੇ ਹਾਂ, ਕੋਸ਼ਿਸ਼ ਕਰਨ ਲੱਗੇ ਹਾਂ, ਰਾਗ ਮਲਾਰ ਦੇ ਵਿੱਚ ਹਰਜਨ ਬੋਲਤ ਸ੍ਰੀ ਰਾਮ ਨਾਮਾ ਅਤੇ ਆਉਣ ਤੋਂ ਪਹਿਲਾਂ ਉਸਤਾਦ ਜੀ ਨਾਲ ਗੱਲਬਾਤ ਹੁੰਦੀ ਸੀਗੀ ਵੀ ਅਸਲ 'ਚ ਕੀਰਤਨ ਕੀ ਹੈ। ਉਸਤਾਦਾਂ ਦੇ ਵੱਲੋਂ ਉਹਨਾਂ ਨੇ ਸਾਨੂੰ ਸਿਖਾਇਆ ਫੰਡਾਮੈਂਟਲਸ ਏ ਬੀ ਸੀ, ਸੁਰ ਕੀ ਆ, ਨਾਦ ਕੀ ਆ, ਪਰ ਗੁਰੂ ਸਾਹਿਬ ਨੇ ਕਾਫੀ ਡੂੰਘਾਈ 'ਚ ਦੇਖਿਆ। ਐਜ਼ ਅ ਪ੍ਰੋਫੈਸ਼ਨ ਮੈਂ ਚਾਰਲ ਸਾਈਕਾਇਟ੍ਰਿਸਟ ਹਾਂ ਅਤੇ ਮਨ ਦੇ ਬਾਰੇ, ਮਨ ਦੀ ਅੰਡਰਸਟੈਂਡਿੰਗ, ਨਿਊਰੋਸਾਇੰਸ ਦੀ ਅੰਡਰਸਟੈਂਡਿੰਗ, ਉਹਦੇ ਵਿੱਚੋਂ ਜਦੋਂ ਤੁਸੀਂ ਸ਼ਬਦ ਦੇ ਰੂਬਰੂ ਹੁੰਦੇ ਹਾਂ ਤੁਹਾਨੂੰ ਹੋਰ ਡੰਗਾਈ ਪਤਾ ਲੱਗਦੀ ਹੈ। ਸੋ ਗੁਰੂ ਸਾਹਿਬ ਨੇ ਰਾਗ ਕਿਉਂ ਚੁਣੇ? ਗੁਰੂ ਸਾਹਿਬ ਹੀ ਵਾਜ਼ ਅ ਜੀਨੀਅਸ, ਸਮਝਦੇ ਸੀਗੇ ਵੀ ਬੰਦਾ ਉਹ ਰਸਾਂ 'ਤੇ ਤੁਰਦਾ ਆ। ਐਂਡ ਸੇਮ ਥਿੰਗ ਵਿਦ ਸਾਇੰਸ, ਆਰ ਅਟੈਂਸ਼ਨ ਇਜ਼ ਡਰਾਈਵਡ ਬਾਈ ਡੋਪਮੀਨ ਔਰ ਡਿਫਰੈਂਟ ਵੇਰੀਅਸ ਸਿਸਟਮਸ ਇਨ ਦ ਬ੍ਰੇਨ। ਅੱਜ ਕੱਲ੍ਹ ਦੇ ਤੁਸੀਂ ਸੋਸ਼ਲ ਮੀਡੀਆ ਦੇ ਯੁੱਗ 'ਚ ਦੇਖਦੇ ਹਾਂ ਕਿੱਦਾਂ ਤੁਹਾਨੂੰ ਖਿੱਚਦੇ ਆ ਤੁਹਾਡਾ ਦਿਮਾਗ, ਇੱਕ ਘੰਟਾ ਇੱਦਾਂ ਹੀ ਚੱਲ ਜਾਂਦਾ, ਪਤਾ ਨਹੀਂ ਲੱਗਦਾ 2 ਘੰਟੇ 3 ਘੰਟੇ, ਦੇ ਕਾਲ ਇਟ ਡੂਮ ਸਕਰੋਲਿੰਗ। ਸੋ ਇੰਨੇ ਰਸ ਇੰਨੇ ਤਕੜੇ ਆ, ਤੁਹਾਡਾ ਦਿਮਾਗ ਹੋਰ ਕਿਸੇ ਨੂੰ ਵੀ ਹੋਰ ਪਾਸੇ ਲੈ ਸਕਦੇ ਆ, ਪਰ ਗੁਰੂ ਸਾਹਿਬ ਨੇ ਉਹਨੂੰ ਹਥਿਆਰ ਵਰਤਿਆ ਨਾਦ ਨੂੰ। ਕਈ ਹਿਸਟੋਰੀਕਲੀ ਕਈ ਪੋਲੀਟੀਕਲ ਪਾਵਰਸ ਵੀ ਮਿਊਜ਼ਿਕ ਨੂੰ ਵਰਤਦੀਆਂ ਲੋਕਾਂ ਨੂੰ ਮਾਇੰਡ ਸ਼ੇਕ ਕਰਨ ਲਈ, ਪਰ ਗੁਰੂ ਸਾਹਿਬ ਨੇ ਇੱਦਾਂ ਦੀ ਵਹੀਕਲ ਤਿਆਰ ਕੀਤੀ ਵੀ ਆਹ ਪਹਾੜ ਅਸੀਂ ਚੜ੍ਹਨਾ ਆ। ਜੇ ਤੁਸੀਂ ਘੋੜੇ ਦੇ ਨਾਲ ਚੜ੍ਹੋ ਸੌਖਾ ਹੋ ਜਾਂਦਾ, ਫਿਰ ਨਾਦ ਇੱਕ ਤਰ੍ਹਾਂ ਦਾ ਘੋੜਾ, ਪਰ ਨਾਦ ਦਾ ਵੀ ਆਪਣਾ ਰਸ ਆ, ਤੁਸੀਂ ਉਹਦੇ ਵਿੱਚ ਵੀ ਫਸ ਸਕਦੇ ਹੋ। ਨਾਦ ਜਿਹੜਾ ਹੈਗਾ ਆ, ਰਾਗ ਆ, ਉਹ ਮਨ ਨੂੰ ਪਗਲਾਉਂਦਾ ਆ, ਜਿਹੜਾ ਹੰਕਾਰ ਆ, ਐਸੈਂਸ਼ਲੀ ਹੰਕਾਰ। ਸੋ ਗੁਰੂ ਸਾਹਿਬ ਬਹੁਤ ਬਿਊਟੀਫੁਲੀ ਇਸ ਸ਼ਬਦ 'ਚ ਦੱਸਦੇ, ਹਰਜਨ ਬੋਲਤ ਸ੍ਰੀ ਰਾਮ ਨਾਮਾ, ਮਿਲ ਸਾਧ ਸੰਗਤ ਹਰ ਤੋਰ। ਪ੍ਰਿਸਕ੍ਰਿਪਸ਼ਨ ਪਹਿਲਾਂ ਹੀ ਲਿਖਤੀ, ਜਿਹੜਾ ਤੋਰ ਲਫ਼ਜ਼ ਆ, ਇਟਸ ਐਨ ਐਕਟਿਵ ਵਰਡ, ਇਟਸ ਵਾਕਿੰਗ, ਇਟਸ ਨਾਟ ਜਸਟ ਲਿਸਨਿੰਗ ਐਂਡ ਨਾਟ ਜਸਟ ਸਿਟਿੰਗ, ਐਕਟਿਵ ਪ੍ਰੋਸੈਸ ਆ। ਫਿਰ ਉਹ ਦੱਸਦੇ, ਹਰ ਤਨ ਬੰਜੋ ਹਰ ਤਨ ਸੰਚੋ, ਜਿਸ ਲਾਗਤ ਹੈ ਨਹੀਂ ਤੋਰ। ਸੰਗਤ ਨਾਲ ਕੀ ਕਰਨਾ ਆ, ਕਿਹੜੀ ਚੀਜ਼ ਦੀ ਤੁਸੀਂ ਬਿਜ਼ਨਸ ਕਿਹੜਾ ਕਰਨਾ ਆ, ਕਿਹੜਾ ਚੀਜ਼ ਕੀ ਕਿਹੜਾ ਧਨ ਇਕੱਠਾ ਕਰਨਾ ਆ, ਫਿਰ ਦੱਸਦੇ ਜਦੋਂ ਜਿੱਦਾਂ ਚਾਤਰਕ, ਜਿੱਦਾਂ ਮੋਰ, ਘਨਹਰ ਜਦੋਂ ਘੋਰ ਉਹਦੀ ਆਉਂਦੀ ਆ, ਕਿੱਦਾਂ ਉਹਨੂੰ ਖੁਸ਼ ਹੁੰਦਾ, ਕਿੱਦਾਂ ਉਹਨੂੰ ਹੁੰਦਾ ਵੀ ਉਹ ਤਰਸਦਾ ਆ ਵੀ ਉਹਨੂੰ ਪਾਣੀ ਮਿਲੇ। ਇੱਦਾਂ ਹੀ ਮ੍ਰਿਗ ਮੀਨ ਪਖੇਰੀ ਉਹਨੂੰ ਵੀ ਜਪਦੇ ਆ। ਪਰ ਇਹ ਜਿਹੜਾ ਸ਼ੋਰ ਆ ਮਾਇਆ ਦੇ ਰੂਪੀ, ਉਹ ਪ੍ਰਿਸਕ੍ਰਿਪਸ਼ਨ ਦਿੰਦੇ ਹਰ ਜਨ ਹਰ ਕੀਰਤ ਗਾਈ। ਕੀਰਤ ਪਿਆਰ ਦਾ ਸੰਬੰਧਿਤ ਸ਼ਬਦ ਆ, ਕੀਰਤਨ ਜਦੋਂ ਤੂੰ ਮੰਨਦਾ ਆ। ਸੋ ਮੇਨ ਇਨਗਰੀਡੀਐਂਟ, ਸੋ ਗੁਰੂ ਸਾਹਿਬ ਜੇ ਤੁਸੀਂ ਇਹਨੂੰ ਹੋਰ ਡੰਗਾਈ 'ਚ ਅਸੀਂ ਇਹਨੂੰ ਸੋਚੀਏ, ਜਿੱਦਾਂ ਇੱਕ ਸਾਜ ਨਾਜ ਨੂੰ ਤੁਹਾਨੂੰ ਸਪੋਰਟ ਦਿੰਦਾ ਆ, ਗੁਰੂ ਸਾਹਿਬ ਦਾ ਐਂਡ ਸਟੇਟ ਓਬਜੈਕਟਿਵ ਵੀ ਤੁਸੀਂ ਨਾਮ ਦੇ ਵਿੱਚ ਲੀਨ ਹੋਣਾ। ਜਿਹੜਾ ਨਾਦ ਤੋਂ ਅਨਹਦ ਤੱਕ ਕਿੱਦਾਂ ਪਹੁੰਚਣਾ, ਜਿਹੜੀ ਚੀਜ਼ ਵਿਚ ਇਜ਼ ਅਨਸਟ੍ਰਕ ਸਾਊਂਡ। ਇੱਕ ਤਾਂ ਕੰਨਾਂ ਨਾਲ ਨਾਲ ਸੁਣਿਆ ਜਾਂਦਾ, ਜਿਹੜਾ ਅਨਹਦ ਹੈ ਉਹ ਹਿਰਦੇ ਰੂਪੀ ਕੰਨਾਂ ਦੇ ਨਾਲ ਸੁਣਿਆ ਜਾਂਦਾ ਹੈ। ਸੋ ਦੈਟ ਇਜ਼ ਅ ਜਰਨੀ। ਅਸੀਂ ਉਸਤਾਦ ਜੀ ਨਾਲ ਗੱਲ ਕਰਦੇ ਸੀਗੇ ਅਤੇ ਬਹੁਤ ਉਸਤਾਦ ਜੀ ਨੇ ਜਿੰਨੀ ਸੇਵਾ ਕੀਤੀ ਪ੍ਰੋਫੈਸਰ ਸਾਹਿਬ ਨੇ, ਛੋਟੇ ਹੁੰਦਿਆਂ ਤੋਂ ਅਸੀਂ ਇਹਨਾਂ ਤੋਂ ਸਿੱਖਦੇ ਹਾਂ ਅਤੇ ਈਵਨ ਮਾਈ ਕਿਡਸ ਆਰ ਨਾਓ ਲਰਨਿੰਗ ਰਾਈਟ। ਸੋ ਬਹੁਤ ਬਹੁਤ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਅਸੀਸਾਂ ਦੇਵੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਖੂਬ ਪੇਸ਼ਕਾਰੀ ਕੀਤੀ ਆਪਣੇ ਭਾਈ ਸਾਹਿਬ ਡਾਕਟਰ ਰਵਿੰਦਰ ਸਿੰਘ ਜੀ ਨੇ। ਇਹਨਾਂ ਨੇ ਰਾਗ ਸ਼ੁੱਧ ਮਲਹਾਰ, ਹਰਜਨ ਬੋਲਤ, ਸ੍ਰੀ ਰਾਮ ਨਾਮਾ, ਬਹੁਤ ਹੀ ਆਪਣੇ ਤੰਤੀ ਸਾਜ਼ਾਂ ਦੇ ਨਾਲ, ਜਿਹੜੀ ਸਭ ਤੋਂ ਇੱਕ ਖੂਬੀ ਦੀ ਗੱਲ ਆ, ਜੋ ਬਹੁਤ ਇੱਕ ਕਠਿਨ ਚੀਜ਼ ਹੁੰਦੀ ਹੈ ਕਰਨੀ। ਅਤੇ ਇਸ ਦੇ ਨਾਲ ਹੁਣ ਆ ਰਿਹਾ ਉਸਤਾਦ ਪ੍ਰੋਫੈਸਰ ਦਲਵੀਰ ਸਿੰਘ ਜੀ ਦੇ, ਉਹਨਾਂ ਦਾ ਪੂਰਾ ਜਥਾ। ਉਹਨਾਂ ਨੇ ਅੱਜ ਜਿੱਦਾਂ ਆਪਾਂ ਸੁਣ ਰਹੇ ਹਾਂ, ਪਹਿਲਾਂ ਜਿਹੜੇ ਭਾਈ ਭੁਪਿੰਦਰ ਸਿੰਘ ਜੀ ਹੋਣੀ ਨੇ ਵੀ ਸ਼ੁੱਧ ਗੁਰਮਤ ਮਲਹਾਰ ਗਾਇਆ, ਜਿਹਨੂੰ ਆਪਾਂ ਕਹਿੰਦੇ ਹਾਂ ਸ਼ੁੱਧ ਗੰਧਾਰ ਦੇ ਨਾਲ। ਉਸ ਤੋਂ ਬਾਅਦ ਜਿਹੜੇ ਬੀਬੀ ਆਏ ਆ, ਉਹਨਾਂ ਨੇ ਗਾਇਆ ਜਿਹਨੂੰ ਕਹਿ ਦਿੰਦੇ ਆ ਔੜਵ ਜਾਤੀ ਮਲਹਾਰ, ਉਹਨਾਂ ਨੇ ਉਹ ਗਾਇਆ। ਉਸ ਤੋਂ ਬਾਅਦ ਮੀਆਂ ਕੀ ਮਲਹਾਰ ਗਾਇਆ ਗਿਆ। ਅਤੇ ਇਸ ਦੇ ਨਾਲ ਹੁਣ ਆਪਣੇ ਪ੍ਰੋਫੈਸਰ ਦਲਬੀਰ ਸਿੰਘ ਜੀ ਦੇ ਜਥਾ ਪੇਸ਼ ਕਰੂਗੇ ਰਾਗ ਮੀਆਂ ਕੀ ਮਲਹਾਰ, ਅਤੇ ਅਗਰ ਸਮਾਂ ਹੋਇਆ ਸੂਰਦਾਸੀ ਮਲਹਾਰ, ਜਿਹੜਾ ਇੱਕ ਬਹੁਤ ਹੀ ਅਪ੍ਰਚਲਿਤ ਪ੍ਰਕਾਰ ਮੰਨਿਆ ਜਾਂਦਾ ਹੈ ਮਲਹਾਰ ਦਾ, ਜਿਹਦਾ ਕਿਹਾ ਜਾਂਦਾ ਹੈ ਮਿਸ਼ਰਨ ਸਾਰੰਗੰ ਦੇ ਸੰਗ ਮਲਹਾਰੰਗ ਹੁੰਦਾ ਉਹਦੇ ਵਿੱਚ। ਤਾਂ ਇਸ ਦੇ ਨਾਲ ਸ਼ਰਵਨ ਕਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਬੱਚੇ ਜੋ ਵੀ ਪਰਫੋਰਮ ਕਰਕੇ ਗਏ ਹਨ, ਬੜੇ ਹੀ ਪਿਆਰ ਨਾਲ ਸ਼ਬਦ ਗਾਇਨ ਕੀਤਾ। ਬੜੀ ਖੁਸ਼ੀ ਹੁੰਦੀ ਜਦੋਂ

ਬੜੀ ਪ੍ਰਸੰਨਤਾ ਹੋ ਰਹੀ ਹੈ ਕਿ ਭਾਈ ਸਾਹਿਬ ਸਰਜੀਤ ਸਿੰਘ ਦੀ ਲਾਡੀ ਵੀ ਅੱਜ ਸਪੈਸ਼ਲ ਦੇਖੋ ਇਹ ਉਸਤਾਦ ਜੀ ਦੇ ਬੱਜੇ ਹੋਏ ਸਾਰੇ ਆ ਰਹੇ ਨੇ। ਇਹ ਪ੍ਰੇਮ ਜਿਹੜਾ ਐਡੇ ਮਹਾਨ ਕੀਰਤਨੀ ਆ ਜਿਹੜੇ ਪੰਥ ਵਿੱਚ ਇੰਨਾ ਨਾਂ, ਅਤੇ ਅਸੀਂ ਤਾਂ ਇਹਨਾਂ ਸਾਹਮਣੇ ਗਾਉਂਦੇ ਵੀ ਘਬਰਾਉਂਦੇ ਹਾਂ। ਬਹੁਤ ਕਿਰਪਾ ਮਹਾਰਾਜ ਜੀ, ਪਰ ਸਪੈਸ਼ਲ ਦੇਖੋ ਇਹ ਫ੍ਰੀ ਮੋਡ ਦੀ ਸੰਗਤ ਦਾ ਵੀ ਪ੍ਰਤਾਪ ਹੈ ਕਿ ਖਿੱਚੇ ਆਏ ਇਸ ਮਲਹਾਰ ਦਰਬਾਰ ਦੇ, ਅਤੇ ਸਾਨੂੰ ਵੀ ਥੋੜ੍ਹਾ ਸੋਚ ਕੇ ਗਾਉਣਾ ਪੈਂਦਾ। ਇੱਕ ਹੋਰ ਸ਼ਬਦ ਰਾਜ ਸੂਰ ਮਲਹਾਰ ਵਿੱਚ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਸੁਣਿਆ, ਪਹਿਲਾਂ ਆਪਾਂ ਰਾਗ ਮੀਆਂ ਕੀ ਮਲਾਰ ਅਤੇ ਉਸ ਤੋਂ ਬਾਅਦ ਰਾਗ ਸੂਰਦਾਸੀ ਮਲਾਰ। ਬਹੁਤ ਹੀ ਖੂਬ ਤਰੀਕੇ ਨਾਲ ਪ੍ਰੋਫੈਸਰ ਦਲਬੀਰ ਸਿੰਘ ਜੀ ਅਤੇ ਨਾਲ ਭਾਈ ਮਨਜੀਤ ਸਿੰਘ ਜੀ ਦੇ ਬਾਕੀ ਉਹਨਾਂ ਦੇ ਉਸਤਾਦ ਜੀ ਦੇ ਸਟੂਡੈਂਟਸ ਸਾਰਿਆਂ ਨੇ ਸਾਥ ਦਿੱਤਾ। ਅਤੇ ਹੁਣ ਇਸ ਤੋਂ ਬਾਅਦ ਆਪਾਂ ਹੁਣ ਸ਼੍ਰਵਣ ਕਰੂੰਗੇ ਇਹੀ ਲੜੀ ਨੂੰ ਆਪਾਂ ਅੱਗੇ ਵਧਾਉਂਦੇ ਮਲਾਰਾਂ ਦੀ ਰਾਗਾਂ ਦੀ। ਆਪਾਂ ਹੁਣ ਭਾਈ ਸੁਖਵਿੰਦਰ ਸਿੰਘ ਰਾਜੂ ਜੀ ਕੋਲ ਸੁਣੂੰਗੇ ਬਰਸ ਘਨਾ ਮੇਰਾ ਮਨ ਪੀਣਾ ਰਾਗ ਮੀਆਂ ਮਲਾਰ ਦੇ ਵਿੱਚ, ਅਤੇ ਇਸ ਦੇ ਨਾਲ ਉਸ ਤੋਂ ਬਾਅਦ ਸਾਨੂੰ ਸਾਡੇ ਨਾਲ ਆਓਗੇ ਭਾਈ ਪ੍ਰੋਫੈਸਰ ਬਲਜੀਤ ਸਿੰਘ ਸੁਰਬੀ ਜੀ, ਅਤੇ ਉਸ ਤੋਂ ਬਾਅਦ ਫਿਰ ਉਸਤਾਦ ਜੀ ਸਾਡੇ ਨਾਲ ਇਹ ਸਮਾਪਤੀ ਕਰੋਗੇ ਪ੍ਰੋਗਰਾਮ ਦੀ। ਸਾਰੀ ਸਾਧ ਸੰਗਤ ਦਾ ਧੰਨਵਾਦ, ਤੁਸੀਂ ਅਜੇ ਤੱਕ ਸਾਡੇ ਨਾਲ ਜੁੜੇ ਹੋਏ ਹੋ, ਤਾਂ ਇਹਦੇ ਨਾਲ ਆਪਾਂ ਸ਼ਰਵਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬਾਂ ਦੀ ਨਿੱਘੀ ਗੋਦ ਵਿੱਚ ਬੈਠੇ ਸਤਸੰਗੀ ਜਨੋ, ਆਓ ਸਾਰੇ ਰਲ ਮਿਲ ਕੇ ਇੱਕ ਵਾਰ ਫਿਰ ਉਸ ਰੱਬੀ ਕੀਰਤਨ ਦੇ ਨਾਲ ਜੁੜਨਾ ਕਰੀਏ। ਅਸੀਂ ਸਭ ਤੋਂ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਬਦ

ਸੁਹਾਲੀ ਹੀਰ ਹੈ ਗੁਰਮੋਹੀ ਮਨ ਹਰ ਰਸਲੀਨਾ। ਮੇਰੇ ਸਾਹਮਣੇ ਮੇਰੇ ਸਤਿਕਾਰਯੋਗ ਪਿਤਾ ਸਮਾਨ ਪ੍ਰੋਫੈਸਰ ਰਣਜੀਤ ਸਿੰਘ ਜੀ ਬੈਠੇ ਨੇ ਔਰ ਮੇਰੇ ਉਸਤਾਦ ਭਾਈ ਸਰਬਜੀਤ ਸਿੰਘ ਜੀ ਰੰਗੀਲਾ ਉਹ ਬੈਠੇ ਨੇ, ਮੇਰੇ ਵੀਰ ਭਾਈ ਸਰਬਜੀਤ ਸਿੰਘ ਜੀ ਲਾਡੀ ਸਾਰੇ ਬੈਠੇ ਨੇ। ਸਾਰੀ ਸੰਗਤ ਬਹੁਤ ਤੁਸੀਂ ਸੂਝਵਾਨ ਬੈਠੇ ਹੋ ਅਤੇ ਮੈਨੂੰ ਤੁਸੀਂ ਅਸੀਸ ਦੇਣਾ ਕਿ ਮੈਂ ਚੜ੍ਹਦੀ ਕਲਾ ਦੇ ਨਾਲ ਸੇਵਾ ਕਰ ਸਕਾਂ ਜੀ, ਅਤੇ ਤੁਸੀਂ ਮੈਨੂੰ ਪਿਆਰ ਸਤਿਕਾਰ ਦੇ ਨਾਲ ਸਾਰੇ ਅਸੀਸ ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਛਾਇਆ ਪਰਦੇਸੀਆ ਕਿਤ ਪਵੈ ਜੰਜਾ ਲਹਿਰਾ। ਅਤੇ ਤੁਸੀਂ ਸਾਰੇ ਮੇਰੇ ਨਾਲ ਗਾਇਓ ਕਿਉਂਕਿ ਤੁਸੀਂ ਬੜਾ ਪਿਆਰ ਕਰਦੇ ਹੋ ਜਦੋਂ ਵੀ ਅਸੀਂ ਇੱਥੇ ਕੀਰਤਨ ਕਰਨ ਆਉਂਦੇ ਹਾਂ।

ਕੀਰਤਨ ਦੀ ਇੱਥੇ ਹੀ ਸਮਾਪਤੀ ਹੈ ਜੀ। ਅਤੇ ਮੈਂ ਨਹੀਂ ਜੀ ਇਤਨਾ ਹੋ ਨਹੀਂ ਸਕਦਾ। ਅਤੇ ਪਿਆਰੀ ਸਾਧ ਸਿੰਘ ਜੀ ਆਪ ਜੀ ਦੇ ਬਹੁਤ ਹੀ ਪਿਆਰ ਵਾਲੇ, ਬਹੁਤ ਸਤਿਕਾਰਯੋਗ। ਮੈਂ ਆਪਣੀ ਲਾਈਫ ਦੇ ਵਿੱਚ ਦੋ ਕੀਰਤਨੀਆਂ ਦੇ ਜੋ ਆਵਾਜ਼ ਨੇ ਨਾ, ਉਹ ਆਖਰੀ ਦਿਨ ਤੱਕ ਬੜੇ ਕਾਇਮ ਦੇਖੇ ਨੇ। ਇੱਕ ਮੈਂ ਦੇਖਿਆ ਸੀ ਭਾਈ ਸਰਬਜੀਤ ਸਿੰਘ ਦੇ ਜਿਹੜੇ ਉਸਤਾਦ ਸਨ ਭਾਈ ਬਲਬੀਰ ਸਿੰਘ ਜੀ ਸ਼੍ਰੋਮਣੀ ਰਾਗੀ, ਅਤੇ ਇੱਕ ਭਾਈ ਸਰਬਜੀਤ ਸਿੰਘ ਜੀ ਰੰਗੀਲਾ। ਇਹਨਾਂ ਦਾ ਜਦੋਂ ਕੀਰਤਨ ਸੁਣੀਦਾ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਨੌਜਵਾਨ ਕੀਰਤਨ ਕਰ ਰਿਹਾ। ਅਤੇ ਸੱਚੀ ਬੜੀ ਮਹਾਰਾਜ ਦੀ ਬਖਸ਼ਿਸ਼ ਹੈ ਇਹਨਾਂ 'ਤੇ। ਆਓ ਆਪਾਂ ਇੱਕ ਜੈਕਾਰਾ ਲਾਈਏ ਇਹਨਾਂ ਦੀ ਆਮਦ ਵਿੱਚ, ਕਿਉਂਕਿ ਪਿਆਰੇ ਸਾਧ ਸਿੰਘ ਜੀ ਇਸ ਤਰ੍ਹਾਂ ਦਾ ਸੁਹਾਵਣਾ ਪ੍ਰੋਗਰਾਮ ਕਦੀ ਕਦੀ ਬਣਦਾ ਹੈ ਕਿ ਇਸ ਤਰ੍ਹਾਂ ਦੇ ਉਸਤਾਦ ਕੀਰਤਨੀਏ ਆਪ ਹੀ ਦਰਸ਼ਨ ਦੇਣ, ਬਹੁਤ ਵੱਡੀ ਗੱਲ ਹੈ। ਆਓ ਇਹਨਾਂ ਕੋਲੋਂ ਆਪਾਂ ਸ਼ਬਦ ਕੀਰਤਨ ਸੁਣੀਏ।

ਗੁਰੂ ਰੂਪਿਆ ਜੀ ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਸਰਬਜੀਤ ਸਿੰਘ ਜੀ ਰੰਗੀਲਾ ਜੀ ਕੁਛ ਸਮੇਂ ਲਈ ਕੀਰਤਨ ਦੀ ਹਾਜ਼ਰੀ ਭਰਨਗੇ। ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਉਹ ਅੱਜ ਇੱਥੇ ਸਪੈਸ਼ਲ ਤੌਰ 'ਤੇ ਆਇਆ ਹਨ ਅਤੇ ਮਲਹਾਰ ਰਾਗ ਦੇ ਵਿੱਚ ਸ਼ਿਰਕਤ ਕਰ ਰਹੇ ਹਨ। ਬਹੁਤ ਬਹੁਤ ਧੰਨਵਾਦੀ ਹਾਂ। ਆਓ ਪਿਆਰ ਨਾਲ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ

ਗੱਜ ਵੱਜ ਕੇ ਪਿੱਤੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਕਿਰਪਾ ਕੀਤੀ, ਆਪ ਜੀ ਦੇ ਸੰਗਤ ਦੇ ਦਰਸ਼ਨ ਕੀਤੇ। ਐਸੇ ਪੰਥ ਦੇ ਮਹਾਨ ਕੀਰਤਨੀ ਭਾਈ ਸਰਬਜੀਤ ਸਿੰਘ ਜੀ, ਭਾਈ ਸਰਬਜੀਤ ਸਿੰਘ ਜੀ ਗੁਰਦੁਆਰੇ ਕੀਰਤਨ ਕਰਕੇ ਗਏ, ਹੋਰ ਵੀ ਪੰਥ ਦੀਆਂ ਮਹਾਨ ਹਸਤੀਆਂ ਭਾਈ ਭੁਪਿੰਦਰ ਸਿੰਘ ਜੀ ਬੈਠੇ ਨੇ, ਐਸੇ ਦਿੱਗਜ ਕੀਰਤਨੀਆਂ ਦੇ ਸਾਹਮਣੇ ਬੈਠ ਕੇ ਗਾਉਣਾ ਅਸੀਂ ਤਾਂ ਬੱਚੇ ਹਾਂ। ਇਹਨਾਂ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ਿਸ਼ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਰਾਗ ਮੇਘ ਵਿੱਚ ਇੱਕ ਸ਼ਬਦ, ਉਪਰੰਤ ਕੋਈ 35 ਕੁ ਮਿੰਟ ਕੀਰਤਨ ਕਰਨ ਦਾ ਹੁਕਮ ਹੋਇਆ। ਆਪ ਕਿਰਪਾ ਕਰਨੀ, ਇਕਾਗਰਤਾ ਬਖਸ਼ਿਸ਼ ਕਰਨੀ ਔਰ ਅਸੀਸਾਂ ਬਖਸ਼ਿਸ਼ ਕਰਨੀਆਂ, ਇਸੇ ਤਰ੍ਹਾਂ ਗੁਰੂ ਸਾਹਿਬ ਕਿਰਪਾ ਕਰਦੇ ਰਹਿਣ ਅਤੇ ਆਪਣੀ ਸੇਵਾ ਲੈਂਦੇ ਰਹਿਣ। ਆਓ ਕੀਰਤਨ ਸਰਵਣ ਕਰੀਏ ਜੀ।

0: ਸੁਰਭੀ ਸਾਹਿਬ ਬਹੁਤ ਅੱਛੇ ਗਾਇਕ ਹਨ। ਇਹਨਾਂ ਦਾ ਮੈਂ ਸਭ ਤੋਂ ਪਹਿਲਾਂ ਮਾਰਵਾ ਸੁਣਿਆ ਸੀ ਫੇਸਬੁੱਕ 'ਤੇ, ਅਤੇ ਫਿਰ ਮੈਂ ਇਹਨਾਂ ਦਾ ਦੀਵਾਨਾ ਹੋ ਗਿਆ। ਤੋ ਅੱਛੇ ਜੋ ਗਾਣ ਵਜਾਉਣ ਵਾਲੇ ਹਨ ਸਾਰੇ ਮੇਰੇ ਤਸ਼ਬੀ ਦੇ ਦਾਣੇ ਹਨ। ਮੇਰੇ ਉਸਤਾਦ ਜੀ ਕਹਿੰਦੇ ਹੁੰਦੇ ਸਨ, ਇਹ ਹੁਸਨ ਵਾਲੇ ਮੇਰੀ ਤਸ਼ਬੀ ਕੇ ਦਾਣੇ ਹੈ, ਦੀਦਾਰ ਹੋਤਾ ਜਾਤਾ ਹੈ, ਇਬਾਦਤ ਹੋਤੀ ਜਾਤੀ ਹੈ। ਤੋ ਹੁਸਨ ਵਾਲੇ ਜਾਣੀ ਕਿ ਜਿਹੜੇ ਅੱਛੇ ਸੰਗੀਤਕਾਰ ਹਨ, ਅੱਛੇ ਕੀਰਤਨਕਾਰ ਹਨ, ਅੱਛੇ ਰਾਗੀ ਹਨ, ਭਾਈ ਭੁਪਿੰਦਰ ਸਿੰਘ ਵੀ ਬੈਠੇ ਹਨ, ਇਹ ਵੀ ਅੱਛਿਆਂ ਦੀ ਗਿਣਤੀ 'ਚ ਆਉਂਦੇ ਨੇ। ਤੋ ਇਹ ਸਾਰੇ ਮਾਲਾ ਦੇ ਮਣਕੇ ਹੁੰਦੇ ਨੇ, ਤੋ ਇਹਨਾਂ ਨੂੰ ਦਰਸ਼ਨ ਕਰਦੇ ਰਹੋ ਅਤੇ ਤੁਹਾਡੀ ਇਬਾਦਤ ਵੀ ਹੁੰਦੀ ਜਾਂਦੀ ਹੈ। ਤੋ ਮੇਰੀ ਇਹੋ ਹੀ ਇਬਾਦਤ ਹੈ, ਮੈਂ ਕੁਛ ਹੋਰ ਪਾਠ ਪੂਜਾ ਨਹੀਂ ਕੀਤਾ, ਬਸ ਇਹੀ ਕੰਮ ਕੀਤਾ, ਕੀਰਤਨ ਹੀ ਕੀਤਾ। ਕੀਰਤਨ ਨਾਮ ਸਿਮਰਤ ਰਹੋ ਜਬ ਲੱਗ ਘੱਟ ਸਾਸ। ਮੇਰੇ ਵੀਰ ਜੀ, ਇਹਨਾਂ ਲਈ ਮੈਂ ਅਰਦਾਸ ਕਰਦਾ, ਦੁਆ ਕਰਦਾ, ਸਾਰੇ ਪੰਥ ਲਈ ਦੁਆ ਕਰਦਾ ਕਿ ਇਹਦੇ 'ਚ ਬਹੁਤ ਬਹੁਤ ਅੱਛੇ ਕੀਰਤਨੀਏ, ਬਹੁਤ ਬਹੁਤ ਅੱਛੇ ਸੰਗੀਤਕਾਰ, ਬਹੁਤ ਬਹੁਤ ਅੱਛੇ ਵਾਦਨ ਕਰਨ ਵਾਲੇ ਜ਼ਰੂਰ ਹੋਣੇ ਚਾਹੀਦੇ ਨੇ ਤਾਂ ਕਿ ਸਿੱਖ ਪੰਥ ਦਾ ਨਾਮ ਦੁਨੀਆਂ ਦੇ ਤਖਤੇ 'ਤੇ ਆਵੇ। ਹਾਂਜੀ,
1: ਮੈਂ ਆਪਣੇ ਵੱਡੇ ਭਾਗ ਸਮਝਦਾ, ਮੇਰੇ ਨਾਲ ਅੱਗੇ ਬੈਠ ਗਏ, ਮੈਂ ਹੀ ਸੰਗਤ ਕਰ ਰਿਹਾ ਹੁਣ, ਤੁਸੀਂ ਸਮਝ ਕੇ ਦੇਣਾ।
0: ਇਹਨਾਂ ਦੇ ਬੜੇ ਉਸਤਾਦ ਜੀ ਵੀ ਬੜੇ ਵੱਡੇ ਬਹੁਤ ਗੁਣੀ ਪੁਰਖ ਹਨ, ਉਹਨਾਂ ਤੋਂ ਮੈਂ ਸੁਣਿਆ ਉਸਤਾਦ ਜੀ, ਉਹਨਾਂ ਦੇ ਘਰ ਚੰਡੀਗੜ੍ਹ ਮੈਂ ਗਿਆ ਸਾਂ, ਔਰ ਪੰਜਾਬ ਘਰਾਣੇ ਦੇ ਉਹ ਉਸਤਾਦ ਹਨ, ਬਹੁਤ ਬਾਕਮਾਲ ਉਸਤਾਦ ਹਨ। ਹਾਂਜੀ,

ਸਾਰੇ ਬੜੇ ਪਿਆਰ ਨਾਲ ਬੜੀ ਸ਼ਰਧਾ ਨਾਲ ਬੜੀ ਮੌਜ ਵਿੱਚ ਗੁਰੂ ਕੇ ਕੀਰਤਨੀਆਂ ਪਾਸੋਂ ਕੀਰਤਨੀਆਂ ਵੀ ਪ੍ਰਸਿੱਧ ਕੀਰਤਨੀ ਹੈ ਨਾਵਾਂ ਵਰ ਕੀਰਤਨੀ ਹੈ ਜਿਨ੍ਹਾਂ 'ਤੇ ਸਤਿਗੁਰੂ ਦੀ ਬੜੀ ਕਿਰਪਾ ਹੈ। ਇੱਕ ਛੋਟੇ ਜਿਹੇ ਸੁਨੇਹੇ ਨੂੰ ਸੁਣ ਕੇ ਕਹਿਣ 'ਤੇ ਨਹੀਂ ਸੁਣ ਕੇ ਉਹਨਾਂ ਨੇ ਇਹ ਬਚਨ ਕੀਤਾ ਵੀ ਨਹੀਂ ਉਸਤਾਦ ਜੀ ਅਸੀਂ ਜ਼ਰੂਰ ਆਉਣਾ। ਮੈਂ ਕਿਹਾ ਆਓ ਜੀ ਸਦਕੇ

ਕਹਿੰਦਾ ਸਾਰੇ ਨਿਆਣਿਆਂ ਵਾਲੀ ਲਕਬ ਲੈ ਕੇ ਤੁਸੀਂ ਤੁਰੇ ਫਿਰਦੇ ਹੋ, ਕੋਈ ਸਿਆਣਿਆਂ ਵਾਲੇ ਵੀ ਹੈ ਤੁਹਾਡੇ ਵਿੱਚ ਗੱਲਬਾਤ? ਹਾਂ ਮੈਂ ਸਰ, ਇਹਨਾਂ ਦਾ ਮੈਂ ਪਿਛਲੇ ਬਸੰਤ ਦੇ ਉੱਤੇ ਮੈਂ ਕਿਹਾ ਸੀ ਲਾਡੀ ਨਹੀਂ ਕਹਿਣਾ, ਲਾਡ ਹੋ ਗਏ, ਲੜਿਕੜੀਆਂ ਹੋ ਗਈਆਂ, ਬਚਪਨਾ ਖਤਮ ਹੋ ਗਿਆ, ਵਿਦਿਆ ਤੁਹਾਨੂੰ ਆ ਗਈ, ਹੁਣ ਲਾਡੀ ਕਾਹਦਾ? ਮੈਂ ਕਿਹਾ ਇਹੀ ਇੰਗਲਿਸ਼ ਦੇ ਵਰਡ ਨਾਲ ਪਿੱਛੇ ਕਰ ਦੋ, ਦਿਆਲ ਬਣਦਾ, ਲਾਡੀ ਨੇ ਦਿਆਲ। ਤੇ ਇਹਨਾਂ ਦਾ ਮੈਂ ਹਮੇਸ਼ਾ ਇਹ ਗੱਲ ਕਰਨਾ ਵੀ ਸਰਬਜੀਤ ਸਿੰਘ ਦਿਆਲ, ਮੈਂ ਕਹਿਣਾ ਵੀ ਹੈ ਫੇਸਬੁੱਕ ਤੇ ਵੀ ਹੈ, ਇਹਨਾਂ ਨੂੰ ਵੀ ਕਿਹਾ ਵੀ ਉਹ ਛੱਡ ਦੋ ਬਚਪਨ ਵਾਲੀਆਂ ਗੱਲਾਂ, ਜੇ ਨਹੀਂ ਛੱਡੋਗੇ ਤਾਂ ਫਿਰ ਸਿਆਣੇ ਹੋ ਕੇ ਵੀ ਉਹ ਬਚਪਨ ਵਾਲੀਆਂ ਗੱਲਾਂ ਤੁਹਾਡੀਆਂ ਰਹਿਣਗੀਆਂ। ਕੁਛ ਅਕਲ ਆ ਗਈ, ਚਲੋ ਮੰਨ ਲਿਆ, ਇਹਨਾਂ ਨੇ ਗੱਲ ਮੰਨੀ, ਇਹਨਾਂ ਦਾ ਬਹੁਤ ਧੰਨਵਾਦ। ਤੁਹਾਡਾ ਧੰਨਵਾਦ ਇਸ ਲਈ ਹੈ ਕਿ ਤੁਸੀਂ ਬਰਦਾਸ਼ਤ ਕੀਤਾ ਸਭ ਨੂੰ, ਕਿਉਂਕਿ ਸਾਰੀ ਸੰਗਤ ਕਹਿੰਦੀ ਕਹਿੰਦੀ ਜੀ ਨਹੀਂ ਰਾਗਾਂ 'ਚ ਕੀਰਤਨ ਸੁਣ ਨਹੀਂ ਹੁੰਦਾ। ਅਸੀਂ ਕੋਸ਼ਿਸ਼ ਇਹ ਕਰਦੀ ਹੈ ਕਿ ਸੁਣ ਨਹੀਂ ਹੁੰਦਾ ਤਾਂ ਸੁਣਾਓ ਜ਼ਰੂਰ, ਜੇ ਸੁਣਾਵਾਂਗੇ ਤਾਂ ਜੇ 100 ਦੇ ਪੱਲੇ ਨਹੀਂ ਪਊਗਾ ਦੋਵਾਂ ਦੇ ਪੱਲੇ ਪੈ ਜੇ, ਪਰ ਨਹੀਂ। ਸਾਡੀ ਬਿਓਨਾ ਪਾਰਕ ਦੀ ਉੱਥੋਂ ਦੀ ਸੰਗਤ, ਇੱਥੇ ਫਰੀ ਮੋਡ ਦੀ ਸੰਗਤ, ਇਹਨਾਂ ਨੂੰ ਅਕਲ ਆ ਗਈ ਹੈ। ਕਿਉਂ? ਇਹਨਾਂ ਨੂੰ ਅੱਛੇ ਟੀਚਰ ਮਿਲ ਗਏ, ਅੱਛੀ ਪੁਆਇੰਟ ਮਿਲ ਗਈ, ਅੱਛੀ ਗੁੜਤੀ ਮਿਲ ਗਈ। ਸਾਰੇ ਜਿੰਨੇ ਬੱਚੇ ਤਬਲੇ ਵਾਲੇ, ਗਾਉਣ ਵਾਲੇ, ਸਾਜ਼ਾਂ ਵਾਲੇ, ਸਭ ਜਾ ਰਹੇ ਹੈ, ਔਰ ਇੰਨਾ ਜਾਣ ਹੈ। ਮੈਨੂੰ ਪਿਛਲੀ ਵਾਰੀ ਪਤਾ, ਭਾਈ ਜਵਾਲਾ ਸਿੰਘ ਦੇ ਬੇਟੇ ਗੁਰਚਰਨ ਸਿੰਘ, ਅਵਤਾਰ ਸਿੰਘ ਆਏ ਨਾ, ਅਤੇ ਮੈਂ ਸਿਮਰਨ ਹੋਣੀ, ਜਸਪ੍ਰੀਤ ਹੋਣੀ, ਇਹਨਾਂ ਸਭ ਨੂੰ ਇਹ ਗੱਲ ਕਿਹਾ ਵੀ ਕਲਾਸ ਨਹੀਂ ਲਾਣੀ, ਉਹਨਾਂ ਨੂੰ ਸੁਣੋ ਜਾ ਕੇ। ਸ਼ਬਦ ਮੈਂ 2-3 ਮਿੰਟ ਹੀ ਪੜ੍ਹਦੀ, ਮੈਂ ਥੋੜ੍ਹਾ ਟਾਈਮ ਨਹੀਂ ਲੈਣਾ, ਮੈਂ ਗੱਲਾਂ ਜ਼ਰੂਰੀ ਆ। ਮੈਂ ਕਿਹਾ ਸੁਣੋ ਜਾ ਕੇ, ਜਦ ਉਹ ਸੁਣਦਾ ਏ ਉਹ ਹੁਣ 15 ਮਾਤਰੇ ਗਾਉਂਦੇ ਆ, 14 ਮਾਤਰੇ ਗਾਉਂਦੇ ਆ, 9 ਮਾਤਰਾ ਗਾਉਂਦੇ, ਇਹ ਸਾਰੇ ਬੀਟ ਦੇ ਰਹੇ ਸਨ ਸਾਹਮਣੇ ਬੈਠ ਕੇ, ਉਹ ਗਾ ਰਹੇ ਆ ਸਿਮਰਨ ਬੈਠੇ।

ਪੱਲੇ ਇਸ ਲਈ ਨਹੀਂ ਬੰਨਦੇ ਕਿ ਸਾਨੂੰ ਪੱਲੇ ਪਾਉਣ ਵਾਲੇ ਸਾਡੇ ਕੋਲ ਨਹੀਂ ਹੈਗੇ। ਕੋਈ ਝੋਲੀ 'ਚ ਪਾਉਣ ਵਾਲਾ ਚੀਜ਼ ਹੋਵੇ ਤਾਂ ਤਾਂ ਹੀ ਬੰਦਾ ਲੈਂਦਾ ਪੱਲੇ ਪਾਵੇ। ਸੋ ਤੁਸੀਂ ਸੁਣਿਆ, ਤੁਸੀਂ ਕੀਰਤਨ ਸੁਣਿਆ, ਸਰਬਜੀਤ ਰੰਗੀਲੇ ਹੋਣਾ ਕੋਲੋਂ ਸੁਣਿਆ, ਭਾਈ ਭੁਪਿੰਦਰ ਸਿੰਘ ਹੋਣਾ ਕੋਲੋਂ ਸੁਣਿਆ। ਮੈਂ ਪਹਿਲੀ ਵਾਰੀ ਸੁਣਿਆ। ਮੈਨੂੰ ਨਹੀਂ ਸੀ ਲੱਗਦਾ ਵੀ ਦਰਬਾਰ ਸਾਹਿਬ 'ਚ ਅੱਜ ਕੱਲ੍ਹ ਕੀਰਤਨੀ ਹੈਗੇ, ਪਰ ਇਹ ਲੁਕੇ ਹੋਏ ਆ, ਇਹਨਾਂ ਨੂੰ ਵਾਰੀ ਨਹੀਂ ਮਿਲਦੀ। ਸਾਨੂੰ ਸੁਣਨ ਦਾ ਟਾਈਮ ਜਦੋਂ ਇਹਨਾਂ ਨੂੰ ਟਾਈਮ ਨਹੀਂ ਹੁੰਦਾ, ਉਹ ਟਾਈਮ ਹੀ ਉਹਨਾਂ ਨੂੰ ਦਿੰਦੇ ਜਿਹੜੇ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ ਗਾਉਣ ਵਾਲੇ ਜਿਹੜੇ ਸ਼ਬਦ ਪੜ੍ਹਦੇ ਉਹਨਾਂ ਦਿੱਤੇ ਇਹਨਾਂ ਧਰਤੀ 'ਤੇ। ਉਹ ਲੋਕ ਉਹਨਾਂ ਨੂੰ ਸੁਣਦੇ ਆ, ਇਹਨਾਂ ਨੂੰ ਨਹੀਂ ਸੁਣਦੇ। ਸੋ ਬਹੁਤ ਅੱਛਾ ਲੱਗਾ ਮੈਨੂੰ ਇਹਨਾਂ ਦਾ ਸੁਣ ਕੇ, ਭਾਈ ਸਾਹਿਬ ਭੁਪਿੰਦਰ ਸਿੰਘ ਜੀ ਦਾ। ਗੁਰੂ ਕਿਰਪਾ ਕਰੇ, ਇਹ ਉਸਤਾਦਾਂ ਕੋਲੋਂ ਸਿੱਖੇ ਆ, ਮੈਨੂੰ ਇਹਨਾਂ ਨੇ ਦੱਸਿਆ। ਪ੍ਰੋਫੈਸਰ ਕਰਤਾਰ ਸਿੰਘ ਜੀ ਦਾ ਨਾਮ ਲਿਆ, ਭਵਰਾ ਸਾਹਿਬ ਜਿਹੜੇ ਮੇਰੇ ਬਹੁਤ ਨੇੜੇ ਸੀ, ਬਹੁਤ ਪਿਆਰ ਵਾਲੇ ਸੀ, ਜਿਨ੍ਹਾਂ ਨਾਲ ਮੇਰਾ ਬੜਾ ਮੋਹ ਸੀ, ਉਹਨਾਂ ਲੋਕਾਂ ਦੇ ਇਹਨਾਂ ਨੇ ਦਰਸ਼ਨ ਕੀਤੇ ਆ। ਅਤੇ ਚੀਜ਼ ਤਾਂ ਉਹੀ ਆਏਗੀ ਨਹੀਂ ਜਿਹੜੀ ਕਿਸੇ ਕੋਲ ਹੋਏਗੀ। ਸੁਰ ਵੀ ਉਹਨਾਂ ਨੇ ਗਾਇਆ, ਮਗਰ ਗੁਰੂ ਕਿਰਪਾ ਕਰੇ ਤੁਹਾਨੂੰ ਕੰਨ ਗੁਰੂ ਕੰਨ ਦੇਵੇ। ਮੈਂ ਹਮੇਸ਼ਾ ਕਹਿੰਦਾ, ਅਰਦਾਸ ਕਰਿਆ ਕਰੋ, ਗੁਰੂ ਨਾਨਕ ਵਾਲਾ ਜਿਹੜੇ ਕੰਨ ਦਿੱਤੇ ਸੀ ਤੁਹਾਨੂੰ ਭਾਈ ਮਰਦਾਨੇ 'ਤੇ ਲੜ ਲਾ ਕੇ, ਉਹ ਕੰਨ ਤੁਹਾਨੂੰ ਗੁਰੂ ਦੇ ਦੇਵੇ, ਉਹ ਕੰਨ ਤੁਹਾਨੂੰ ਮਿਲ ਜਾਣ। ਜੇ ਉਹ ਕੰਨ ਤੁਹਾਨੂੰ ਮਿਲ ਜਾਣ ਤਾਂ ਕੋਈ ਵਜ੍ਹਾ ਹੀ ਨਹੀਂ ਕਿ ਤੁਸੀਂ ਰਾਗਾਂ ਦੇ ਵਿੱਚ ਗਾਏ ਕੀਰਤਨ ਨੂੰ, ਸ਼ਬਦਾਂ ਨੂੰ ਸੁਣੋ ਹੀ ਨਾ। ਸੁਰ ਤੱਤ ਰੱਖਦੇ ਆ, ਬਾਣੀ ਦੀ ਗੱਲ ਦਾ ਸੁਰ ਤੱਤ ਰੱਖਦੇ ਆ, ਨਿਚੋੜ ਰੱਖਦੇ ਆ। ਜੇ ਉਹੀ ਸ਼ਬਦ ਬਾਣੀ ਦੇ ਸੁਰ ਦੇ ਹਾਂ ਰਾਗ ਆਉਂਦਾ ਹੋਵੇ, ਸੁਰ ਨਹੀਂ ਆਉਣੇ, ਸੁਰਾਂ ਦੀ ਗੱਲ ਨਹੀਂ ਹੈ, ਸੁਰ ਸੱਤੇ ਹੀ ਹੈ, ਮਗਰ ਸਾਰੇ ਰਾਗਾਂ 'ਚ ਥੋੜ੍ਹੀ ਹੈ। ਰੇ ਲੱਗਦਾ ਕੋਮਲ ਹਰ ਰਾਗ 'ਚ ਥੋੜ੍ਹੀ ਲੱਗਦਾ, ਹਾਂ ਇੱਕੋ ਹੀ ਰੇ ਥੋੜ੍ਹੀ ਹੈ ਕੋਮਲ ਹਰ ਰਾਗ 'ਚ ਲੱਗੇਗਾ, ਇੱਕੋ ਹੀ ਰੇ ਥੋੜ੍ਹੀ ਸ਼ੁੱਧ ਹਰ ਰਾਗ 'ਚ ਲੱਗੇਗਾ, ਨਹੀਂ, ਉਹ ਆਪਣਾ ਰੂਪ ਬਦਲੇਗਾ, ਉਹ ਆਪਣੇ ਰੂਪ ਬਦਲਾ ਕਰੇਗਾ। ਜੇ ਉਹ ਸੁਰ ਰੂਪ ਦਾ ਰਾਗ ਦਾ ਬਦਲਾਵ ਕਰੇਗਾ ਸੁਰ, ਤਾਂ ਰਾਗ ਜਿਹੜਾ ਉਹ ਤੁਹਾਡੇ ਹਿਰਦੇ 'ਚ ਵਸੇਗਾ, ਤੁਹਾਨੂੰ ਰਾਗ ਦੀ ਸੋਝ ਹੀ ਆਏਗੀ ਅਤੇ ਤੁਹਾਨੂੰ ਰਾਗ ਪ੍ਰੇਰਨਾ ਦੇਵੇਗਾ, ਫਿਰ ਤੁਹਾਨੂੰ ਵਾਧੀ ਸਵਾਦੀ ਨਹੀਂ, ਤੁਸੀਂ ਰਾਜਾ ਕਿਹੜਾ ਅਤੇ ਵਜ਼ੀਰ ਕਿਹੜਾ, ਦੋਨਾਂ ਦਾ ਸੰਵਾਦ ਕਰਨਾ ਤੁਸੀਂ, ਉਹਨੇ ਉਹਦੀ ਗੱਲ ਸੁਣਨੀ, ਉਹਨੇ ਉਹਦੀ ਗੱਲ ਕਰਨੀ, ਜੇ ਰਾਜੇ ਨੇ ਰਾਜੇ ਦੀ ਗੱਲ ਕਰਨੀ। ਜੇ ਤੁਹਾਨੂੰ ਉਹਨਾਂ ਰਾਗਾਂ 'ਤੇ ਸੁਰਾਂ ਦਾ ਗਿਆਨ ਹੋਊਗਾ ਤਾਂ ਫਿਰ ਮੇਰੇ ਪਿਆਰਿਓ ਸੰਗਤ ਜੀ, ਫਿਰ ਤੁਹਾਨੂੰ ਰਾਗ ਦਾ ਸਵਾਦ ਆਏਗਾ, ਫਿਰ ਤੁਸੀਂ ਕਹੋਗੇ ਸਾਨੂੰ ਸਰਬਜੀਤ ਦਿਆਲ ਚਾਹੀਦਾ, ਸਾਨੂੰ ਸਰਬਜੀਤ ਰੰਗੀਲਾ ਚਾਹੀਦਾ, ਸਾਨੂੰ ਭੁਪਿੰਦਰ ਸਿੰਘ ਦਰਬਾਰ ਸਾਹਿਬ ਵਾਲਾ ਚਾਹੀਦਾ, ਫਿਰ ਤੁਸੀਂ ਕਹੋਗੇ, ਫਿਰ ਬਾਰ ਬਾਰ ਤੁਸੀਂ ਕਹੋਗੇ ਵੀ ਇਸ ਰਾਗੀ ਜਦੋਂ ਨੂੰ ਸੱਦੋ, ਇਸ ਰਾਗੀ ਨੂੰ ਜਦੋਂ ਨੂੰ ਸੱਦੋ। ਸੰਗਤ ਭਾਵੇਂ ਕੁਛ ਨਾ, ਇਹਦੇ ਵਾਸਤੇ ਕੀ ਚੰਗਾ ਚਾਹੀਦਾ, ਪ੍ਰਬੰਧਕ ਚੰਗੇ ਚਾਹੀਦੇ, ਪ੍ਰਬੰਧ ਜ਼ੋਰਦਾਰ ਕੰਨਾਂ ਵਾਲੇ ਚਾਹੀਦੇ, ਪ੍ਰਬੰਧ ਬਾਣੀ ਦੇ ਸੋਝੀ ਵਾਲੇ ਚਾਹੀਦੇ ਨੇ, ਪੰਜ ਸੁਰ ਗਿਆਨ ਵਾਲੇ ਚਾਹੀਦੇ ਨੇ। ਸਾਡੇ ਕੋਲ ਪ੍ਰਬੰਧਕ ਹੀ ਨਹੀਂ ਹੈਗੇ, ਸਾਡੇ ਪ੍ਰਬੰਧਕ ਹੀ ਕਹਿੰਦੇ ਜਿਹੜੇ ਇਹਨਾਂ ਦੀਆਂ ਮੁੱਠੀਆਂ ਚਾਪੀਆਂ ਕਰੇ ਉਹਨਾਂ ਨੂੰ, ਉਸ ਨੂੰ ਬੁਲਾਓ, ਉਸੇ ਨੂੰ ਸੱਦੋ, ਉਸੇ ਦੀ ਕਥਾ ਸੁਣੋ, ਕੰਮ ਦੇ ਕਥਾ ਵਾਚਕ ਨੂੰ ਨਹੀਂ ਪਸੰਦ ਕਰਦੇ। ਬਚਨ ਇਸ ਲਈ ਕੀਤੇ, ਤੁਸੀਂ ਧੰਨਵਾਦੀ ਹੋ ਜਿੰਨੇ ਵੀ ਆਏ, ਸਤਿਗੁਰੂ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ। ਪਰ ਇਹ ਗੱਲ ਕਿਸੇ ਨੂੰ ਪਤਾ ਲੱਗੇਗਾ ਵੀ ਡਿੱਠੇ ਮੁਕਤ ਨਾ ਹੋ ਬਈ, ਮੱਥਾ ਟੇਕ ਲਿਆ ਡਾਲਰ, ਰਾਗੀ ਸਿੰਘ ਨੂੰ ਪਾਤਾ ਡਾਲਰ, ਬਾਬੇ ਨੂੰ ਮੱਥਾ ਟੇਕਤਾ, ਮੁੜ ਕੇ ਸਿੱਧੇ ਠੋਕਾਂ ਵੀ ਨਹੀਂ ਸੁਣੀ ਬਾਬੇ ਦੀ, ਨਾ ਕਥਾਵਾਚਕ ਦੀ ਗੱਲ ਸੁਣੀ। ਉੱਥੇ ਲੰਗਰ ਵਿੱਚ ਉੱਥੇ ਡਿਸ਼ਾਂ ਬਣੀਆਂ, ਵੱਧ ਤੋਂ ਵੱਧ ਇਹਨਾਂ ਨੇ ਲੰਗਰ ਵਾਲਿਆਂ ਨੇ ਫੈਸਲਾ ਕੀਤਾ ਡਾਕਟਰ ਦੇ ਨਾਲ ਵੀ ਬਿਮਾਰ ਅਸੀਂ ਕਰਾਂਗੇ, ਪੈਸੇ ਖੋਲਾਂਗੇ। ਖਾਈ ਜਾਂਦੇ ਨੇ ਲੋਕ ਥਾਲੀਆਂ ਭਰ ਖਾਈ ਜਾਂਦੇ, ਸ਼ਬਦ ਲੰਗਰ, ਜਿਹੜਾ ਸ਼ਬਦ ਦਾ ਲੰਗਰ ਵਰਤਿਆ, ਕਦੋਂ ਦਾ ਚੱਲ ਰਿਹਾ। ਅਤੇ ਮੈਨੂੰ ਕਈਆਂ ਦੇ ਫੋਨ, ਪਤਾ ਕੀ ਹੈ ਦਿਲਵੀਰ ਸਿੰਘ ਜੀ, ਉਹ ਕਹਿੰਦੇ ਜੀ ਇਹ ਪ੍ਰੋਗਰਾਮ ਜਿਹੜਾ, ਜਿਹੜੇ ਸੁਣਨ ਵਾਲੇ ਆ, ਇਹ ਪ੍ਰੋਗਰਾਮ ਜਿਹੜਾ ਘੱਟ ਤੋਂ ਘੱਟ ਸਾਰੇ ਦਿਨ ਚੱਲਣਾ ਚਾਹੀਦਾ। ਮੈਂ ਕਿਹਾ ਜੀ ਦਿਨ ਤਾਂ ਸਾਰੇ ਦਿਨ ਤਾਂ ਚੱਲੇਗਾ ਜੇ ਪ੍ਰਬੰਧਕ ਚਾਹੁਣਗੇ ਤਾਂ। ਸੋ ਨਹੀਂ, ਅੱਗੇ ਤੋਂ ਸਮਾਂ ਐਸਾ ਬਣਾਵਾਂਗੇ ਕਿ ਇਕੱਲਾ ਕੀਰਤਨੀ ਆ, ਆਪਣਾ ਰੂਪ ਆਪਣਾ ਰੰਗ।

ਆਪਣੀ ਵਿਆਖਿਆ ਆਪਣੀ ਗੱਲ ਉਹ ਤੁਹਾਡੇ ਕੋਲ ਘੰਟਾ ਸਵਾ ਘੰਟਾ ਕੀਰਤਨ ਕਰੇ ਤਾਂ ਤੁਹਾਨੂੰ ਆਪਣੀ ਗੱਲ ਸੁਣਾਵੇ ਤੁਹਾਡੀਆਂ ਤਸੱਲੀਆਂ ਕਰਾਵੇ ਵੀ ਹਾਂ ਕੀਰਤਨ ਹੁੰਦਾ ਵਿਚਾਰਾਂ ਹੋ ਗਈਆਂ ਬੀਬੀਆਂ ਨੇ ਕੀਰਤਨ ਕੀਤਾ ਬਹੁਤ ਅੱਛਾ ਲੱਗਾ ਦੋ ਤਿੰਨ ਮਹੀਨੇ ਇਹਨਾਂ ਨੇ ਆਪਣੇ ਰਸੋਈ ਦੀਆਂ ਰੋਟੀਆਂ ਪਕਾਉਣੀਆਂ ਛੱਡੀਆਂ ਇੱਥੇ ਆ ਕੇ ਆ ਜਿਉਂ ਕਰਨ ਲੱਗੇ ਪਹਿਲਾਂ ਤਾਂ ਦੁਖੀ ਹੋਈਆਂ ਥੋੜ੍ਹੇ ਚਿਰ ਮਗਰ ਮੈਂ ਨੱਥ ਪਾ ਕੇ ਰੱਖੀ ਵੀ ਦੁਖੀ ਨਹੀਂ ਹੋਣਾ ਇਹ ਜੇ ਕਰਨਾ ਤਾਂ ਦੁਖੀ ਨਹੀਂ ਹੋਣਾ ਮੈਨੂੰ ਪਤਾ ਮੈਂ ਕਲਾਸ ਲਾ ਕੇ ਚੱਲਿਆ ਵੀ ਜਾਂਦਾ ਸੀ ਐਡ ਆ ਕੇ ਆਪਣੀਆਂ ਕਲਾਸ ਲਾਉਂਦੀਆਂ ਰਹੀਆਂ ਹੁੰਦੇ ਨੇ ਇਕੱਲੀਆਂ ਆ ਕੇ ਅਤੇ ਥੋੜ੍ਹਾ ਉਦਮ ਇਹਨਾਂ ਦਾ ਵੀ ਰਿਹਾ ਇਹਨਾਂ ਦਾ ਵੀ ਰਿਹਾ ਇਹ ਉਹ ਉਪਰਾਲਾ ਦਿੰਦੇ ਨੇ ਕਰਦੇ ਨੇ ਸੋ ਪਿਆਰਿਓ ਗੁਰੂ ਕਾ ਜਸ ਰਾਗ ਰਤਨ ਪਰਿਵਾਰ ਪਰੀਆਂ ਉਹ ਬਣੋ ਗੁਰੂ ਦੀਆਂ ਪਰੀਆਂ ਇਸਤਰੀਆਂ ਬਣਨਾ ਨਾ ਅਤੇ ਰਾਗ ਨਾਲ ਪਿਆਰ ਕਰੋ ਚੰਗੇ ਕੀਰਤਨੀਆਂ ਦੇ ਨਾਲ ਪਿਆਰ ਕਰੋ ਬਾਕੀ ਗੱਲ ਰਹੀ ਇਹ ਮਾਇਆ ਤੁਸੀਂ ਦਿਓ ਚਾਹੇ ਨਾ ਦਿਓ ਮੈਨੂੰ ਮਾਇਆ ਦੀ ਕੋਈ ਪਰਵਾਹ ਨਹੀਂ ਮੈਂ ਸਾਲ ਪਰ ਮਾਇਆ ਕਰਨੀ ਮੈਂ ਕਹਿਣਾ ਹੁਣ ਨਾ ਨਿਆਣੇ ਵਾਹੁਣੇ ਨਾ ਕੁੜੀ ਲਿਆਉਣੀ ਨਾ ਮੁੰਡਾ ਦੇਣਾ ਇਕੱਲਾ ਹਾਂ ਆਪਾਂ ਇਸੇ ਵਾਸਤੇ ਰੱਖੇ ਆ ਵੀ ਇਹ ਜਦੋਂ ਪ੍ਰੋਗਰਾਮ ਕਰਨਾ ਸਾਲ 'ਚ ਦੋ ਤਿੰਨ ਪ੍ਰੋਗਰਾਮ ਕਰਨਾ ਦੋ ਉੱਥੇ ਤੀਜਾ ਇੱਥੇ ਕਰੀਦਾ ਚੁੱਪ ਕਰਕੇ ਮਾਇਆ ਉਡੀਕ ਨਹੀਂ ਕਰੀ ਕੀਤੀ ਕੋਈ ਦਿੰਦਾ ਕਿ ਨਹੀਂ ਦਿੰਦਾ ਦੇਵੇ ਨਾ ਦੇਵੇ ਖਸਮਾਂ ਦਾ ਸਿਰ ਖਾਵੇ ਆਪਾਂ ਮਾਇਆ ਸਭ ਨੂੰ ਜਿੰਨੀ ਹੋ ਸਕਦੀ ਦੇਣੀ ਹੈ ਸੋ ਕੀਰਤਨ ਗੁਰੂ ਕਾ ਇਹਦਾ ਇਹਨੂੰ ਸੁਣਨ ਦੀ ਤਵੱਕੋ ਰੱਖਿਆ ਕਰੋ ਅਤੇ ਮੈਂ ਬਹੁਤੀਆਂ ਗੱਲਾਂ ਕਰ ਲਈਆਂ ਜਿਹੜੀਆਂ ਕਰਨੀ ਸੀ ਹੁਣ ਆਪਾਂ ਸ਼ਬਦ ਸ਼ੁਰੂ ਕਰਾਂਗੇ

ਸੰਗਤ ਕਰਨੀ ਬਹੁਤ ਬਹੁਤ ਮੁਸ਼ਕਿਲ ਗੱਲ ਆ। ਦਲਵੀਰ ਸਿੰਘ ਜੀ ਸਮਝਦੇ ਇਸ ਗੱਲ ਨੂੰ, ਸੰਗਤ ਜਿਹੜੀ ਕਰਨੀ ਆ ਲੈ ਦੇ ਨਾਲ ਤਾਲ ਦੇ ਨਾਲ ਸੁਰ ਦੇ ਨਾਲ ਮਿਲਾ ਕੇ ਕਰਨੀ, ਉਹ ਬਹੁਤ ਬਹੁਤ ਮਾਹਨੇ ਦਾ ਕੰਮ ਹੈ। ਤੇ ਤਬਲਾ ਕੁੱਟਣਾ ਤਾਂ ਕਿੰਨੇ ਕੁੱਟੀ ਜਾਂਦੇ ਨੇ ਤੰਦੇ, ਉਹ ਕਹਿੰਦੇ ਤੇਰੇ ਸ਼ਬਦ ਦੀ ਗੱਲ ਕੋਈ ਨੀ, ਕੋਈ ਸੁਣੇ ਨਾ ਸੁਣੇ, ਮੈਂ ਆਪਣੇ ਬੋਲ ਸੁਣਾਉਣੇ, ਮੈਂ ਆਪਣਾ ਵਜਾਣਾ ਵਜਾਈ। ਸੋ ਇਸ ਕਰਕੇ ਪਿਆਰਿਓ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦੋ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨੇ ਦਿਆ ਮੈਂ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਮਜਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹ ਦੇ ਸਦਾ ਸਹਾਈ ਦਿਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਆ ਆਪਦੀਆਂ ਪਿਆਰੀਆਂ ਸੰਗਤਾਂ ਵੱਲੋਂ ਅਤੇ ਸਮੂਹ ਗੁਰੂ ਕੇ ਕੀਰਤਨੀਆਂ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਦੀ ਹਜ਼ੂਰੀ ਵਿੱਚ ਸ਼ਾਮ ਦੇ ਸੱਚੇ ਪਾਤਸ਼ਾਹ ਜੀ ਸਜੇ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਰਾਗ ਮਲਹਾਰ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਇਹਨਾਂ ਘੜੀਆਂ ਵਾਸਤੇ ਆਪ ਜੀ ਦਾ ਲੱਖ ਲੱਖ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਸੱਚੇ ਪਾਤਸ਼ਾਹ ਜੀ ਉਹ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਜਪੇ ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਇਸ ਵੇਲੇ ਸ੍ਰੀ ਮੁੱਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੇ

ਗੁਰੂ ਪਿਆਰੀ ਸਾਹਿਬ ਸਿੰਘ ਜੀ ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਜੋ ਵਿਸ਼ੇਸ਼ ਤੌਰ ਉੱਤੇ ਰਾਗ ਮਲਹਾਰ ਕੀਰਤਨ ਦਰਬਾਰ ਅੱਜ ਦੀਵਾਨ ਸਜੇ ਸੋ ਗੁਰੂ ਕੇ ਕੀਰਤਨੀਆਂ ਨੇ ਆਪ ਸੰਗਤਾਂ ਨੂੰ ਜੋ ਕੀਰਤਨ ਦੁਆਰਾ ਨਿਹਾਲ ਕੀਤਾ ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਮੁੱਚੀ ਸੇਵਾ ਨਿਭਾਉਂਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ ਨੂੰ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ

ਅਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਓ ਨਾਨਕ ਪ੍ਰਭ ਬਿਨਾਸੀ ਤਾ ਕੀ ਸੇਵ ਨਾ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਵਨਾ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦੀਆ ਏਕਾ ਲਿਵ ਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਧ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂਣ ਹੈ ਛੁਟਹਿ ਨਿਕਟ ਨ ਜਾਈ ਹੋ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਹੋ ਸੋਹਿਲਾ ਸਿਵਰਿਓ ਸਿਰਜਣਹਾਰੋ ਤੂੰ ਗਾਹੋ ਮੇਰੇ ਨਿਰਭਉ ਕਾ ਸੋਹਿਲਾ ਹਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲਿਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਹੋ ਤੇਲ ਦੇਹੋ ਸੱਜਣ ਅਸੀਂ ਸੜਿਆ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸਹ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੈ ਕਰ ਛੈ ਗੁਰ ਛੈ ਛੈ ਛੈ ਛੈ ਕਰ ਛੈ ਗੁਰ ਛੈ ਉਪਦੇਸ਼ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਕੋਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਉਡਾਈ ਤੋਏ ਰਹਾਓ ਵਿਸਵੇ ਚਸੀਆਂ ਕੜੀਆਂ ਪਹਿਰਾ ਥਿਤੀ ਵਾਰੀ ਮਹ ਹੋਵਾ ਸੂਰਜ ਕੁਰੁਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ

ਬਸਨ ਸੋਹਿਲਾ ਔਧ ਘਟੇ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੈ ਮਹਿ ਤਰਿਹੋ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਇਹੋ ਰਸ ਅਖਤ ਕਥਾ ਤਿਨ ਜਾਨੀ ਜਾਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਮਸੇਰਾ ਨਿਜ ਕਰ ਮਹਿਲ ਪਾਹੋ ਸੁਖ ਸਹਿਜੇ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂ ਧਿਆਏ ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ

ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਹੁਣ ਤੱਕ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣਾ, ਆਪਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ 'ਤੇ ਵਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

그러면 어디로?

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਵਾਹਿਗੁਰੂ।

Vaheguru, Vaheguru, Vaheguru, Vaheguru, Vaheguru, Vaheguru.

वाहे गुरु, वाहे गुरु, वाहे गुरु, वाहे गुरु, वाहे गुरु।

Guru, Vai Guru, Vai Guru, Vai Guru, Vai Guru.

Guru, Vaheguru, Vaheguru.

ਜੀਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡੌਤ ਬੰਦਨ ਅਨਕ ਬਾਰ

ਤੁਹਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾੜ।

ਦਰਸ਼ਨ ਦੀਜੈ ਖੋਲ ਕਵਾੜ, ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਬੋ ਅਨਦਿਨ ਨੀਤ, ਖੋਲ ਕਪਟ ਗੁਰ ਮੇਲੀਆ।

ਕਰ ਆਪਣੇ ਚਿਹਰੇ ਸੱਜਣ ਸੱਚਾ ਪਾਤਸ਼ਾਹ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਗੁਰ ਆਪਣੇ ਉੱਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਵਿੱਤਰ ਮੁਖਵਾਕ ਅੰਗ 741 742 ਤੇ ਵਿਰਾਜਮਾਨ ਹੈ ਜੀ, ਸੂਹੀ ਰਾਗ ਦੇ ਵਿੱਚ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ। ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਦ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਏ ਨਮਹਿ, ਅਸ਼ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ, ਸਿਮਰੋ ਜਾਸ ਬਸੰਬਰੇ, ਕੈ ਨਾਮ ਜਪਤ ਆਗੰਤ ਅਨੇਕੈ, ਵੇਦ ਪ੍ਰਾਣ ਸਿਮਰ ਸੋਧਾ ਅਖਰ, ਕਿਨੇ ਰਾਮ ਨਾਮ ਕਿਆ ਅਖਰ, ਕਿਨਕਾ ਏਕ ਜਿਸ ਜੀਵ ਸਾਵੇ, ਤਾਂ ਕੀ ਮਹਿਮਾ ਗਨੀ ਨਾਵੇ।

ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾਨ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮੇ ਉੱਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜ ਕਰਖੈ ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੇ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ।

ਸ਼ਾਸਤਰ ਵੋ ਸਿਮਰਤੀ ਭਿੱਖੇ ਸਰਬ ਟੰਡੋਲ ਓ ਜਿਸ ਨਾਹੀ ਹਰ ਹਰੇ ਨਾਨਕ ਨਾਮ ਮੋਲ ਅਸ਼ਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਨ ਤਿਆਗ ਬਨਮਦੇ ਪਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਧਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਵਾ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੇ ਚਰ ਜੀਵੇ ਮਾਂ ਦਾਤ ਵੀਸਰ ਥੀਵੇ ਅਗਨ ਮਾਏ ਹੋਮ ਤ ਪ੍ਰਾਣ ਕਨਕ ਸਭ ਹੈ ਵਰ ਭੂਮ ਦਾਨ ਨਿਓਲੀ ਕਰਮ ਕਰੇ ਬਵਾਸਨ ਜੈਨ ਮਾਰ ਸੰਜਮਿਤ ਸਾਧਨ।

ਕਰਨ ਕਰਾਵਣ ਹਾਰ ਸੁਆਮੀ ਸਰਲ ਕਟਾਂਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਨ ਜਾਨ ਸਕੋਏ।

ਸ਼ਲੋਕ ਨਿਰਗੁਣ ਆਰੇ ਅਨਿਆਂ ਸੋ ਪ੍ਰਭ ਸਦਾ ਸੰਭਾਲ ਜਿਨਕੀ ਆ ਤੱਚੀ ਤੇ ਰੱਖ ਨਾਨਕ ਨਿਵੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵ ਦਿਸ਼ਟਾਨੀ ਜੰਤੂ ਸਾਸ ਵਾਰ ਸਿਗਾਰਿਆ ਘਰ ਭਗਨ ਮੈਂ ਜਿਨੇ ਵਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੂਤ ਬਿਰਧ ਪਿਆਉ ਉਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨ ਬੂਝੇ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਣਤਾ ਸੰਗਸ ਹੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਇ ਪਵਨ ਪਾਵਕ ਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸੰਗ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਔਰ ਸੰਗ ਰਚਨਾ ਐਸੇ ਦੁਖ ਮੁੜ ਅੰਧ ਵਿਆਪੈ।

ਰਤਨ ਧਿਆ ਕੋਡੀ ਸੰਗ ਰਚੇ ਸਾਧ ਛੋੜ ਝੂਠ ਸੰਗ ਮਚੇ ਜੋ ਛੱਡਣਾ ਸੋ ਅਸਥਿਰ ਕਰ ਮਾਨੇ ਜੋ ਹੋਵਨ ਸੋ ਦੂਰ ਪ੍ਰਾਨੇ ਛੋੜ ਜਾਏ ਤਿਸਕਾ ਸ਼ਰਮ ਕਰੇ ਸੰਗ ਸਹਾਈ ਤਿਸ ਪਰ ਹਰੇ।

ਸਾਰੇ ਦਿਨ ਰਾਤ ਬਾਹਰ ਭੇਖ ਅੰਦਰ ਮਲਮਾਇਆ, ਸ਼ਬਦ ਨਾਹੀਂ ਕਿਛ ਘਰੇ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋ ਸੁਆਨ। ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਤਰ ਕੈਸੇ ਤਰੇ ਅਥਾ। ਜਾ ਕੇ ਅੰਤਰ ਵਸੇ ਪ੍ਰਵਿਆਪ, ਨਾਨਕ ਤੇ ਜਨ ਸਹਿ ਸਮਾਤ। ਸੁਣੇ ਅੰਦਾ ਕੈਸੇ ਮਾਰਗ ਪਾਵੇ, ਸਭ ਕਰ ਗਏ ਲਿਓ ਉਹ ਨਿਭਾਵੇ। ਕਹਾਂ ਬੁਝਾਰਤ ਬੂਝੇ ਡੋਰਾ, ਨਿਸ ਕਹੀਏ ਤੋ ਸੰਜੇ ਭੋਰਾ। ਕਹਾਂ ਬਿਸਨ ਪਦ ਗਾਵੇ ਗੁੰਗ, ਜਤਨ ਕਰੇ ਤੋ ਵੀ ਸੁਰ ਭੰਗ। ਕਹਿ ਪਿੰਗਲ ਪਰਵਤ ਪਰ ਭਵਨ ਨਹੀਂ, ਉਹ ਤੂੰ ਆ ਉਸ ਗਵਨ। ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਤਰੇ। ਸੰਗ ਸਹਾਈ ਸੁਹਾਵਿਨ ਚੀਤ, ਜੋ ਬਹਿਰਾਈ ਤਾਂ ਸੋ ਪ੍ਰੀਤ। ਮਲਵਾ ਕੇ ਗ੍ਰਹਿ ਭੀਤਰ ਵਸੈ,

ਉਤਰੋ ਆਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ ਤੂੰ ਠਾਕਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਕੋਏ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਨ ਸੁਆਏ ਨਾਨਕ ਨ ਸਿਜਈ ਬਿਨ ਆਵੇ ਪਤ ਜਾਏ ਅਸ਼ਪਰੀ ਦਸ ਵਸਤੂ ਲੈ ਪਾਛੇ ਪਾਵੇ ਇੱਕ ਵਸਤ ਕਾਰਨ ਵਿਖੋੜ ਗਵਾਵੇ ਏਕ ਵੀ ਨ ਦੇਹੇ ਦਸ ਵੀ ਹਿਰਲੇ ਤੋ ਮੂੜਾ ਕੋ ਕਾਂ ਕਰੇ ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕੋ ਕੀਜੇ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਦ ਸੂਖ ਦਾ ਹੁਮਨ ਬੂਠਾ ਜਿਸ ਜਨੇ ਆਪਣਾ

ਗਿਆਨ ਕਿਸ਼ਬੌਰ ਸਾਹਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆ ਵੀ ਖੋਵੇ ਬੋਰਸ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸਤੇ ਜਾਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਪਾਂਤ ਮਾਇਆ ਕੇ ਹੇਤ ਸਰਬਰ ਹੋਵਤ ਜਾਨ ਰੇਤ ਬਿਰਕੀ ਛਾਇਆ ਸਿਉ ਰੰਗ ਲਾਵੇ ਉਹ ਬਿਨ ਸਿਉ ਮਨ ਪਛਤਾਵੇ ਜੋ ਦਿਸੇ ਸੋ ਚਾਲ ਨਹਾਰ ਲਬਡ ਰਿਹੋ ਤੈ ਅੰਧ ਅੰਧਾਰ ਵਟਾਉ ਸਿਉ ਜੋ ਲਾਵੇ ਨੇ ਤਾਂ ਕੋ ਆਤ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਏ ਮਿਥਿਆ ਤਨ ਤਨ ਕੁਟੰਬ ਸਵਾਇਆ ਮਿਥਿਆ ਹੁਮੇ ਮਮਤਾ ਮਾਇਆ ਮਿਥਿਆ ਰਾਜ ਜੋਵਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਰ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖਾਸਤਾ ਮਿਥਿਆ ਧਰੋ ਮੋ ਅਭਿਮਾਨ ਮਿਥਿਆ ਆਪਸੂ ਉਪਰ ਕਰਤ ਗੁਮਾਨ ਆਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਵਨ ਪਰਿੰਦਾ ਸੁਨੇ ਮਿਥਿਆ ਹਸਤ ਪਰ ਦਰ ਕੋਹਿਰੇ ਮਿਥਿਆ ਨੇਤਰ ਭੇਖਤ ਪਰ ਤਿਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੁਧਾਵੇ ਮਿਥਿਆ ਮਨ ਪਰ ਲੋਭ ਲਵਾਵੇ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਦ ਵਿਕਾਰਾ ਬਿਨ ਬੂਜੇ ਮਿਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੇ ਬਿਰਥੀ ਸਾਧ ਕੀ ਅਰਜਾ ਸਾਧ ਬਿਨਾ ਕਹਿ ਹੋਵਦ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਆ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ ਮੇਕ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਮਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘਟ ਵਸਿਓ ਹਰ ਨਾਓ ਨਾਨਕ ਤਾ ਕੇ ਬਲ ਬਲ ਜਾਓ ਰਹਿਤ ਅਵਰ ਕਸੇ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗਣ ਲਾਵਤ ਜਾਨ ਹਾਰ ਪ੍ਰਭੂ ਪ੍ਰਵੀਨ ਬਾਰ ਪੇਕ ਨਾ ਕਾਉ ਭੀਨ ਆਪ ਰੂਪ ਦੇਸੈ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ ਜਿਸਕੇ ਅੰਤਰ ਵਸੇ ਨੰਕਾਰ ਤਿਸਕੀ ਸੀਖ ਤਰੇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਹੁਣ ਜਨ ਚੰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਇਆ ਆਪੇ ਮਨ ਆਪੇ ਹੈ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਪਾਪ ਸਿਆਣ ਸਗਲ ਤੇ ਰਹਿਤ ਸਭ ਕੇ ਜਾਣੇ ਆਤਮ ਕੀ ਰਹਿਤ ਜਿਸ ਪਾਵੇ ਤਿਸ ਲੈ ਲੜ ਲਾਏ ਥਾਨ ਤਨੰਤਰ ਸਮਾਏ ਸੋ ਸੇਵ

ਬ੍ਰਹਸਪਤੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਟਾਗਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮ੍ਰਿਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤਿਸੇ ਧਿਆ ਕਤਮ ਲਵਾਵੇ ਜੇ ਪ੍ਰਸਾਦ ਸੁਸੇ ਸੁਈ ਜੇ ਮਨੇ ਆਠ ਪੈਰ ਤਾਕਾ ਜਸ ਕਵੀ ਜੇ ਜੇ ਪ੍ਰਸਾਦ ਤੁ ਸਭ ਕੋ ਮਾਨੇ ਮੁਖਤਾ ਕੋ ਜਸ ਰਸਨ ਮਖਾਨੇ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿ ਤ ਮਨ ਸੁਖ ਪਾਵੇ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਛਾਣੀ ਪਰ ਠਾਕਰ ਪ੍ਰਭ ਧਾਕੇ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭੁ ਉੱਚੇ ਜੇ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਭੂਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾਮ ਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਏ ਉਠਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਏਕ ਲਖੇ ਈਆਂ ਊਆਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆੜ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਵਿਹਾਰੀ ਤਿਸ ਪ੍ਰਭ ਕੋ ਸਾਜ ਸਾਜ ਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਪੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸਜੈ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਸਹਿ ਸਮਾਵੇ

ਸਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਾਵ ਆਏ ਤਾਂ ਹਰ ਗੁਣ ਗਾਓ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ।

ਨਾਨਕ ਬਿਨਵੰਤਾ ਸਾਜ ਨਾ ਕੀਆ ਚਰਜ ਕਥਾ ਸਾਧ ਕੇ ਸੰਗ ਮੁਖੋ ਜਲੋਦ ਸਾਧ ਸੰਗ ਮਲ ਸਗਲੀ ਖੋਦ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤਨ ਮੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉੱਪਰ ਜਤਨ ਸਾਧ ਕੇ ਮਹਿਮਾ ਵਰਣੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾਏ ਸਮਾਨੀ ਸਾਧ ਕੇ ਸੰਗ ਗੋਚਰ ਮਿਲੈ ਸਾਧ ਕੇ ਸੰਗ ਸਦਾ ਪ੍ਰਫੁੱਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅਮਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨਗਤੂੰ ਧਾਵੇ ਸਾਧ ਸੰਗ ਅਸਤਿਤ ਮਨ ਪਾਵੇ

ਸਾਧ ਸੰਗ ਸਿਉ ਨਹੀਂ ਬੈਰ, ਸਾਧ ਕੇ ਸੰਗ ਨ ਵਿਗਾ ਪੈਰ, ਸਾਧ ਕੇ ਸੰਗ ਨਾਈ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਕੇ ਸੰਗ ਨਾਈ ਓ ਤਾਪ, ਸਾਧ ਕੇ ਸੰਗ ਤਜੇ ਸਭ ਆਪ, ਆਪੇ ਜਾਣੇ ਸਾਧ ਬਟਾਈ, ਨਾਨਕ ਸਾਧ ਪ੍ਰਭੂ ਬਣਿਆਈ, ਸਾਧ ਕੇ ਸੰਗ ਨ ਕਬੂ ਧਾਵੇ, ਸਾਧ ਕੇ ਸੰਗ ਸਦਾ ਸੁਖ ਪਾਵੇ, ਸਾਧ ਸੰਗ ਬਸਤ ਗੋਚਰ ਲਹਿ, ਸਾਧੂ ਕੈ ਸੰਗ ਆ ਜਰ ਸਹਿ, ਸਾਧਕ ਸੰਗ ਬਸੇ ਥਾਨ ਉੱਚੇ, ਸਾਧੂ ਕੈ ਸੰਗ ਮਹਿਲ ਪਹੁੰਚੇ, ਸਾਧਕ ਸੰਗ ਦ੍ਰਿੜੇ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕ ਸੰਗ ਸਭ ਕੁੱਲ ਉਧਾਰੇ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ, ਸਾਧੂ ਕੈ ਸੰਗ ਸੋ ਤਨ ਪਾਵੇ, ਜਿਸ ਤਨ ਤੇ ਸਭ ਕੋ ਬਰਸਾਵੇ, ਸਾਧ ਸੰਗ ਧਰਮ ਰਾਜ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੇ ਸੰਗ ਸਰਬ ਥਾਨ ਗਮ, ਨਾਨਕ ਸਾਧ ਕੇ ਸੰਗ ਸਬਲ ਜਨਮ, ਸਾਧਕ ਸੰਗ ਨਹੀਂ ਖੁਸ਼ਕਾਲ, ਦਰਸ਼ਨ ਭੇਟ ਹੋਤ ਨਿਆਲ, ਸਾਧ ਕੇ ਸੰਗ ਕਲੂਕ ਤਰੇ, ਸਾਧ ਕੇ ਸੰਗ ਨਰਕ ਪਰ ਹਰੇ, ਸਾਧ ਕੇ ਸੰਗ ਆਵਾ ਸੁਹੇਲਾ, ਸਾਧ ਸੰਗ ਮਿਸ਼ਰ ਤਰ ਮੇਲਾ, ਜੋ ਇੱਛੇ ਸੋਈ ਫਲ ਪਾਵੇ, ਸਾਧ ਕੇ ਸੰਗ ਨ ਬਿਰਥਾ ਜਾਵੇ, ਪਾਰ ਬ੍ਰਹਮ ਸਾਧ ਰਿਧ ਵਸੇ, ਨਾਨਕ ਉਦਰੇ ਸਾਧ ਸੁਣ ਰਸੇ, ਸਾਧ ਕੇ ਸੰਗ ਸੁਣੋ ਹਰ ਨਾਓ, ਸਾਧ ਸੰਗ ਹਰ ਕੇ ਗੁੰਗਾਓ, ਸਾਧ ਕੇ ਸੰਗ ਨ ਮੰਤੇ ਵਿਸਰੇ, ਸਾਧ ਸੰਗ ਸਰਪਰ ਨਿਸਧਰੇ, ਸਾਧ ਕੇ ਸੰਗ ਲਗੇ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਪੈ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ, ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਪੇਟੇ ਸੰਜੋਗ, ਸਾਧ ਕੀ ਮਹਿਮਾ ਵੇਦ ਨ ਜਾਣੇ, ਜੇਤਾ ਸੁਣੀ ਤੇਤਾ ਵਖਿਆਨੇ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਉਚਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ, ਆਵਰ ਨਾ ਪੇਖੇ ਇਕ ਸਬਿਨ ਕੋਏ, ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਰੀ, ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੇ ਕਮਲ ਲੇ, ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕੋ ਸੋਗ, ਬ੍ਰਹਮ ਗਿਆਨੀ ਕਹਿ ਦਿਸ਼ਟਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ,

ਸਰਬ ਮੈਂ ਵੇਖੇ ਭਗਵਾਨ। ਨਿਮਖ ਨਿਮਖ ਠਾਕਰ ਨਮਸਕਾਰੇ, ਨਾਨਕਿਓ ਅਪਰਸ ਸਗਲ ਨਿਸਤਾਰੇ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤਰਿਆ, ਰੂਪ ਨ ਭੇਖੇ ਨੇਤਰ ਸਾਧਗੀ ਟੈਲ ਸੰਤ ਸੰਗੇਤ, ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਸਤੇ ਜਾਣੇ ਆਪਸ ਕੋ ਮੰਦਾ। ਗੁਰਪ੍ਰਸਾਦ ਵਿਖਿਆ ਪ੍ਰਹਰੇ, ਮਨ ਕੀ ਬਾਸਨਾ ਮੰਤੇ ਟਰੇ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਪਰਸ, ਵੈਸਨੋ ਸੋਜਤ ਸੁਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਭੈਣ। ਕਰਮ ਕਰ ਦੋ ਵੈ ਨੈ ਕਰਮ, ਤਿਸ ਵੈਸਨੋ ਕਾ ਨਿਰਮਲ ਧਰਮ ਕਾਉ, ਫਲ ਕੀ ਇੱਛਾ ਨਹੀਂ ਵਾਸੇ, ਕੇਵਲ ਭਗਤ ਕੀਰਤਨ ਸੰਗਰਾਚੇ, ਮੰਤਨੇ ਅੰਤਰ ਸਿਮਰਨ ਗੋਪਾਲ, ਸਭੇ ਉਪਰ ਹੋਵਦ ਕਿਰਪਾਲ, ਆਪ ਦ੍ਰਿੜੇ ਅਵਰਾ ਨਾਮ ਜਪਾਵੇ, ਨਾਨਕੋ ਵੈਸਨੋ ਪਰਮਗਤ ਪਾਵੇ।

ਪ੍ਰੀਤ ਮੰਤਨੇ ਅਰਪੇ ਵਿਸ਼ਨ ਪ੍ਰੀਤ ਹਰ ਕੇ ਚਰਨ ਦੇਵ ਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਮੈਂ ਸੋਧੇ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇਵ ਸਾਵੇ ਸੋ ਪੰਡਿਤ ਫਿਰ ਜੋ ਨਾਵੇ ਬੇਦ ਪ੍ਰਾਣ ਸਿਮਰਤ ਪੂਜੈ ਮੂਲ ਸੂਖਮ ਮੈਂ ਜਾਣੇ ਅਸਥੂਲ ਚੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੋ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਧਾਰੇ ਪਸ ਪ੍ਰੇਤ ਮੁਕਤ ਪਾਤਰ ਕੋ ਤਾਰੇ ਸਰਬ ਰੋਗ ਕਾ ਔਖ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਊ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸੰਤਨ ਭਾਏ ਤਿਨ ਪਾਇਆ ਸਦਾ ਨਿਕ ਨਿਕ ਨਰ ਜਾਨ ਸੋ ਦਾਸ ਦਰ ਗਏ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੇ

ਕੇ ਰੰਗ ਜੈਸੀ ਮੱਦੇ ਤੈਸਾ ਪ੍ਰਕਾਸ਼ ਪਾਰ ਬਿਮ ਕਰਤਾ ਬਨਾ ਸਦਾ ਸਦਾ ਸਦਾ ਦਿਆਲ ਸਿਮ ਸਿਰੁ ਨਾਨਕ ਭੈ ਨਿਹਾਲ ਸ਼ਲੋਕ ਉਸਤਤ ਕਰੇ ਅਨੇਕ ਜਨ ਅੰਤ ਨਾ ਬਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧਿਆਨਕ ਪ੍ਰਕਾਰ ਅਸ਼ਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਵ ਕਾ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕਾ ਅੰਤ ਨ ਪਾਵੇ ਕਈ ਕੋਟ ਭੈ ਅਭਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਬੇਗਾਤਮ ਨਿਕੋਰ ਕਈ ਕੋਟ ਪਰਦਰਬ ਕੋਹਿਰੇ ਕਈ ਕੋਟ ਪਰ ਦੁਖ ਨ ਕਰੇ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ ਭਰਮਾਏ ਜਿਤ ਜਿਤ ਲਾਹੋ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿਧ ਜਤੀ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਤਰ ਬਿਰਖ ਨਿਪ ਜਾਏ ਕਈ ਕੋਟ ਪੌਣ ਪਾਣੀ ਵੇ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਅਰ ਸੂਰ ਨਖੱਤਰ ਕਈ ਕੋਟ ਦੇਵ ਦਾਨ ਮਿੰਦਰ ਸਿਰ ਛਤਰ ਸਰ ਸਮਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜ ਤਮ ਸਤ

ਪ੍ਰਾਣ ਸਿਮਰਤਰ ਸਾਸ ਕਈ ਕੋੜ ਕੀਏ ਰਤਨ ਸਮੰਦ ਕਈ ਕੋੜ ਨਾਨਾ ਪ੍ਰਕਾਰ ਜੰਤ ਕਈ ਕੋੜ ਕੀਏ ਚਿਰਜੀਵੈ ਕਈ ਕੋੜ ਗਿਰੀ ਮੇਰ ਸੁਨਤੀ ਵੈ ਕਈ ਕੋੜ ਜਾ ਕਿਨੈ ਪ੍ਰਸਾਦ ਕਈ ਕੋੜ ਪੂਤ ਪੇ ਸੁਕਰ ਮਿਰਗਾ ਸਭ ਤੇ ਨੇਰੈ ਸਭੂ ਤੇ ਦੂਰ ਨਾਨਕਿਆ ਬੋਲੇ ਤਰਿਆ ਭਰਪੂਰ ਕਈ ਕੋੜ ਬਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੋਨੇ ਫਿਰੇ ਕਈ ਕੋਟ ਬੈਠਤੀ ਖਾਏ ਕਈ ਕੋਟ ਕਾਲੇ ਥਕ ਪਾਏ ਕਈ ਕੋਟ ਕੀਏ ਤਨਵੰਧ ਕਈ ਕੋਟ ਮਾਇਆ ਮੈਂ ਚਿੰਤ

ਪਿਆ ਨਾਨਕ ਪ੍ਰਸੋਏ ਕਈ ਕੋਟ ਪਾਰ ਮੁਕੇ ਦਾਸ ਤਿਨ ਹੋਵਤੇ ਆਤਮ ਪ੍ਰਕਾਸ਼ ਕਈ ਕੋਟ ਤਤ ਕੇਵੇ ਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਨ ਭੈ ਸਤ ਸਦੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ।

ਕਰਨ ਕਰਾਵਣ ਕਰਨੇ ਜੋ ਜੋ ਤਿਸ ਪਾਵੇ ਸੋਈ ਹੋ ਕਿਨਮੇ ਦਾਬੋ ਦਾਪਣਾ ਰਾਮ ਤਨੇ ਕਿਸ ਬਾਰਾ ਵਾਰਾ ਹੁਕਮੇ ਧਾਰ ਧਰ ਆਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਹਾ ਸਮਾਈ ਪ੍ਰਭ ਪਾਵੇ ਮਾਨੁਗਤ ਪਾਵੇ ਪ੍ਰਭ ਪਾਵੇ ਤਾਂ ਪਾਤਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਰਾਖੇ ਪ੍ਰਭ ਪਾਵੇ ਤਾਂ ਹਰ ਗੁਣ ਭਾਖੇ ਪ੍ਰਭ ਪਾਵੇ ਤਾਂ ਪਤਿਤ ਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸਰਿਆ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ

Yo te espero, soy care. Arjan de Vikea Merece, Jan de Abache, Parme, Pula, de Distave, Nimkumai, Char, Kunpera, Vekar, Kripajis, Apni, Pakta, de Nante, Janamile. Kinemen each gate go raj par, Brahmangri, even while Jaka, the Rishkashuna, Ave, this Tatkal, that is Purdave. Jago apne kare bakshish ta kale khana gane jagdish ji apind shabd ski raas kat kat poorn brahm prakash apne bande aap banai nanak jive dekh vadai iska bal nae saad karan karavan sarv ko naad agyakari vapra jiyo jyotish paave soi phuntiyo ਕਬੂੰ ਉਚ ਨੀਚ ਮੈਂ ਵਸੇ ਕਬੂੰ ਸੋ ਘਰ ਕਰੰਗ ਸੇ ਕਬੂੰ ਨਿੰਦ ਚੰਦ ਵਿਵਹਾਰ ਕਬੂੰ ਵਿਕਾਸ ਪਿਆਲ ਕਬੂੰ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣਹਾਰ ਕਬੂੰ ਨਿਰਤ ਕਰੇ ਵਪਾਦ ਕਬੂੰ ਸੋਏ ਰਹੇ ਦਿਨ ਰਾਤ ਕਬੂੰ ਮਾਂ ਕ੍ਰੋਧ ਵਿਕਰਾਲ ਕਬੂੰ ਸਰਬ ਕੀ ਹੋ ਦਰਵਾਲ ਕਬੂੰ ਹੋਏ ਵਹਿ ਬਿਡ ਰਾਜਾ ਕਬੂੰ ਭੇਖਾਰੀ ਨੀਚ ਕਾ ਸਾਜਾ ਕਬੂੰ ਅਬ ਕੀਰਤ ਮੈਂ ਆਵੇ ਕਬੂੰ ਭਲਾ ਭਲਾ ਕਹਾਵੇ ਜਿਉਂ ਪ੍ਰਭ ਰਾਖੇ ਤਿਵੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ ਕਬੂੰ ਹੋਏ ਪੰਡਿਤ ਕਰੇ ਵਿਗਿਆਨ ਕਬੂੰ ਮੋਨ ਧਾਰੀ ਲਾਵੇ ਧਿਆਨ ਕਬੂੰ ਤਟ ਤੀਰਥ ਇਸ਼ਨਾਨ ਕਬੂੰ ਸਿਧ ਸਾਧਕ ਮੁਖ ਗਿਆਨ ਕਬੂੰ ਕੀ ਰਹਿਤ ਪਤੰਗ ਹੋਏ ਜੀਆ ਨੰਗ ਜੋਨ ਪਰਮੇ ਪਰਮੀਆ ਨਾਨਾ ਰੂਪ ਜਿਉਂ ਸਵਾਗੀ ਦਿਖਾਵੇ ਜਿਉਂ ਪ੍ਰਭ ਪਾਵੇ ਤਿਵੇ ਨਚਾਵੇ ਜੋਤਿਸ਼ ਪਾਵੇ ਸੋਈ ਹੋਏ ਨਾਨਕ ਦੂਜਾ ਨ ਕੋਏ ਕਬੂੰ ਸਾਧ ਸੰਗ ਦੇ ਉਹ ਪਾਵੇ ਉਸ ਸਥਾਨ ਤੇ ਬੋਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਮੰਤਨ ਨਾਮ ਰਤੇ ਕਰੰਗ ਸਦਾ ਉਸੇ ਪਾਰੋਂ ਕੈ ਸੰਗ ਜਿਉਂ ਜਲ ਮੈਂ ਜਲ ਆਏ ਕਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ ਸ਼ਲੋਕ ਸੁਖੀ ਵਸੇ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਪਦੀ ਜਿਸਕੇ ਅੰਤਰ ਰਾਜ ਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੇ ਮੈਂ ਜੋਵਨ ਬੰਦ ਸੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਮ ਬੰਦ ਕਾਵੈ ਜਨਮ ਰੇ ਬਹੁ ਜੋਨ ਪਰਮਾਵੇ ਤਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀਆ ਮੁਕਤਾ ਕਿਸ ਕੁਪਾਵੇ ਧਨਵੰਤਾ ਹੋਏ ਕਰ ਕਰਵਾਵੇ ਤ੍ਰਿਣ ਸਮਾਨ ਕਿਸ ਸੰਗ ਨ ਜਾਵੇ ਬਹੁ ਲਸ਼ਕਰ ਮਾਨੁਕ ਉਪਰ ਕਰੇ ਆਸ ਪਲ ਪਵਿੱਤਰਤਾ ਕਾ ਹੋਏ ਵਿਨਾਸ ਸਭ ਤੇ ਆਪ ਜਾਣੇ ਬਲਵੰਤ ਕਿਨਮੇ ਹੋਏ ਜਾਏ ਪਸਮੰਦ ਕਿਸੇ ਨਾ ਵਧੇ ਆਪ ਓਂਕਾਰੀ ਧਰਮ ਰਾਜ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਮਾਨ ਸੋ ਜਨ ਨਾਨਕ ਦਰ ਗਏ ਪ੍ਰਵਾਨ ਕੋਟ ਕਰਮ ਕਰੇ ਅਵਤਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਯਤਨ ਕਰੇ ਆਤਮ ਨਹੀਂ ਦਰਵੇ ਹਰ ਦਰ ਗਏ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਉ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝਤੇ ਕਛ ਹੋਏ ਤਬ ਇਸ ਕੋ ਸੁਗੁਨਾਈ ਕੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀ ਤਬ ਲਗ ਨੇ ਚਲਨਾਏ ਚੀਰ ਜਬ ਲਗ ਮੋਹ ਮਗਨ ਸੰਗਮਾਏ ਤਬ ਲਗ ਧਰਮ ਰਾਏ ਦੇਸ ਰਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕ ਹੋਂ ਛੁੱਟੇ ਸਹਿਸ ਕੱਟੇ ਲੱਖ ਕੋਟ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨੰਗ ਭੋ ਵਿਖਿਆ ਕਹਿ ਕਰੇ ਨਾ ਤ੍ਰਿਪਤਾਵੇ ਖਪਕਾ ਮਰੇ ਬਿਨਾ ਸੰਦੋਖ ਨਹੀਂ ਕਉ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਭ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਉਣੇ ਆਪੇ ਆਪ ਸਦਾ ਨਾਨਕ ਹਰ ਜਾਪ

ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਰਿਸ਼ਟਪਦੀ ਸੰਤ ਕੇ ਦੁਖਨ ਯਾਰ ਜਾ ਘਟੇ ਸੰਤ ਕੇ ਦੁਖਨ ਜਮਤੇ ਨੀ ਛੁਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਗੁਰ ਰਖੇ ਨਾ ਕੋਏ ਸੰਤ ਕੇ ਦੁਖਨ ਥਾਨ ਪ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਸੰਗ ਨਿੰਦਕ ਭੀ ਤਰੇ ਸੰਤ ਕੇ ਦੁਖਨ ਤੇ ਮੁਖ ਪਵੇ ਸੰਤਨ ਕੇ ਦੁਖਨ ਕਾਗਜੋਂ ਲਵੇ ਸੰਤਨ ਕੇ ਦੁਖਨ ਸਰਬ ਚੋਣ ਪਾਏ ਸੰਤ ਕੇ ਦੁਖਨ ਤ੍ਰਿਗ ਚੋਣ ਕਰਮਾਏ ਸੰਤਨ ਕੇ ਦੁਖਨ ਤਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੁਛ ਹਲੇ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਏ ਨਾਨਕ ਸੰਤ ਪਾਵੇ ਤਾਂ ਹੋਈ ਵੀ ਗਤ ਪਾਏ ਸੰਤ ਕਾ ਨਿੰਦਕ ਮਾਤ ਆਏ ਸੰਤ ਕਾ ਨਿੰਦਕ ਖਿੰਟਿਕ ਨ ਪਾਏ ਸੰਤ ਕਾ ਨਿੰਦਕ ਮਾਤ ਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ ਸੰਤ ਕੇ ਨਿੰਦਕ ਓ ਸਰਵ ਰੋਗ ਸੰਤ ਕੇ ਨਿੰਦਕ ਓ ਸਾਭ ਯੋਗ ਸੰਤ ਕੇ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨੀ ਮਿੱਤ ਸੰਤ ਕੇ ਦੁਖੀ ਕੋ ਡਾਨ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੇ ਸੰਤ ਕੀ ਦੁਖ ਨਾ ਸੁਤੇ ਡਰੇ ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦ ਬੀਜ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਅਵਜੜ ਪਾਈਏ ਸੰਤ ਕਾ ਦੁਖੀ ਅੰਤਰ ਦੇ ਥੋਥਾ ਜਿਉ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸ਼ਨਾਏ ਆਪਣ ਬੀਜ ਆਪੇ ਹੀ ਖਾਏ ਸੰਤ ਕੇ ਦੁਖੀ ਕੋ ਅਵਨਾ ਰੱਖਣਹਾਰ ਨਾਨਕ ਸੰਤ ਭਾਵੇ ਤਾਂ ਲੈ ਉਭਾਰ ਸੰਤ ਕਾ ਦੁਖੀ ਓ ਬਿਲਾਏ ਜਿਉ ਜਲ ਵਿਹੂਨ ਮਛਲੀ ਤਰਪੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜਿਉ ਪਾਵ ਕੀ ਤਨ ਨਹੀਂ ਤਰਾਪੇ ਸੰਤ ਕਾ ਦੁਖੀ ਛੁੱਟੇ ਅਕੇਲਾ ਜਿਉ ਬੁਆੜ ਤਿਰਖੇਤ ਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮਥਿਆ ਕੈਦ ਕਿਰਤ ਨਿੰਦਕਾ ਤੁਰੀ ਪਿਆ ਨਾਨਕ ਜੋ ਤਿਸ ਪਾਵੇ ਸੋਈ ਥੇ ਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੋਖ ਨਾ ਦ੍ਰਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮਿਟੇ ਕੋਏ ਨਾਨਕ ਜਾਣੇ ਸਾਚਾ ਸੋਏ ਸਭ ਕਟ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਰਾਸ ਸਭ ਕਿਸ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤਿਸਾ ਪੁੰਨ ਨਾਮ ਦੇ ਵੜਪਾਗੀ ਨਾਨਕ ਜਨਸੇ

ਤਨ ਮੁਖ ਬੋਲੇ ਹਰ ਮੁਖੀ ਸਾਸ ਦਾ ਜਾਨੋ ਤੇ ਸੁਖੀ ਏਕੋ ਏਕ ਪਛਾਣੇ ਤਦ ਕੀ ਉਹ ਸੋਝੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤੇਰੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪ ਨਾਲ ਸੁਝੇ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੇ ਸਾਧ ਸੰਘਰ ਜਿਸ ਕੈਦ ਸਰਵ ਰੋਗ ਤੇ ਵਰਜਨ ਰਹਿ ਤੇ ਅੰਦਨ ਕੀਰਤਨ ਕੇਵਲ ਬਖਿਆ ਨੂੰ ਗਿਸਤ ਮੈਂ ਸੋਈ ਨਿਰਵਾਣ ਏਕ ਉਪਰ ਜੇ ਜਨ ਕੀ ਆਸਾ ਤਿਸ ਕੀ ਕਟੀਏ ਜਮਕੀ ਪਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਕਿਸੇ ਨਾ ਲਾਗੇ ਦੂਖ ਜਿਸ ਕੋ ਹਰ ਪ੍ਰਭ ਮਨ ਚਿੱਤ ਆਵੇ ਸੋ ਸੰਸੋਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸੇ ਡਰੇ ਜੈਸਾ ਸਾਤ ਐਸਾ ਦਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਸ ਸਮੂਜਿਆ ਜਬ ਦੇਖੋ ਤਬ ਸਭ ਕਿਸ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨਾ ਕਿਸ ਜਨਮੇ ਨਾ ਕਿਸ ਮਰੇ ਆਪਣੇ ਚਲਤੇ ਆਪ ਹੀ ਕਰੇ

ਸੀ ਨਾ ਹੀ ਕਿਸ ਕਰਨ ਧਾਰਨ ਧਾਰਿਓ ਬ੍ਰਹਿਮੰਡ ਅਲੱਖ ਭੀ ਪੁਰਖ ਪ੍ਰਤਾਪ ਆਪ ਜਪਾਇਤ ਨਾਨਕ ਜਾਪ ਜਿਨ ਪ੍ਰਜਾਤਾ ਸੋ ਸੋਭਾ ਵੰਦ ਸਗਲ ਸੰਸਾਰ ਉਦਰੇ ਤਨਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਪ ਸਾਰਨ।

ਹੋਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਹੋਵੇ। ਜੇ ਕੋ ਹੋਏ ਬਹਿ ਦਾ ਤਾਰ ਤਿਸ ਦੇਣ ਹਾਰ ਜਾਣੇ ਗਵਾਰ। ਜੇ ਪ੍ਰਸਾਦ ਟੁੱਟੇ ਜਿਸ ਪਰ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਰੋਗ।

ਪਾਈਐ ਪੂਰ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭਦੇ ਬਣਹਾਰ ਅਵਤਿਆਗ ਤੂੰ ਤਿਸੇ ਚਧਾਰ ਜੋ ਕਿਛ ਕਰੇ ਸੋਈ ਸੁਖਮਾਨ ਭੂਲਾ ਕਾਏ ਫਿਰੇ ਜਾਣ ਕੌਣ ਬਤਾਈ ਤੇਰੇ ਸੰਗ ਲਭ ਡਰਿਓ ਰਸ ਲੋਭੀ ਪਤੰਗ ਰਾਮ ਨਾਮ ਜਪਿਰਦੇ ਮਾਏ ਨਾਨਕ ਪਸੇ ਤੀਕਰ ਜਾਏ।

ਗੱਲ ਤਨ ਤਨ ਕਹਿ ਸਭ ਕੋਇ ਮੁਖੋ ਜਲਾਰ ਦਰ ਗਏ ਸੋਏ ਉਹ ਬਾਰ ਬਿਰਲਾਭ ਪਾਰੇ ਨਾਨਕ ਤਾਂ ਕਹਿ ਸਤਬੁਲਿਆਰੇ ਚੰਨ ਸਾਧ ਕੇ ਧੋ ਤੋ ਪੀਓ ਅਰਬ ਸਾਧ ਕੋ ਆਪਣਾ ਜੀਓ ਸਾਧਗੀ ਦੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵੜ ਭਾਗੀ ਪਾਈ ਹੈ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬੇਨਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚੱਕੇ ਓੜ ਗਈ ਸੰਧੈ ਨਰਾਇਆ ਸਭ ਸੋਗ ਨਾਨਕ ਤੇ ਪਾਇਆ।

ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅੰਦਰੂ ਮੰਗਲ ਸੱਜਾ ਕੇ ਸਰਬ ਧੋਖ ਸੁਨਿਆ ਕਰਤਾ ਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਿਸਰ ਕਿਸਮੇ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪ੍ਰੋਗਾ ਕਿਨੇ

ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਕਰੇ ਕਰੰਗ ਨਾਨਾ ਵਿਤਕੀ ਨੂੰ ਵਿਸਥਾਰ ਪ੍ਰਭ ਨਾਸੀ ਏ ਕੰਕਾਰ ਨਾਨਾ ਚਲਦ ਕਰੇ ਖਿਨਮਾਏ ਪੂਰੇ ਪੂਰਨ ਸਮਟਾਏ ਨਾਨਾ ਵਿਤ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਏ ਸਭ ਕਰ ਦਿਸਕੇ ਸਭ ਦਿਸਕੇ ਟਾਓ ਜਬ ਜਬ ਜੀਵੇ ਨਾਨਕਾਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣ ਗਿਆਨ ਧਿਆਨ ਨਾਮ ਕੇ ਧਾਰੇ ਗਾਸ ਪਤਾਲ ਨਾਮ ਕੇ ਧਾਰੇ ਸਗਲ ਕਾਰ ਨਾਮ ਕੇ ਧਾਰੇ ਪੁਰੀਆ ਸਭ ਪਵਨ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾ ਇਸ ਬਾਣੀ

ਸਾਨੂੰ ਗੁਰਤੇ ਪਾਈ ਸਤ ਵਚਨ ਸਾਧੁ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਪੂਜੇ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਆਸਮ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿੱਖ ਸੁ ਕੱਢਣੇ ਹਾਰ ਵਰਨ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀ ਆ ਨਾਨ ਜੋਤਿਸ਼ ਭਾਵੇ ਸੋਭਰ ਤੀਆ ਵਿਸਮਨ ਵਿਸਮ ਬਹਿ ਵਿਸਮਾ ਜਿਨ ਬੂਝਿਆ ਤਿਸ ਆਇਆ ਸੁਆਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਵਚਨ ਪਦਾਰਥ ਲੈ ਹੋਏ ਦਾਤੇ ਤੂੰ ਕੱਟ ਨਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਭੜ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਬਲ ਪਾਵੇ ਸ਼ਲੋਕ ਆਦਿ ਸੱਚ ਜੁਗਾਦ ਸੱਚ ਹੈ ਬੈ ਸੱਚ ਨਾਨਕ ਹੋਸੀ ਭੈ ਸੱਚ ਅਸ਼ਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਨਹਾਰ ਦਰਸ਼ਨ ਸਤ ਸਤ ਪੇਖਣਹਾਰ ਨਾਮ ਸਤ ਸਤ ਧਿਆਵਣਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਭ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਲ ਸੁਣਤਾ ਪੂਜਨ ਆਦਿਕ ਸਤ ਸਤ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਵਣ ਤਿੰਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸਮਨ ਪਲਟਾਇਆ ਭੈ ਤੇ ਨਿਰਭਉ ਹੋਏ ਵਿਸਾਨਾ ਜਿਸਦੇ ਉਪਜਿਆ ਤਿਸਮਾਏ ਸਮਾਨਾ ਬਸਤ ਮਾਏ ਲੇ ਬਸਤ ਕਢਾਈ ਤਾਕੋ ਪਿੰਨ ਨਾ ਕਹਿਣਾ ਜਾਈ

ਪ੍ਰੀਤ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣਹਾਰਾ ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਜਿਸਦਾ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸਮਾਰੇ ਆਪਣੇ ਜਨਕਾ ਪਰਦਾ ਢਾਕੇ

ਆਪ ਪਤ ਰਾਖੇ ਤਾਂ ਕੀ ਗਤਮਿਤ ਕੋਈ ਨਾ ਲਾਖੇ। ਪ੍ਰਭ ਕੇ ਸੇਵਕੋ ਕੋ ਨਾ ਪਹੁੰਚੇ, ਪ੍ਰਭ ਕੇ ਸੇਵਕ ਉੱਚੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਟਾਇਆ, ਨਿੱਕੀ ਕੀਰੀ ਮੈਂ ਕਲ ਰਾਖੇ, ਭਸਮ ਕਰੇ ਲਸ਼ਕਰ ਕੋਟ ਲਾਖੇ, ਜਿਸ ਕਾ ਸਾਸ ਨਾ ਕਾਟ।

ਗਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਬਲ ਅਲਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਤਰੇ ਮੰਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕੇ ਜਮ ਨਾਇ ਨਿਸ਼ਟਾਇਆ।

ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦ ਆਦਿ ਕਰੇ ਭਗਤ ਆਤਮ ਕੇ ਚਾਹੇ ਪ੍ਰਭ ਆਪਣੇ ਸੋ ਰਹਿ ਸਮਾਏ ਜੋ ਹੋ ਆਹੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਮਖਾਨੋ ਤਿਸਕਾ ਗੁਣ ਕਹਿ ਏਕ ਨ ਜਾਣੋ ਆੜ ਪੈਰ ਪ੍ਰਭ ਸੇ ਸੂਰੇ ਕੌਣ ਆਨੰਦ ਸੇ ਜਨ ਪੂਰੇ

ਚਾਵੇ ਔਰ ਸਿਆਨ ਸਗਲੀ ਛਾਟ ਆਵਰ ਸਿਆਨ ਸਗਲੀ ਛਾਟ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨੋ ਵੀ ਤੇਰਾ ਨਾਨ ਤਿਸ ਜਨ ਕੇ ਪੂਜੋ ਸਤ ਪੈਰਾ ਸ਼ਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਤਰੇ ਨਾਨਕ ਹਰ ਗੁਣ ਗਾਓ ਅਸਪਤੀ ਸਤਿਗੁਰ ਸਿੱਖੀ ਕਰੇ ਪ੍ਰਿਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲੇ ਰੇ ਗੁਰਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਆਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਆਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੇ ਸਹੇ।

ਜਾਈਏ, ਨਾਨਕ ਐਸਾ ਗੁਰੂ ਵਡਭਾਗੀ ਪਾਈਏ। ਸਫਲ ਦਰਸ਼ਨ ਬੇਖਤ ਪੁਨੀਤ ਪਰਸਤ ਜਨ ਗਾਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮਕੀ ਦਰ ਕਹਿ ਕਵੇ ਸੁਨ ਕਰ ਬਚਨ ਕਰਨ ਅਗਾਨੇ ਮਨ ਸੰਤੋ ਗਾਤਮ ਪਤੀਆਂ ਨੇ ਪੂਰਾ ਗੁਰਾਖੋ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਕੇ ਹੋਏ ਸੰਤ ਗੁਣ ਬੇਅੰਤ ਕੀਮਤ ਨੀ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜੇ ਬਾਏ ਉਸਤਤ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਓ ਬੋਲ ਨ ਪਹੁੰਚਤ ਪ੍ਰਾਣੀ ਆਗਮ ਗੋਚਰ ਪ੍ਰਭ ਨਿਰਵਾਣੀ ਨਿਰਾਹਨ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਏ ਅਨਕ ਭਗਤ ਬੰਧਨ ਨਿਤ ਕਰੇ ਚੰਨ ਕਮਲ ਹਿਰਦੇ ਸਿਮਰੇ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਭ ਪ੍ਰਭ ਜਪਨੇ।

ਸਰਬੱਤ ਇਹ ਧਨ ਸੰਚੋ ਹੋਵੋ ਭਗਵੰਤ ਸੰਜਨ ਆਕਾਰ ਨਿਰਮਲ ਮਨ ਤੇ ਆਸ ਰਾਖੋ ਮਨ ਮਾਏ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟੜ ਧਾਵੈ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੁਖ ਕੋ ਨਿਤ ਬਾਛੈ ਮੀਰ ਸੋ ਸੁਖ ਸਾਧੂ ਸੰਗ ਪਰੀਰ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾਸੋ ਵਾਪਸ ਹਰ ਕੀ ਸਰਨੀ ਅਨਕੂਪਾ ਵੀ ਰੋਗ ਨਾ ਜਾਏ।

ਬਿਠਾਏ। ਤਾਕੋ ਬਿਘਨ ਨ ਲਾਗੇ ਕੋਏ, ਜਾ ਕੇ ਹਿਰਦੇ ਵਸੇ ਹਰ ਸੋਏ। ਕਲ ਤਾਤੀ ਠਾਂਡਾ ਹਰ ਨਾਉ, ਸਿਮਨ ਸਿਮਨ ਸਦਾ ਸੁਖ ਪਾਉ। ਭਾਵਿਨ ਸੇ ਪੂਰਨ ਹੋਇਆ ਸਾ, ਭਗਤ ਪਾਏ ਆਤਮ ਪ੍ਰਗਾਸ। ਤਿਤ ਕਰ ਜਾਏ ਵਸੇ ਅਵਨਾਸੀ, ਕਹੋ ਨਾਨਕ ਕਾਟੀ ਜਮ ਫਾਸੀ। ਤਤ ਵਿਚਾਰ ਕਹੇ ਜਨ ਸਾਚਾ, ਜਨਮ ਮਰੇ ਸੋ ਕਾਚੋ ਕਾਚਾ। ਆਇਆ ਵਾਗਵਨ ਮਿਟੇ ਪ੍ਰਭ ਸੇਵ,

ਸਾਧ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਬਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਗਿਆਲ ਵਟਾਵੈ ਮੂਰਖ ਮਨਾ ਸੁਤ ਮੀਰ ਕੁਟਮ ਵਰ ਬੰਤਾ ਇੰਤੇ ਕਹੋ ਤੁਮ ਕਮ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਰਸ ਹਸਤੀ ਰਸ ਸਵਾਰੀ ਝੂਠਾ ਡੰਬ ਝੂਠ ਵਸਾਰੀ ਜਿੰਦੀ ਏ ਬੁਝੇ ਨਾਮ ਗਾਨਾ ਨਾਮ ਸਾਰ ਨਾਨ ਪਛਤਾਨਾ

ਜਨਸ਼ਪਰੀਨ ਜਾਚਕ ਜਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਮੇਰ ਸਰਦਾ ਪੂਰ ਸਾਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ ਚਾਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਟ ਮਾਨਸ ਕੋਏ ਅਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਨਤਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕਹਿ ਸੰਗ ਪਰੇ ਛਨਾਨ ਸਭ ਤਿਆਗ ਅੰਤਰ ਪ੍ਰਕਾਸ਼ ਅਨ ਦਿਨ ਲਿਵਲਾਗ ਬੜਪਾ ਕੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸਕੋਏ।

ਕਾਟ ਮੁਕਤ ਜਨ ਭਇਆ ਜਨ ਮਰਨ ਦੋ ਪਰਮ ਗਿਆ ਇਸ਼ਪੁਨੀ ਸਰਦਾ ਸਭ ਪੂਰੀ ਰਾਵਰੇ ਆ ਸਤਸੰਗ ਹਜ਼ੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨਾ ਪਾਨੇ ਸੋ ਕਿਉਂ ਵਿਸਰੇ ਜੇ ਕੀਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ।

ਸਰਬੇ ਕੁੰਡ ਮੁਕਤ ਮੋਗ ਪਾਏ। ਏਕ ਨਿਮ ਕਰਕੇ ਖੁੰਗਾਏ, ਅਨਕ ਰਾਜ ਭੋਗ ਵਡਿਆਈ, ਅਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾਬਲ ਸੰਗੀਤ, ਰਚਨਾ ਜਪਤੀ ਯਾਰ ਨੀਤ, ਭਲੀ ਸੁਕਰਣੀ ਸੋਭਾ ਤਨਵੰਤ, ਦੇਵ ਸੇ ਪੂਨ ਗੁਰਮੰਤ, ਸਾਧ ਸੰਗ ਪ੍ਰਭ ਦੇ ਅਨੁਵਾਸ।

ਗੁਣ ਬਸੈ ਸਵਾਏ ਤਬ ਸੇ ਸਤ ਕੋ ਹੋਕਤ ਟਰਾਏ ਜਬ ਆਪੇ ਹੈ ਆਪ ਆਪਣੀ ਜੋਤ ਧਰੇ ਤਬ ਕਵਨ ਨਿਡਰ ਕਵਨ ਕਦ ਡਰੇ ਆਪ ਚਲਤ ਆਪ ਕਰਨੇ ਆਰ ਨਾਨਕ ਠਾਕੁਰ ਕੰਮ ਅਪਾਰ।

ਜੇ ਆਪਣੇ ਆਪ ਪਤੀਆ ਰਾਮ ਤੈ ਕੌਣ ਕਦੇ ਗੁਰ ਸੁਣੇ ਆਰਾ ਬਹੁ ਬੇਅੰਤ ਉਚਤੇ ਉੱਚਾ ਨਾਨਕ ਆਸਕੋ ਆਪੇ ਪ ਉੱਚਾ ਜੇ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਥਾਰ ਪਾ ਪੁੰਨ ਤੈ ਭਈ ਕਾਵਤ ਕੋ ਨਰ ਕੋ ਸੁਰਗ ਮਨਚਾਵਤ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਪਰਮ ਪੈ ਭਾਰ ਦੂ ਸੂਖ ਮਾਨ ਅਪਮਾਨ ਪ੍ਰਕਾਰ ਕੀਓ ਵਿਖਿਆਨ ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਕੈ

ਸੰਤੁਸ਼ਟ ਪਾਏ ਆਪਣੇ ਭਾਣੇ ਲੈ ਸਮਾਏ। ਤੁਮ ਤੇ ਪਿੰਨ ਨਹੀਂ ਕੁਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸਤਨਾਮ ਸੋਈ ਜਨ ਪਾਏ ਸੋ ਸੁੰਦਰ ਸੀ ਤਤਕਾਵੇ ਤਾ ਨਾਨਕ ਸਰਵ ਸ੍ਰਿਸ਼ਟ ਕਾ ਜੇਤਾ ਜੀ ਅੰਦਰ ਸਦਾ ਕੇ ਹਾਥ ਦੀਨ ਦਿਆਲ ਅਨਾਥ ਕੋ ਨਾਥ।

ਨਾਨਕ ਦਾਸ ਸਦਾ ਬਲਿਆਰ ਪੂਰਨ ਪੂਰ ਹੈ ਦਿਆਲ ਸਵੇ ਉੱਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਹੋ ਵਿਆਹ ਪ੍ਰਤਪਾਲੇ ਜੀਨ ਬਹੁ ਭਾਲ ਜੋ ਜੋ ਰਚਿਓ ਸੋ ਦਿਸੇ ਧਿਆਤ

ਗੁਰ ਕੀ ਪੂਰੀ ਦਿਖਿਆ, ਜਿਸ ਮਨ ਵਸੇ ਤੇ ਸਾਜ ਪ੍ਰੀਖਿਆ, ਮੰਤਨ ਨਾਮ ਚ ਬੋਲ ਬੁਲਾਏ, ਦੁਖ ਦਰਦ ਮਨ ਤੇ ਪਹੁੰਚਾਏ, ਸੱਚ ਪਵਾਰ ਕਰੋ ਵਾਪਾਰੀ, ਦਰਗਹਿ ਨਿਵੇ ਖੇਪ ਤੁਮਾਰੀ।

ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ ਜਿਸ ਪ੍ਰਭ ਰਾਖੇ ਤਿਸ ਨਾ ਦੂਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਿਸਨ ਕੋ ਕੋਇ ਨ ਪਹੁੰਚਣਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਦਾਖੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ ਦਰਸ਼ਨ ਪੇਖ ਦੋਦਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਸ੍ਰਿਸ਼ ਮਨ ਵਸੇ ਸੋਹਤ ਨਿਹਾਲ

ਵਿਦਿਆ ਗਿਆਨ ਦੇਰ ਵਿਨਾਸ਼ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗੰਤ ਪ੍ਰਾਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਘਟ ਮਾਹੇ ਆਨਕ ਰੰਗ ਨਾਨਾ ਦਿਸ਼ਟਾਏ ਨੌਨ ਦੇ ਮਰਦ ਪ੍ਰਭ ਕਾ ਨਾਮ ਦੇਹੀ ਮੇਸ ਕਾ ਵਿਸਰਾਮ ਸੁਣ ਸਮਾਧਨ ਤੈਨਾਤ ਕਹਿ ਨ ਜਾਏ ਅਚਰਜ ਸਮਾਧ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਜਨ ਸੋਝੀ ਪਾਏ

ਰੁਕ ਲਾ ਕਰ ਕੇਲੇ ਕੇਲ ਮੋਲ ਨਾ ਪਾਈਏ ਗੁਣੇ ਮੋਲ ਸਰਬ ਜੋਤ ਮੈਂ ਜਾਕੀ ਜੋਤ ਧਾਰਿਓ ਸਵਾਮੀ ਓਤ ਬੋਧ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਉਪਸਾਦ ਸੰਜਨਾ ਕਾ ਪੇਖਨ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਜਨਾ ਸੁਨੇ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਦਿਸ ਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਖਮਾਨੇ ਕਰਨ ਕਰਾਵਣ ਹਾਰ ਪ੍ਰਜਾਨੇ ਅੰਤਰ ਵਸੇ ਬਾਰ ਵੀ ਉਹੀ ਨਾਨਕ ਦਰਸ਼ਨ ਦੇ ਸਮ ਹੋਏ ਆਪ ਸਤ ਕੀਆ ਸਭ ਸਤ ਦਿਸ ਪ੍ਰਭ ਦੇ ਸਗਲੀ ਉਤਪਤ

ਵਿਆਹ ਭਰਪੂਰ ਅੰਤਰਗਾਜੇ ਸਾਹਿਬ ਜਨਾਏ ਨਾਨਕ ਤੇ ਜਨਿਆ ਬੁਝਾਏ ਸਰਭੂਤ ਆਪ ਵਰਤਾਰਾ ਸਰਵਨੈਣ ਆਪਣਾਰਾ ਸਰਵ ਸਮਗਰੀ ਜਾਕਾ ਤਨਮ ਆਪ ਜਸ ਆਪ ਸੁਨਾ ਆਪ ਜਾਣੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੇ ਮਤਲਬ ਧੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹਿ ਆਗਿਆ ਆਵੇ ਆਗਿਆ ਜਾਏ ਨਾਨ ਜਾ ਭਾਵੇ ਤਾਂ ਲੈ ਸਮਾਏ ਉਸ ਤੇ ਉਹ ਸੁਣਾਈ ਬੁਰਾ ਉਰੇ ਕਹੋ ਕਿਨੇ ਕੁਛ ਕਰਾਇਆ ਭਲਾ ਕਰ ਤੂੰ ਦੱਸ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤ ਆਪਣੇ ਸੰਗਰਾਜ ਤਾਕੀ ਕਤਮਿਤ ਕਹੀ ਨਾ ਜਾਏ ਦੂਸਰ ਹੋਏ ਤੇ ਸੋਜੀ ਪਾਏ ਦਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਨ

ਜੋਰ ਬੇਨਤੀ ਕਰੋ। ਸਾਧ ਸੰਗਯਗਨ ਸਾਗਰ ਧਰੋ ਵਰਤਨ ਕੇ ਪਰਲਿਓ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਅਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰੋ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਪੀਓ।

ਉੱਤਮ ਸ਼ਲੋਕ ਸਾਧਕੇ ਵਚਨ ਅਮਲੀਕ ਲਾਲੇ ਰਤਨ ਸੰਤ ਕੁਮਾਰ ਤੋਂ ਤੂੰ ਉਧਾਰ ਆਪ ਤੇਰੇ ਲੋਕਾਂ ਨਿਸਤਾਰ ਸਫਲ ਜੀਵਨ ਸਫਲ ਦਾਗਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸ਼ਬਦ ਨਾਦ ਵਾਜੇ ਸੁਨ ਸੁਨ ਆਨੰਦ ਕਰੇ ਪ੍ਰਭ ਕਾਜੇ ਪਰ ਢੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਗੁਦਰੇ ਤਿਨਕੇ ਸਾਥੇ ਸੰਯੋਗ ਸੁਨ ਸੁਣ ਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਪੇ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇਰਾ ਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਧਾਰੀ ਨਾਨਕ ਨਿਵੀ ਖੇ ਪਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋ ਤਿਨਧਾਨ ਸਰਵ ਇੱਛਾ ਦਾਗੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬੋਰ ਨ ਹੋਵੇ ਆਵਨ ਜਾਨ ਹਰ ਤਨ ਕਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨੌ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਕਲ ਤੇ ਉਦਾਸ ਸੁੰਦਰ ਚਤੁਰ ਤਤਕਾ ਵੇਤਾ ਸੁੰਦਰ ਸੀ ਏਕ ਦਿਸ਼ਟੇਤਾ ਏ ਫਲ ਤਿਸ ਜਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਨਿਧਾਨ ਜਪੇ ਮਨ ਕੋਏ ਸਭ ਜੁਗਮੇ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸਾਸਤ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁਟੇ ਜਾਕੇ ਮਸਤ ਕਰਮ ਪ੍ਰਪਾਏ ਸਾ ਸਰਨ ਨਾਨਕ ਤੇ ਆਏ ਜਿਸ ਮਨ ਵਸੇ ਸੁਨੇ ਲਾਏ ਪ੍ਰੀਤ ਤੇ ਜਨ ਆਵੇ ਹਰ ਪਵ ਚੀਤ ਜਨ ਮਰਨ ਤਾਕਾ ਦੁਖ ਨਿਵਾਰੇ ਦੁਲੱਭ ਦੇ ਤਤਕਾਲ ਉਦਾਰੇ ਨਿਰਮਲ ਸੋਭਾ ਅੰਮ੍ਰਿਤ ਦਾਗੀ ਬਾਣੀ ਏਕ ਨਾਮ ਮਨ ਮਾਏ ਸਮਾਣੀ

ਸਲਾਹਿ ਸਲਾਹਿ ਤੇ ਸੁਰਤ ਨਾ ਪਾਈਆ, ਨਦੀਆਂ ਤੇ ਵਾ ਪਵੈ ਸਮੁੰਦ ਨਾ ਜਾਣੀਐ।

ਜੀਉ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤਰ ਪਾਤ ਨਹਿੰਜੇ ਰੂਪ ਰੰਗ ਹਰੇਕ ਭੇਦ ਕੋ ਕਹਿ ਨਾ ਸਕਤ ਕਹਿ ਅਚਲ ਮੂਰਤਿ ਅਨੁਭਵ ਪ੍ਰਕਾਸ਼ ਸੰਤੋਜ ਕੇ ਜੈ ਕੋਟ ਇੰਦਰ ਇੰਦਰਾਣ ਸ਼ਾਹ ਜਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਵ ਨਾਮ ਕਥੇ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਜਾ ਛੰਦ ਨਮਸਤਮ ਅਕਾਲੇ ਨਮਸਤਮ ਕਿਰਪਾਲੇ ਨਮਸਤ ਰੂਪੇ ਨਮਸਤ ਨੂਪੇ ਨਮਸਤ ਭੇਖੇ ਨਮਸਤ ਲੇਖੇ ਨਮਸਤ ਕਾਏ ਨਮਸਤ ਜਾਏ

ਨਮੋ ਕਾਲ ਕਾਲੇ ਨਮਸ ਸਦਿਆਲੇ ਨਮਸਤਮ ਵਰਨੇ ਨਮਸਤਮ ਮਰਨੇ ਨਮਸਤਮ ਜਰਾਰਨ ਨਮਸਤਮ ਕਰਤਾਰਨ ਨਮੋ ਸਰਵਤੰਦੇ ਨਮੋ ਸਤਵੰਦੇ ਨਮਸਤਮ ਸਾਕੇ ਨਮਸਤ ਨਿਰਵਾਕੇ ਨਮਸਤ ਰਹੀਮੇ ਨਮਸਤ ਕਰੀਮੇ ਨਮਸਤ ਅਨੰਤੇ ਨਮਸਤ ਮਹੰਤੇ ਨਮਸਤ ਸਤ ਰਾਗੇ ਨਮਸਤ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਭੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋ ਜੋਗੇ ਨਮੋ ਭੋਗ ਭੋਗੇ

ਵੇਹੈ ਜੀ ਤੈ ਪੀ ਤੈ ਤਿਰ ਮਾਨ ਹੈ ਨਿਦਾਨ ਹੈ ਤ੍ਰਿਵਰਗੈ ਸਰਗੈ ਨੀਰੈ ਨਾਥੈ ਜੈ ਹੈ ਜਾਦੈ ਜਨਮੈ ਬਰਣੈ ਭੂਤੈ ਭਰਣੈ ਗੰਜੈ ਬੰਜੈ ਜੂਜੈ ਜੰਜੈ ਮੀਕੈ ਰਫੀਕੈ ਅਦੰਦ ਹੈ ਬੰਧ ਹੈ।

ਮੰਗਨ ਭਉ ਪ੍ਰਕਾਸ਼ ਨਿਸਦਿਨ ਅਜਾਨ ਆਸ ਅਜਾਨ ਭਾਉ ਸ਼ਾਨ ਚਾਉ ਰਜਾਨ ਰਾਜ ਭਨਾਨ ਭਾਨ ਦੇਵਾਨ ਦੇਵ ਮਾਮਾਨ ਇੰਦਰਾਨ ਇੰਦਰ ਬਲਾਨ ਬਾਲਨ ਕਾਲੰ ਕਲਾਨ ਕਾਲਨ ਭੂਤ ਅੰਗਾਬਾ ਭੰਗਤ ਮਿਤ ਭਾਰ ਗੁੰਗਨ ਉਧਾਰ ਮੁਨਗਨ ਪ੍ਰਣਾਮ ਨਿਰਵੈ ਨਿਰਕਾਮ ਅਦਤ ਪ੍ਰਚੰਡ ਮਿਤ ਗਤ ਖੰਡ ਆਲਿਸ਼ਿਆ ਕਰਮ ਆਦਿਸ਼ਿਆ ਧਰਮ ਸਰਵ ਪ੍ਰਣਾਂਡਿਆ ਅੰਡਨ ਬਾੜੀਏ ਚਾਚਰੀ ਛੰਦ ਵੈ ਪ੍ਰਸਾਦ

ਸਲਵ ਕਹਿਣੇ ਕਲੰਕ ਬਣਾਸੈ ਸਮਸਤਲ ਨਿਵਾਸ ਹੈ ਗੰਜਲ ਗਨੀ ਮੈਂ ਰਜ਼ਾਇਕ ਰਹੀ ਮੈਂ ਸਮਸਤਲ ਜੁਬਾਂ ਹੈ ਕੇ ਸਾਹਿਬ ਕੇ ਰਾਹ ਹੈ ਕੇ ਨਰਕਮ ਪ੍ਰਣਾਸ ਹੈ ਵੈਸਤਲ ਨਿਵਾਸ ਹੈ ਕੇ ਸਰਵ ਗਵਨ ਹੈ ਮੈਂ ਸਰਵਨ ਹੈ ਤਮਾਉਲ ਤਮੀਜ ਹੈ ਸਮਸਤਲ ਅਜੀਜ ਹੈ ਪਰਮ ਪਰਮੀਸ ਹੈ ਸਮਸਤਲ ਅਦੀਸ ਹੈ ਰੇਸ ਲੜੇਖ ਹੈ ਹਮੇਸਲ ਭੇਖ ਹੈ ਜਮੀਲ ਜਮਾ ਹੈ ਮੀ ਕਲਮਾ ਹੈ ਕ੍ਰੀਮਲ ਕਮਾਲ ਹੈ ਕੇ ਜੁਰਜ ਜਮਾਲ ਹੈ ਕੇ ਚਲਮ ਪ੍ਰਕਾਸ਼ ਹੈ ਕੇ ਮਿਤੋ ਸੁਭਾ ਸਿੰਘ ਅਜ ਬਸ ਰੂਪ ਹੈ ਕੇ ਮਿਤੋ ਵਿਭੂਤ ਹੈ ਕੇ ਮਿਤੋ ਵਸਾ ਹੈ ਕੇ ਆਤਮ ਪ੍ਰਵਾਹ ਹੈ

ਅੰਤ ਕੋ ਨਾਂਗੇ ਪਾਏ ਪਧਾਰੇ ਜੀਤ ਫਿਰੇ ਸਭ ਦੇ ਨਿਜ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੂੰਜ ਤਗੂੜ ਗਜਾਨ ਕੇ ਸੁੰਦਰ ਇੰਸ ਦੇ ਹੈ ਰਾਜ ਹਜ਼ਾਰੇ ਊਤ ਭਵਿੱਖ ਭਵਾਨ ਕੇ ਪੂਪਤ ਕੌਣ ਗਨੇ ਨੀ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ

ਪਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਐਸੋ ਵੈਸ ਬਤਾਇਓ ਸੱਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਉ ਲਪਾਨ ਪੂਜ ਤਿਰਿਓ ਸਿਰ ਕਾਉ ਲਲਿੰਗ ਰੇ ਲਟਕਾਇਓ।

ਕਿਰਿਆ ਉਰਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾਮ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਮੁਖਵਾਕ, ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵੇ ਵਾਚ ਬੇਨਤੀ ਚੌਪੇ ਅਮਰੀ ਕਰਵਾ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਰਹੇ ਹਮਾਰਾ ਆਪਣਾ ਜਾਨ ਕਰੋ ਦੁਬਾਰਾ ਹਮਰੇ ਦੁਸਵੇ ਤੁੰਗਾ ਬੋਆ ਬਾ ਦੇ ਮੋਏ ਬਚਾਵੋ ਸੁਖੀ ਵਸੇ ਮੋਰ ਪਰਵਾਰਾ ਸੇਵ ਸਿੱਖ ਸਵੇ ਕਰਤਾਰਾ ਮੋਰ ਛਾਨ ਕਰਦੇ ਕਰੀਏ ਸਭ ਬੈਰਨ ਕੁਆ ਸੰਘਰੀਏ।

ਬੋਧ ਕੀਓ। ਕੜ ਕੜ ਕੇ ਅੰਦਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੁੰਚਰ ਸਥੂਲਾ ਸਭਰ ਕਿਰਪਾ ਦਿਸ਼ਕਾ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੇ ਘੜ ਘੜ ਕੇ ਪੜ ਪੜ ਕੀ ਜਾਣੇ।

ਸੁਆਮ ਭਵ ਆਪ ਰਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗ ਰੋ ਦੁਸ਼ਟ ਤੇ ਉਠਵਤ ਪਾਤਾ ਸਗਲ ਮਲੇਸ਼ ਕਰੋੜਨ ਕਾਤਾ ਜੀ ਅਤ ਦਸਣੀ ਪਰੇ ਤਿਨਕੇ ਦੁਸ਼ ਦੁਖ ਤੁਮੈ ਮਰੇ ਪੁਰਖ ਜੇ ਵਨ ਭਵ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਟਾਰੇ।

ਰਿਓ ਤਾਂ ਕੇ ਤਾਪ ਤਨਕ ਮੋਹ ਰਿਓ ਤਾਂ ਕੇ ਤਾਪ ਤਨਕ ਮਹਿ ਰਿਓ ਹਰ ਸਿੱਧ ਕਰਮ ਸਭ ਹੋਈ ਦੁਸ਼ਾ ਸ਼ਿਵ ਸਕਿਨ ਕੋਈ ਇੱਕ ਵਾਰ ਜਿਨ ਤੁਵੇਂ ਸਮਾਰਾ ਕਾਲ ਪਾਸ ਦਿਤਾਇਓ ਵਾਰਾ ਜਿਨਾ ਨਾਮ ਤਿਆਰੋ ਕਾ ਦਾਰ ਦੁਸ਼ਦੋਗ ਤੇਰਾ ਹੜ ਕੇਤ ਮੈਂ ਸੁਣ ਤਿਹਾਰੀ ਆਵਾਦ ਦੇ ਲਿਓ ਵਾਰੀ ਸਰਵ ਡੋਰ ਮੋਹ ਸਾਏ ਦੁਸ਼ਲੋਕ ਤੇ ਲਿਓ ਬਚਾਏ ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲਵੇ ਸਕਲ ਦੇ ਕੁਵਰਤਾ ਦੁਸ਼ਦੋਖ ਯਨ ਕੋਸ਼ਿਆ ਕਰਤਾ ਸ੍ਰੀ ਤੁਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਵੰਸਿਤ ਬਲ ਪਾਵੇ ਸੋਈ ਦੁਗਨਤ ਸੇ ਬਿਆਪਤ ਕੋਈ ਡਲ ਸੁਨੇ ਗੁੰਗ ਜੋ ਜਾਏ ਸਰਸ ਨਾ ਪਾਵੇ ਸੁਨੇ ਮੂਰ ਜਿਦਲਾਏ ਚਤੁਰਤਾਇਆ ਵੇ ਦੁਖ ਦਰਦ ਪਉ ਨਿਕਟਨਾ ਤਿੰਨਰ ਕੇ ਰਹੇ ਹੋਂ ਜੋ ਜਾ ਕੀ ਇੱਕ ਵਾਰ ਚੌਪੀ ਕੋਕੇ ਚੌਪੀ ਸੰਮਨ ਸਤਰਾ ਸਹਿਜ ਬਣੀ ਜੈ ਅਰ ਸਹਿਜ ਪੁੰਤੀਨ ਕਿਹ ਜੈ ਪਾਦਰ ਸੁਧੀ ਅਸ਼ਟਮ ਰਿਵਾਰਾ ਤੀਰ ਸਤਦਰ ਗੰਧ ਸੁਧਾਰਾ ਸੋਈਏ ਪਾਏਂਗੇ ਜਪਤੇ ਤੁਮਰੇ ਤਪਤੇ ਕੋ ਆਂਖ ਤਿਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਿ ਮਤ ਏਕ ਨਾ ਮਾਨਿਓ ਸਿਮਰ ਸ਼ਾਸਤਰ ਵੇ ਸਵੈ ਵੋ ਭੇਦ ਕਹਿ ਅਵੇਕ ਨਾ ਜਾਨਿਓ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਰੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੈਂ ਪਾਇਆ ਸਹਿਜ ਸੇਤੀ ਮਨ ਵਧੀਆਂ ਵਧਾਈਆਂ।

ਸੱਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ ਕਰਦਾ ਤੇਰੇ ਸਭ ਕੁਝ ਹੈ ਜਿਸਦੇ ਸੋ ਪਾਵੇ ਸਦਾ ਸਿਧ ਸਲਾਹ ਤੇਰੀ ਨਾਮ ਮਨੋ ਸਾਵੇ ਨਾਮ ਜਿਨ ਕਹਿ ਮਨੋ ਸਿਆਵਾ ਜੇ ਸ਼ਬਦ ਕਨੇਰੇ ਕਹੇ ਨਾ ਸੱਚੇ ਸਾਹਿਬ ਕਿਆ ਨਾ ਹੀ ਕਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ ਕਰ ਸ਼ਾਨ ਸੁਖ ਮਨਾਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਵਡਿਆਈਆਂ ਕਹੇ ਨਾਨ ਸੁਣੋ ਸੰਤੋ ਸਭ ਦਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਉਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਆਨੰਦ ਵਾਜੇ ਸਾਚੀ ਲਿਵੇ ਬਿੰਦੇ ਨਿਮਾਣੀ ਦੇਹ ਨਿਮਾਣੀ ਲਿਵੇ ਵਾਜੋ ਕਿਆ ਕਰੇ ਵਿਚਾਰਿਆ ਤਦ ਬਾਸ ਸਿਮਰਤ ਕੋਏ ਨਾਹੀ ਕਿਰਪਾ ਕਰ ਬਨਵਾਰੀਆ

ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਤੁਟਾ ਦਿਨਕਾ ਸਤ ਸੱਚੇ ਸਵਾਰਿਆ ਕਹਿਓ ਨਾਨਕ ਕਿਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦਹਿ ਦਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਭਾਵੇ ਕਹੇ ਨਾਨਕ ਜੀ ਦੇ ਪਿਆਰੇ ਸੋਏ ਜਨ ਪਾਵੇ ਆਵੋ ਸੰਤ ਪਿਆਰਿਓ ਕਤ ਕੀ ਕਰਾ ਕਾਣੀ ਕਥ ਕੇਰੀ ਕਿ ਦੁਆਰੇ ਪਾਈਐ ਤਨ ਮਨ ਧਨ ਸਭ ਸੌ ਗੁਰ ਕੋ ਹੁਕਮ ਮੰਨੀਏ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਆ ਕਥ ਕਹਾਣੀ ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨੇ ਤਨ ਭੁਲਾਇਆ ਮਾਇਆ ਤਾਂ ਮੋਹਣੀ ਦਿਨੇ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੇ ਵਿੱਟੋ ਜਿਰਮੋ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਜਿਤ ਲਾਈਏ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਦ ਸਭ ਖੇਲ ਤੇਰਾ ਕਿਆ ਕੋ ਆਪ ਖਾਣੇ ਆਖੇ ਤਾਂ ਵੇਖੇ ਸਭ ਤੂੰ ਇਹ ਜਿਨ ਜਗ ਤੋਂ ਪਾਇਆ ਕਹੇ ਨਾਨ ਤੂੰ ਸਦਾ ਗਮ ਹੈ।

ਓਂਕਾਰ ਚੁਗਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਤੁਠਾ ਦਿਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ ਚਾਲ ਲਾਲ ਨਿਰਾਲੀ, ਭਗਤਾਂ ਕੇਰੀ ਵਿਖਮ ਮਾਰ ਚੱਲਣਾ। ਲਵ ਲੋਭ ਓਂਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਖਨਿਓ ਤਿੱਖੀ ਵਾਲੋ ਇੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਾਰ ਵਾਸਨਾ ਸਮਾਣੀ। ਕਹੇ ਨਾਨਕ ਚਾਲ ਭਗਤਾਂ ਚੁਗ ਹੋ ਚੁਗ ਨਾਲੀ, ਜਿਉਂ ਤੂੰ ਚਲਾਏ ਤੇ ਚੱਲੇ ਸਵਾਮੀ। ਹੋਰ ਕਿਹਾ ਜਾਣਾ ਗੁਣ ਤੇਰੇ, ਜੇ ਤੂੰ ਚਲਾਏ ਤੇ ਵੇ ਚੱਲੇ। ਜਿੰਨਾ ਮਾਰਗ ਪਾਵੇ ਕਰ ਕਿਰਪਾ, ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ। ਜਿਸਨੂੰ ਕਦਾ ਸੁਣਾਏ ਆਪਣੀ ਸੇ ਗੁਰਦੁਆਰੇ, ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤਿਵੇ ਚਲਾਵੇ। ਉਹ ਸੋਏ ਰਾਜ ਸਭ ਸੁਭਾਵਾ, ਸ਼ਾਬਦੋ ਸੁਹਾਵਾ ਸਦਾ ਸੋਹਲਾ। ਸਤਿਗੁਰੂ ਸੁਣਾਇਆ ਉਹ ਤਿਨਕੇ ਮਨ ਵਸਿਆ, ਜਿਨ ਧੁਰੋਂ ਲਿਖਿਆ ਇੱਕ ਫਿਰੇ ਕਨੇਰੇ ਕਰੇ ਗੱਲਾਂ। ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਮ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਾਹਿਤ ਜੋ ਪਵਿੱਤ ਸੰਘ ਸਵਾਈਆ। ਕਹਿੰਦੇ ਵੇ ਸੁਣਦੇ ਵੇ ਸੇ ਵੇ ਜਿਨੀ ਮਨ ਵਸਾਇਆ। ਕਹੇ ਨਾਨ ਸੇ ਪਜਨੀ ਗੁਰਮੁਖਾਰ ਧਿਆਇਆ। ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ, ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ। ਕਰਮ ਕੁਮਾਏ ਸਹਿਸੇ ਜੀਵ ਮਲੀਨ ਹੈ, ਕਿਤ ਸੁੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸੋਂ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਹਿਸਾ ਉਪਜਾਏ।

ਉਤਮ ਸੋ ਸੁਣੈ ਨਾ ਇਹ ਫਿਰ ਜਿਉਂ ਬਿਤਾਲਿਆ ਕਹੇ ਨਾਨ ਜਿਨ ਸੱਚ ਤਜਾ ਕੂੜੇ ਲਾਗੇ ਤਨੀ ਜਾਣ ਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਗੂੜ ਕੀ ਸੋਏ ਪਹੁੰਚੇ ਨਾ ਇਹ ਮਨਸਾ ਸਤ ਸਮਾਣੀ ਜਨਮ ਅਰਤਨ ਜਿਨ ਖੱਟਿਆ ਭਲੇ ਸੇ ਬਣਜਾਰੇ ਕਹੇ ਨਾਨ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇ ਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੇ ਸਮਾਲੇ ਆਪ ਛੰਡ ਸਦਾਰੇ ਪਰਣੇ ਗੁਰਬਿਨੇ ਆਪਣਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਮੋਰਤੇ ਕੋਈ ਪੁੱਛੋ ਵੇਖੀਆ ਜਾਏ ਨੇਕ ਚੂਨੀ ਭਰਮਾਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਲ ਚੜਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ

ਸਦਾ ਰਹੋ ਹਰ ਰੰਗ। ਜਪੋ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਕਾਣੀ। ਹਰ ਹਰ ਨਿਤ ਕਰੇ ਰਸਨਾ ਕਿਹਾ।

ਜੇ ਗੁਰਮੁਖ ਕਿਸੇ ਵਿਚਾਰੇ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਸਾਹੇ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਨ ਬੁਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਬਾਚੋਂ ਤੱਤੇ ਸਾਰ ਨ ਜਾਣੀ।

ਸੋ ਤਤਵਾਏ ਜਿਸ ਨੂੰ ਮਨ ਦੇ ਨਾਲ ਲਿਵ ਲਾਗੇ ਜਾਗਤ ਰਹਿਣ ਵਿਆਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਉੜਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਉਂ ਪਹੁੰਚ ਨਾ ਸਕੀ ਜਿਸ ਨੂੰ ਆਪਣੀ ਲਿਵ

ਐਸਾ ਸਤਿਗੁਰ ਜੈ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰ ਆਪ ਮੋਲ ਕਹਿ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਜਾਣੀ ਹਰ ਨਿਤ ਜਪਿਓ ਜੀਉ ਲਾ ਖਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ੍ਹਾਂ ਰਾਪੇ ਭਾਣਾ ਗਏ ਨਾਨਕ ਰਾਸ ਮੇਰੀ ਮਨੋ ਆ ਵਣਜਾਰਾ ਏ ਰਸਨਾ ਤੂੰ ਅਨਸ ਰਾਜ ਰਹੀ ਤੇਰੀ ਪਿਆਸ ਜਾਏ ਪਿਆਸ ਜਾਏ ਔਰਤ ਕਿਤੇ ਜਿਚਰ ਅਰਸ ਪੱਲੇ ਨਾ ਪਾਏ ਅਰਸ ਪਾਏ ਪੱਲੇ ਪੀਏ ਅਰਸ ਬੋੜ ਨਾ ਤ੍ਰਿਸ਼ਨਾ ਲਾਗੇ ਆਏ ਅਰਸ ਕਰਮੀ ਪਾਈਏ ਸਤਿਗੁਣ ਮਿਲੇ ਜਿਸ ਆਏ

ਸਿਸ਼ਟ ਕਾ ਮੂਲ ਰਚਿਆ। ਜੋਤ ਰਾਖੀ ਤਾਦੂ ਜਗ ਮੈਂ ਆਇਆ, ਮਨ ਚਾਓ ਪਿਆ ਪ੍ਰਭਾਗ ਸੁਣਿਆ। ਹਰ ਮੰਗਲ ਗਾਓ ਸੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਸ ਸਕੀਏ ਸੋਗ ਦੁੱਖ ਨਾ ਵਿਆਪੇ। ਗੁਰ ਚੜਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ ਅਨੰਦ ਬਾਣੀ ਗੁਰ ਸ਼ਬਦ ਜਾਣੀ। ਹਰ ਨਾਮ ਹਰਿ ਭੋਗੋ ਕਹੇ ਨਾਨਕ।

ਵਸਾਇਆ। ਗੁਰ ਪ੍ਰਸਾਦੀ ਹਰਮਨ ਮਸਿਆ ਪੂਰਵ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਮਾਣ ਹੋ ਆਜਨ ਸਤਿਗੁਰ ਸਿਉਂ ਚਿਤਲਾਇਆ। ਇਹ ਨੇਤਰੋ ਮੇਰੇ ਹਰ ਤੁਮੇ ਜੋ ਧਰੀ, ਹਰ ਬਿਨ ਅਵਰਨ ਦੇਖੋ ਕੋਈ, ਹਰ ਬਿਨ ਅਵਰਨ ਦੇਖੋ ਕੋਈ। ਨਦਰੀ ਹਲ ਨਿਹਾਲਿਆ ਹੋਵੇ ਸੰਸਾਰ, ਤੁਮ ਦੇਖਦੇ ਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਪੁੱਜਿਆ ਜਾਂ ਵਿਕਾਰ ਕਹਿ, ਹਰ ਬਿਨ ਅਵਰਨ ਕੋਈ। ਕਹੇ ਨਾਨਕੇ ਨੇਤਰ ਅੰਧ ਸਹਿ ਸਤਿਗੁਰ ਮਿਲੀਐ ਦਿਵ ਦ੍ਰਿਸ਼ਟ ਹੋਈ। ਏ ਸਰਵਣੋ ਮੇਰੇ ਹੋ ਸਾਚੇ ਸੁਣੇ ਨੂੰ ਬਟਾਏ, ਸਾਚੇ ਸੁਣੇ ਨੂੰ ਬਟਾਏ, ਸਰੀਰ ਲਾਏ ਤੇ ਸੁਣੇ ਸਤਬਾਣੀ, ਜਿਸ ਸੁਣੀ ਮੰਤ ਨਾ ਰਿਹਾ ਹੋ।

ਧਿਆਵੇ ਜਾਂ ਤੁਧ ਪਾਵੇ ਗੁਰਮੁਖ ਜਿਨਾ ਬੁਝਾਵੇ ਸੱਚ ਸਭਨਾ ਕਾ ਕਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਇਲਾ ਸੱਚੇ ਘਰ ਗਾਵੇ ਆਨੰਦ ਸੁਣੋੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰਤੇ ਜਾਣੀ

ਕੇ ਸਤਿਗੁਰਾਂ ਦੀ ਇਲਾਹੀ ਬਾਣੀ ਨਿਤਨੇਮ ਸੁਖਮਨੀ ਸਾਹਿਬ ਦੇ ਜਾਪ ਸਰਵਣ ਕੀਤੇ ਨੇ। ਸਤਿਗੁਰ ਰਹਿਮਤ ਕਰਨ ਆਪ ਸਾਰਿਆਂ ਦੀ ਹਾਰੀ ਦਰ ਪ੍ਰਵਾਨ ਕਰਨ। ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ ਐਤਵਾਰ ਦਾ ਸੁਹਾਵਣਾ ਸਮਾਂ ਅੰਮ੍ਰਿਤ ਵੇਲੇ ਦਾ ਗ੍ਰੀ ਨਿਵਾਜ ਬਖਸ਼ਿਆ ਕਰਦੇ ਨੇ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਉਹ ਸਮਾਂ ਹੈ ਗੁਰੂ ਕੀਆਂ ਵਡਿਆਈਆਂ ਵਿਚਾਰ ਦਾ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਈ। ਆਪਣੇ ਸਤਿਗੁਰ 'ਤੇ ਮਾਣ ਹੋਣਾ ਚਾਹੀਦਾ ਹੈ ਬੰਦੇ ਨੂੰ ਕਿ ਮੇਰਾ ਸਾਹਿਬ ਸਭ ਤੋਂ ਵੱਡਾ ਹੈ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਸਤਿਗੁਰ ਵੱਡਾ ਕਰ ਸਲਾਹੀ ਹੈ, ਉਸ ਦੀ ਸਲਾਹਤਾ ਕਰੋ, ਵੱਡੇ ਤੋਂ ਵੀ ਵੱਡਾ ਕਹਿ ਕੇ ਸਲਾਹੋ, ਗੁਰੂ ਖੁਸ਼ ਹੋ। ਸੋ ਆਓ ਹੁਣ ਆਪਾਂ ਕੀਰਤਨ ਸਰਵਣ ਕਰੀਏ ਸਰਕਾਰ ਯੋਗ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲਿਆਂ ਪਾਸੋਂ। ਉਸ ਤੋਂ ਉਪਰੰਤ ਠੀਕ 9 ਵਜੇ ਅਖੰਡ ਪਾਠਾਂ ਦੇ ਭੋਗ ਸ਼ੁਰੂ ਹੋ ਜਾਣੇ ਨੇ ਅਤੇ ਦਿਨ ਦਾ ਦੀਵਾਨ ਆਪਾਂ ਸਰਵਣ ਕਰਨਾ ਹੈ। ਉਹ ਮਹਾਨ ਸ਼ਹੀਦ ਦੀ ਯਾਦ ਦੇ ਵਿੱਚ ਬੈਠਣਾ ਹੈ ਜਿਨ੍ਹਾਂ ਨੇ ਆਪਣੀ ਖੋਪਰੀ ਤਾਂ ਲੁਹਾ ਲਈ ਪਰ ਸਿੱਖੀ ਨਹੀਂ ਗੁਆਈ। ਜੋ ਆਪਾਂ ਹਮੇਸ਼ਾ ਅਰਦਾਸ ਦੇ ਵਿੱਚ ਸਰਵਣ ਕਰ ਰਹੇ ਹਾਂ, ਜਿਨ੍ਹਾਂ ਸਿੰਘਾਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਖੋਪਰੀਆਂ ਤਰੋਈ। ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਯਾਦ ਦੇ ਵਿੱਚ ਅੱਜ ਆਪਾਂ ਉਹਨਾਂ ਦਾ ਇਤਿਹਾਸ ਸਰਵਣ ਕਰਨਾ ਹੈ, ਕਿਸ ਤਰ੍ਹਾਂ ਉਹਨਾਂ ਨੇ ਸ਼ਹੀਦੀ ਦਿੱਤੀ। ਆਓ ਹੁਣ ਕੀਰਤਨ ਸਰਵਣ ਕਰੀਏ ਜੀ। ਫੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇਰੀ ਕੁਦਰਤ ਸਾਜੀ ਹੈ ਕਰ ਆਸਣ ਡਿਠੋ ਚਾਉ। ਦਾਤਾ ਕਰਦਾ ਆਪ ਤੂੰ ਤੁਸ ਦੇਵ ਕਰ ਪਸਾਉ। ਤੂੰ ਜਾਣੋਈ ਸਭਸੇ ਦੇ ਲੈ ਸੇ ਜਿੰਦ ਕੁਆਉ। ਕਰ ਆਸਣ ਡਿਠੋ ਚਾਉ, ਕਰ ਆਸਣ ਡਿਠੋ।

ਨਾਨਕ ਜੀ ਉਪਾਇ ਕੇ ਲਿਖਣਾ ਮੈਂ ਧਰਮ ਬਹਾਲਿਆ ਉੱਥੇ ਸੱਚਾਈ ਸੱਚ ਨੇ ਬੜਾ ਤੈਨੂੰ ਵੱਖ ਖੜੇ ਦਸਮਾ ਲਿਆ ਥਾਓ ਨਾ ਪਾਇਨ ਕੂੜਿਆ ਮੋਹ ਕਾਲੇ ਦੁੱਧ ਚਾਲਿਆ ਤੇਰੇ ਨਾਂ ਇਰਤ ਸਿਜਣ ਗਏ ਹਾਰ ਗਏ।

ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜਿਹੇ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਿੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਆਪਣੇ ਸਭ ਤੋਂ ਸਦਾ ਦੇਖਾ ਜੇ ਆਖੇ ਗਵਾਈਏ ਜੇ ਲੋੜੇ ਚੰਗਾ ਆਪਣਾ ਕਰ ਪੁਨਹ ਨੀਚ ਸਦਾਈਏ ਜੇ ਜੁਰਮਾਨਾ ਪਰ ਹਰ ਜਰਵੇਸ ਕਰੇਂਦੀ ਆਈਏ ਕੋ ਰਹਿ ਨਾ ਭਰੀਏ ਪਾਈਏ ਕੋ ਰਹਿ ਨਾ ਭਰੀਏ ਪਾਈਏ।

ਸਤਿਗੁਰ ਕਿਰਨ ਨਾ ਪਾਇਓ, ਬਿਨ ਸਤਿਗੁਰ ਕਿਰਨ ਨਾ ਪਾਇਓ। ਸਤਿਗੁਰ ਵਿੱਚ ਆ ਬਿਰਖਣ ਪਰ ਕਰ ਪ੍ਰਗਟ ਆਪ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਜਿਨ ਵਿੱਚ ਮੋ ਚੁਕਾਇਆ। ਤੁਮੇ ਵਿਚਾਰ ਹੈ ਜਿਨ ਸਤਿ ਸਿਉ ਚਿਤਰਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਮੁੜੀ ਸੇਵ ਕੀਤੀ ਸੰਤੋਖੀ ਜਿਨ ਸਤੋ ਸਤ ਧਿਆਇਆ ਉਹ ਨਿਮਨ ਦੇ ਪੈਰ ਕਰ ਸ਼ੁਕਰ ਤੇ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਅਗਲਾ ਨਿਤ ਦੇਵੇ।

ਤੇ ਤੇਰੇ ਮਨ ਭਾਵਦੇ ਤਰਸਵਨ ਕੀਰਤ ਗਾਵਦੇ ਨਾਨਕ ਕਰਮਾ ਬਾਰੇ ਦਾ ਢੁੰਡ ਨਹਿਣੇ ਧਾਵਦੇ ਇੱਕ ਮੂਲ ਲੱਭਜਨ ਆਪਣਾ ਹੋਣਾ ਹੁੰਦਾ ਗਣਾਇਂਦੇ ਹੋ ਢਾਡੀ ਕਨੀਤ ਜਾਤ ਹੋਰ ਤੁਮ ਜਾਤ ਸਦਾਇਂਦੇ ਤਿੰਨ ਮੰਗਾ ਜਿਤ ਜਿਤ ਆਹਿੰਦੇ ਤਿੰਨ ਮੰਗਾ ਜਿਤ ਜਾਤ ਆਹਿੰਦੇ।

ਨਤਮਸਤਕ ਲਾਈਐ ਕੂੜਾ ਲਾਲਚ ਛੱਡਿਆ ਹੋਇਆ ਇੱਕ ਮਨ ਅਲੱਖ ਧਿਆਈਐ ਫਲ ਤੇ ਵੇਹੁ ਪਏ ਜਿਵੇਂ ਹਿਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਐ ਮਤ ਥੋੜ੍ਹੀ ਸੇਵ ਗਵਾਈਏ ਮਤ ਥੋੜ੍ਹੀ ਸੇਵ ਗਵਾਈਏ।

ਪੌੜੀ ਪੜੇ ਹੋਵੇ ਗੁਨਾਹਗਾਰ ਤੋਮੀ ਸਾਧਨਾ ਮਾਰੀਏ ਜੇ ਹਕਾਲੇ ਘਰਨ ਤੇ ਵਿਹਨੋ ਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਥੇ ਦਰਗੇ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ।

ਅਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਨਾ ਮੰਦਾ ਸਿੰਘਾ ਆਪਣਾ ਪੇ ਕੀਤਾ ਪਾਵਨਾ ਹੁਕਮ ਕੇ ਮਨ ਭਾਵ ਦਰਾਹ ਭਿੜਿਆ ਕੇ ਜਾਵਨਾ ਨੰਗਾ ਦੋ ਜਗ ਚਾਲਿਆ ਤਾਂ ਦਿਸਿਆ ਖਰਾ ਡਰਾਵਣਾ ਕਰ ਔਗਣ ਪਛਤਾਵਨਾ ਕਰ ਔਗਣ ਪਛਤਾਵਨਾ।

ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਘਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋ ਪ੍ਰਵਾਨ ਤਾਂ ਖਿਸਮੇ ਕਾ ਮਹਿਲ ਪਾਏ ਸੀ ਖਿਸਮੇ ਭਾਵੇ ਸੋ ਕਰ ਮੈਨੂੰ ਚੰਦੇ ਸੋ ਫਲ ਪਾਏ ਸੀ ਤਾਦਰ ਕੇ ਪੈਦਾ ਜਾਏ ਸੀ ਤਾਦਰ ਕੇ ਪੈਦਾ ਜਾਏ ਸੀ।

ਮੁੜ ਚਿੱਤੇ ਅੰਦਰ ਸਭ ਕੋ ਵਿਖ ਨਦਰੀ ਹੇਠ ਚਲਾਇੰਦਾ ਆਪੇ ਦੇ ਵੜਿਆਈ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦ ਨੇ ਸਿਰੇ ਸਿਰ ਧੰਦੇ ਲਾਇੰਦਾ ਨਦਰ ਪੱਠੀ ਜੇਕਰ ਸੰਤਾਨਾ ਘਾਹ ਕਰਾਇੰਦਾ ਦਰ ਮੰਗਣ ਭੇਖਣਾ ਪਾਇੰਦਾ ਦਰ ਮੰਗਣ ਭੇਖਣਾ ਪਾਇੰਦਾ।

ਪੌੜੇ ਤੇਰੇ ਪ੍ਰਾਣੀ ਪੌਣ ਵੇਖ ਰੰਗੀ ਹਰਮ ਸਵਾਰਿਆ ਕੋਠੇ ਮੰਡ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵ ਦੇ ਹਰ ਬੁਜਰ ਨਾ ਹੀ ਹਾਰਿਆ ਕਰ ਫਰਮਾਇਸ਼ ਕਾਇ ਵੇਖ ਮੈਲ ਤੁਮਰ ਨੂੰ ਸਾਰਿਆ।

0: ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਤਸੰਗ ਧੰਨਵਾਦੀ ਹਾਂ। ਸਤਿਕਾਰਯੋਗ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲਿਆਂ ਪਾਸੋਂ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਸੋ ਆਓ ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜਨ ਸਿੰਘ ਜੀ ਕਥਾਵਾਚਕ ਗੁਰਜਨ ਸਿੰਘ ਜੀ ਉਹਨਾਂ ਪਾਸੋਂ ਜੋ ਅੱਜ ਦਾ ਮੁੱਖ ਵਾਕ ਹੈ ਅੰਮ੍ਰਿਤ ਵੇਲੇ ਦਾ ਹਜ਼ੂਰ ਦਾ ਫਰਮਾਨ ਉਸ ਦੀ ਵਿਚਾਰ ਸਰਵਣੀ ਕਰੀਏ ਜੀ। ਉਸ ਤੋਂ ਉਪਰੰਤ ਠੀਕ 9 ਵਜੇ ਅਖੰਡ ਪਾਠਾਂ ਦੇ ਭੋਗ ਪੈਣੇ ਨੇ। ਉਪਰੰਤ ਜੋ ਅੱਜ ਦਾ ਦੀਵਾਨ ਹੈ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਸਿੱਖੀ ਸਦਕ ਨੂੰ ਨਿਭਾਉਂਦਿਆਂ ਨਿਭਾਉਂਦਿਆਂ ਆਪਣੀ ਖੋਪੜੀ ਲੁਹਾਈ, ਕੇਸ ਕਤਲ ਨਹੀਂ ਕਰਵਾਏ, ਈਨ ਨਹੀਂ ਮੰਨੀ, ਆਪਣੇ ਸਿਰ ਦੀ ਖੋਪੜੀ ਲੁਹਾਈ। ਸਾਨੂੰ ਸੋਚਣਾ ਪਵੇਗਾ ਕਿ ਉਹ ਜੈ ਮਹਾਨ ਸਿੱਖ ਕੀ ਅਸੀਂ ਉਹਨਾਂ ਦੇ ਵਿੱਚੋਂ ਹਾਂ ਜਿਹੜੇ ਅਸੀਂ ਦੋ ਪੈਸਿਆਂ ਬਦਲੇ ਕੇਸ ਕਤਲ ਕਰਾ ਦਿੰਦੇ ਹਾਂ। ਕਿੱਥੇ ਉਹ ਸਨ ਅਤੇ ਕਿੱਥੇ ਅਸੀਂ ਹਾਂ। ਉਹ ਸਿੱਖੀ ਸੀ, 25 ਸਾਲ ਦੀ ਉਮਰ ਦੇ ਵਿੱਚ ਆਪਣੀ ਖੋਪੜੀ ਲੁਹਾ ਦਿੱਤੀ ਪਰ ਕੇਸ ਕਤਲ ਨਹੀਂ ਕਰਵਾਏ। ਆਪਣੇ ਆਪ ਨੂੰ ਸੋਚਣਾ ਪਵੇਗਾ ਕਿ ਅਸੀਂ ਕਿੱਥੇ ਖੜ੍ਹੇ ਹਾਂ ਬਈ, ਸਾਡਾ ਕੀ ਹਾਲ ਹੈ। ਸਾਹਿਬਾਨ ਨੇ ਤਾਂ ਫਰਮਾਇਆ ਸੀ ਕਿ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਰਹਿਤ ਬਿਨਾ ਨਾ ਸਿੱਖ ਕਾਏ, ਰਹਿਤ ਬਿਨਾ ਦਰ ਝੂਟਾ ਕਾਏ। ਆਪਣੇ ਆਪ ਨੂੰ ਅਸੀਂ ਭਾਵੇਂ ਕਹੀ ਜਾਈਏ ਵੀ ਅਸੀਂ ਬੜੇ ਵੱਡੇ ਸਿੱਖ ਹਾਂ, ਪਰ ਸਾਹਿਬਾਨ ਨੇ 10ਵੇਂ ਪਾਤਸ਼ਾਹ ਕਲਗੀ ਵਾਲੇ ਨੇ ਸਾਫ ਕਹਿ ਦਿੱਤਾ ਕਿ ਰਹਿਤ ਬਿਨਾ ਨਾ ਸਿੱਖ ਕਹਾਏ, ਰਹਿਤ ਬਿਨਾ ਦਰ ਝੂਟਾ ਕਾਏ। ਕਿ ਜਿਹੜਾ ਰਹਿਣੀ ਬਹਿਣੀ ਦੇ ਰੱਖਿਆ ਮੇਰਾ ਸਿੱਖ ਉਹੀ ਹੈ, ਦੂਜਾ ਨਹੀਂ। ਸੋ ਆਓ, ਗੁਰੂ ਦਾ ਹੁਕਮ ਮੰਨਣਾ ਹੈ, ਨੁਕਤਾਚੀਨੀਆਂ ਦੇ ਵਿੱਚ ਨਹੀਂ ਰਹਿਣਾ। ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਜੇ ਗੁਰੂ ਕੀ ਸ਼ਰਨ ਲੈਣੀ ਹੈ ਤਾਂ ਗੁਰੂ ਦਾ ਹੁਕਮ ਵੀ ਮੰਨਣਾ ਪੈਣਾ ਹੈ। ਆਓ ਕਥਾ ਸਰਵਣ ਕਰੀਏ। 9 ਵਜੇ ਠੀਕ ਅਖੰਡ ਪਾਠ ਦੇ ਭੋਗ ਸ਼ੁਰੂ ਹੋ ਜਾਣੇ ਨੇ, ਉਪਰੰਤ ਦਿਨ ਦਾ ਦੀਵਾਨ ਸਜੇਗਾ ਜੀ। ਭੁੱਲਾਂ ਚੁੱਕਾਂ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ। ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਜੋ ਪਾਵਨ ਸ੍ਰੀ ਮੁਖ ਪਾਤਸ਼ਾਹ ਸਾਹਿਬ ਸਾਨੂੰ ਬਖਸ਼ਿਸ਼ ਕੀਤੇ ਹਨ ਤੇ ਇਸ ਪਾਵਨ ਹੁਕਮ ਦੀ ਵਿਆਖਿਆ ਦਾ ਸਮਾਂ ਹੈ। ਆਪ ਜੀ ਨੇ ਹੁਣੇ ਹੁਣੇ ਆਸਾ ਜੀ ਦੀ ਵਾਰ ਦੇ ਕੀਰਤਨ ਸ਼੍ਰਵਣ ਕੀਤੇ ਹਨ। ਬੜੇ ਪ੍ਰੇਮ ਚ ਭਿੱਜ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦਾ ਹਜ਼ੂਰੀ ਰਾਗੀ ਜਥਾ ਭਾਈ ਭੁਪਿੰਦਰ ਸਿੰਘ ਜੀ ਔਰ ਉਹਨਾਂ ਦੇ ਨਾਲ ਦੇ ਗੁਰੂ ਕੇ ਸਿੱਖਾਂ ਨੇ ਆਪ ਜੀ ਨੂੰ ਗੁਰੂ ਰਾਮਦਾਸ ਦੇ ਰੰਗ ਚ ਰੰਗ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਾਇਆ ਹੈ। ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਬਚਨ ਕਰਦੇ ਹੈ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੇਜਿਆ ਰਾਮ ਰਾਜੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਗਾਉਣ ਵਾਲੇ ਰਾਗੀ ਨਾਦੀ ਬੇਦੀ ਸਭ ਗਾਉਂਦੇ ਆ ਵਾਹਿਗੁਰੂ ਨੂੰ, ਪਰਮਾਤਮਾ ਨੂੰ, ਪਰ ਉਹਦੇ ਰੰਗ ਚ ਭਿੱਜਦੇ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਦਾ ਰੰਗ ਚੜਿਆ ਨਹੀਂ ਹੁੰਦਾ, ਗਾ ਰਹੇ ਹੁੰਦੇ ਆ ਪਰ ਰੰਗ ਨਹੀਂ ਚੜਿਆ ਹੁੰਦਾ। ਮਹਾਰਾਜ ਦੇ ਦਰ ਦੇ, ਗੁਰੂ ਰਾਮਦਾਸ ਦੇ ਦਰ ਦਾ ਕੋਈ ਵੀ ਰਾਗੀ ਕੀਰਤਨੀਆ ਕੀਰਤਨ ਕਰਦਾ ਹੋਵੇ, ਕਦੇ ਹਰਿਮੰਦਰ ਸਾਹਿਬ ਚ ਜਾ ਕੇ ਸੁਣ ਕੇ ਦੇਖਿਓ ਬੈਠ ਕੇ, ਕਿਆ ਰੰਗ ਚੜਿਆ ਹੁੰਦਾ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਮਿਹਰ ਦਾ। ਸੋ ਮਹਾਰਾਜ ਦੀ ਬਖਸ਼ਿਸ਼ ਹੀ ਐਸੀ ਹੈ, ਜਿਨ੍ਹਾਂ ਦੇ ਸਿਰ ਤੇ ਉਹਨਾਂ ਦਾ ਹੱਥ ਆ ਜਾਂਦਾ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਨਿਵਾਜੇ ਜਾਂਦੇ ਆ ਉਹ ਰਸਨਾ ਨੂੰ, ਮਿਠਾਸ ਕੀਰਤਨ ਚ ਮਿਠਾਸ, ਗਾਉਣ ਚ ਮਿਠਾਸ, ਸਰੋਤਿਆਂ ਚ ਵੀ ਮਿਠਾਸ ਭਰ ਦਿੰਦੇ ਆ ਮਹਾਰਾਜ ਉਹਨਾਂ ਦੇ ਰਾਹੀਂ। ਨਹੀਂ ਦੁਨੀਆਂ ਦੇ ਉੱਤੇ ਮਹਾਰਾਜ ਜੀ ਕਹਿੰਦੇ ਬਥੇਰੇ ਨੇ ਭਾਈ ਗਾਉਣ ਵਾਲੇ, ਗੱਲਾਂ ਰਾਹੀਂ ਗੱਲੀ ਹਾਂ ਸੁਹਾਗਣ ਭੈਣੇ ਕੰਤ ਨ ਕਬ ਹੂੰ ਮੈਂ ਮਿਲਿਆ। ਗੱਲੀ ਬਾਤੀ ਬਹੁਤ ਸਿਆਣੇ ਹੁੰਦੇ ਆ, ਲੇਕਿਨ ਜੇ ਉਹਨਾਂ ਦੀ ਵਾਸਤਵਿਕ ਜ਼ਿੰਦਗੀ ਦੇਖੀ ਜਾਏ ਤਾਂ ਮਾਫ ਕਰਨਾ ਜੀਰੋ ਹੁੰਦਾ ਕੰਮ ਸਾਰਾ। ਆ ਦੇਖਦੇ ਹਾਂ ਜਿਹੜੇ ਨਾਟਕਕਾਰ ਲੋਕ ਨੇ, ਫਿਲਮਕਾਰ ਲੋਕ ਨੇ, ਇਹੋ ਜਿਹਾ ਪਰਦੇ 'ਤੇ ਜੀਵਨ ਆਪਣਾ ਫਿਲਮਾ ਦਿੰਦੇ ਹੈ ਵੀ ਉਹ ਇਹਨਾਂ ਵਰਗਾ ਤਾਂ ਕੋਈ ਪ੍ਰੇਮ ਕਰਨ ਵਾਲਾ ਹੀ ਨਹੀਂ ਹੋਏਗਾ। ਲੇਕਿਨ ਜੇ ਵਾਸਤਵਿਕ ਜ਼ਿੰਦਗੀ 'ਚ ਦੇਖਿਆ ਜਾਏ ਪ੍ਰੇਮ ਨਾਮ ਦੀ ਚੀਜ਼ ਕੋਈ ਹੈ ਨਹੀਂ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਵਿਚਰ ਰਹੇ ਹਾਂ, ਸੰਸਾਰ ਦੇ ਵਿੱਚ ਵੀ ਡਬਲ ਜ਼ਿੰਦਗੀ ਚੱਲ ਰਹੀ ਹੈ।
ਮਹਾਰਾਜ ਜੀ ਕਹਿੰਦੇ ਕਿੰਨੀ ਕੁ ਦੇਰ ਚਲਾਈ ਚਾਹੋਗੇ ਇਹਨੂੰ, ਚੰਗਾ ਨਾ ਹੋਵੇ ਵੀ ਇੱਕ ਦੇ ਹੋ ਜਾਓ, ਇੱਕ ਪਾਸੇ ਹੋ ਜਾਓ, ਬਸ ਕਿੰਨਾ ਸਟ੍ਰੈਸ ਹੁੰਦਾ ਡਬਲ ਚੱਲਣ ਵਾਲਿਆਂ ਨੂੰ, ਬਿਨਾਂ ਮਤਲਬ ਦਾ ਹੀ। ਬੰਦਾ ਇੱਕ ਝੂਠ ਬੋਲ ਲਵੇ, ਉਹਨੂੰ ਉਸ ਬੋਲੇ ਹੋਏ ਝੂਠ ਨੂੰ ਸਹੀ ਸਾਬਤ ਕਰਨ ਲਈ ਉਹਦੇ ਦਿਮਾਗ ਨੂੰ, ਦਿਮਾਗ ਦੇ ਕਾਫੀ ਹਿੱਸੇ ਨੂੰ ਬਿਨਾਂ ਮਤਲਬ ਤੋਂ ਓਵਰ ਐਕਟਿਵ ਰਹਿਣਾ ਪੈਂਦਾ ਹੈ। ਖਿਆਲ ਰੱਖਣਾ ਪੈਂਦਾ ਵੀ ਮੈਂ ਝੂਠ ਬੋਲਿਆ ਸੀ ਕਿਤੇ। ਸੱਚ ਬੋਲਣ ਵਾਲੇ ਨੂੰ ਉਹਨੂੰ ਕੋਈ ਚਿੰਤਾ ਨਹੀਂ ਹੁੰਦੀ, ਭੁੱਲ ਵੀ ਜਾਂਦੇ ਆ ਬੋਲਣ ਵਾਲੇ ਸੱਚ ਬੋਲ ਕੇ, ਹਾਂ ਬੋਲਿਆ ਹੋਏਗਾ ਭਾਈ ਕਿਤੇ ਕਿਹਾ ਹੋਏਗਾ। ਇੰਨਾ ਫਰਕ ਹੈ, ਇੱਕ ਦੇ ਹੋਣ ਚ, ਦੁਬਿਧਾ ਚ ਰਹਿਣ ਚ। ਮਹਾਰਾਜ ਜੀ ਇਸੇ ਕਰਕੇ ਤਾਂ ਕਹਿੰਦੇ ਭਾਈ ਇੱਕ ਗੁਰੂ ਦੇ ਹੋ ਜਾਓ, ਸੱਚ ਦਾ ਪੱਲਾ ਫੜ ਲਓ ਤੇ ਬੁਰੇ ਪਾਸਿਓਂ ਬਚ ਜਾਓ। ਜਦੋਂ ਤੁਸੀਂ ਮਹਾਰਾਜ ਦੇ ਮਾਰਗ ਤੇ ਚੱਲੋਗੇ ਜ਼ਿੰਦਗੀ ਟ੍ਰਾਂਸਪੇਰੈਂਟ ਹੋ ਜਾਏਗੀ, ਸ਼ੀਸ਼ੇ ਵਰਗੀ ਹੋ ਜਾਏਗੀ ਤੁਹਾਡੀ। ਹੁਣ ਗੁਰੂ ਦੀ ਜ਼ਿੰਦਗੀ ਇਹੋ ਜਿਹੀ ਹੈ, ਜਿਹਾ ਮੂੰਹ ਉਹੋ ਜਿਹੀ ਸ਼ੀਸ਼ੇ 'ਚ ਦਿਖਦਾ। ਜਿਉਂ ਕਰ ਨਿਰਮਲ ਆਰਸੀ ਜੱਗ ਦੇਖਣ ਵਾਲਾ। ਕਹਿੰਦੇ ਜਿਹੋ ਜਿਹਾ ਬੰਦਾ ਹੁੰਦਾ ਸ਼ੀਸ਼ੇ 'ਚ, ਉਹੋ ਜਿਹਾ ਦਿਖਾ ਦੇਣਾ ਹੁੰਦਾ ਸ਼ੀਸ਼ੇ ਨੇ ਵੀ ਆਹ ਦੇਖ ਲੈ ਆਪਣੀ ਸ਼ਕਲ। ਗੁਰੂ ਕੋਲ ਜਿਹੜਾ ਬੰਦਾ ਆਉਂਦਾ, ਮਹਾਰਾਜ ਜੀ ਨੇ ਵੀ ਦਿਖਾ ਦੇਣਾ ਹੁੰਦਾ ਵੀ ਦੇਖ ਲੈ ਇਹੋ ਜਿਹਾ ਤੂੰ। ਜਦੋਂ ਗੁਰਬਾਣੀ ਦਾ ਕੀਰਤਨ ਚੱਲਦਾ ਹੁੰਦਾ, ਕਥਾ ਚੱਲਦੀ ਹੁੰਦੀ ਹੈ, ਕੀ ਪਤਾ ਮਹਾਰਾਜ ਜੀ ਨੇ ਕਥਾ ਵਾਲੇ ਗੁਰਸਿੱਖ ਨੂੰ ਸੰਕਲਪ ਦੇ ਕੇ ਕਿਹੋ ਜਿਹੇ ਬਚਨ ਕਰਾਉਣੇ ਆ, ਉਹ ਕਿਹਦੇ ਕਿਹਦੇ ਦਿਲ ਚ ਘਰ ਕਰ ਜਾਣੇ ਆ ਤੇ ਕਿਹਦਾ ਕਿਹਦਾ ਭਲਾ ਹੋ ਜਾਣਾ, ਉਹ ਨਹੀਂ ਪਤਾ ਹੁੰਦਾ ਕਥਾ ਕਰਨ ਵਾਲਿਆਂ ਨੂੰ ਵੀ, ਪ੍ਰਚਾਰਕਾਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਸਾਡੇ ਤੋਂ ਮਹਾਰਾਜ ਜੀ ਨੇ ਕੀ ਸੇਵਾ ਲੈ ਲੈਣੀ ਹੈ।

ਸਾਨੂੰ ਵੀ ਕਈ ਗੁਰਸਿੱਖ ਮਿਲਦੇ ਆ ਜੀ। ਉੱਥੇ ਇੱਕ ਗੱਲ ਸੁਣੀ ਸੀ ਕਥਾ 'ਚ, ਅਤੇ ਉਸ ਤੋਂ ਬਾਅਦ ਹੌਲੀ ਹੌਲੀ ਮਹਾਰਾਜ ਜੀ ਦੀ ਕਿਰਪਾ ਹੋ ਗਈ, ਅੰਮ੍ਰਿਤ ਛਕ ਲਿਆ, ਬਾਣੀ ਪੜ੍ਹਨ ਲੱਗ ਪਏ। ਅਸੀਂ ਸ਼ੁਕਰਾਨਾ ਕਰਦੇ ਹਾਂ ਮਹਾਰਾਜ ਦਾ, ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ, ਸਾਨੂੰ ਵੀ ਇਸ ਲਾਇਕ ਜਾਣਿਆ, ਐਸੀ ਸੇਵਾ ਦਿੱਤੀ ਹੈ ਜਿਹਦੇ ਕਰਕੇ ਕਿਸੇ ਦਾ ਭਲਾ ਹੁੰਦਾ। ਸੋ ਮਹਾਰਾਜ ਜੀ ਕਹਿੰਦੇ ਸੇਵਾਵਾਂ ਜਿੰਨੀਆਂ ਮਰਜ਼ੀ ਲਓ, ਆ ਜਾਓ, ਝੋਲੀਆਂ ਭਰ ਦਿਆਂਗੇ, ਇੱਥੇ ਕਿਹੜਾ ਕਮੀ ਹੈ ਕਿਸੇ ਚੀਜ਼ ਦੀ। ਪਰ ਡਬਲ ਜੇ ਹੋ ਕੇ ਨਹੀਂ ਆਉਣਾ, ਪ੍ਰੇਮ ਕਰਨਾ ਤਾਂ ਕਰੋ, ਨਹੀਂ ਦਿਖਾਵਾ ਜਾਂ ਨਹੀਂ ਕਰਨਾ, ਪਖੰਡ ਜਾਂ ਨਹੀਂ ਕਰਨਾ, ਕਿਉਂਕਿ ਦੁਨੀਆਂ ਨੂੰ ਉੱਪਰੋਂ ਉੱਪਰੋਂ ਡਬਲ ਹੋ ਕੇ ਦਿਖਾਇਆ ਜਾ ਸਕਦਾ, ਕਿਉਂਕਿ ਦੁਨੀਆਂ ਨੂੰ ਸਮਝ ਨਹੀਂ ਆਉਂਦੀ। ਉਨਾ ਚਿਰ ਜਿੰਨਾ ਚਿਰ ਉਹਨਾਂ ਨਾਲ ਧੋਖਾ ਨਹੀਂ ਹੁੰਦਾ, ਜਦੋਂ ਬੰਦਾ ਧੋਖਾ ਕਰ ਜੇ ਫਿਰ ਤਾਂ ਸਭ ਨੂੰ ਸਮਝ ਆ ਜਾਂਦੀ ਹੈ, ਧੋਖਾ, ਦਗਾ, ਫਰੇਬੀ, ਛਲ, ਕਪਟ ਔਰ ਧੋਖੇਬਾਜ, ਦਗੇਬਾਜ, ਫਰੇਬੀ, ਛਲੀ, ਕਪਟੀ ਬੰਦੇ ਕਦੇ ਗੁੱਝੇ ਨਹੀਂ ਰਹਿੰਦੇ। ਉਹਨਾਂ ਦੇ ਪਾਜ ਪਰਮਾਤਮਾ ਹੀ ਉਘਾੜ ਦਿੰਦਾ ਇੱਕ ਦਿਨ। ਅਤੇ ਮਹਾਰਾਜ ਜੀ ਕਹਿੰਦੇ ਇਹੋ ਜਿਹੇ ਕੰਮ ਕਰਨੇ ਕਿਉਂ ਨੇ, ਨੇਕ ਇਨਸਾਨ ਬਣੋ, ਬੰਦਗੀ ਵਾਲੇ ਬਣੋ, ਪਰਉਪਕਾਰੀ ਬਣੋ। ਭਾਈ ਲੱਦਾ ਪਰਉਪਕਾਰੀ ਅੱਜ ਤੱਕ ਦੁਨੀਆ ਕਹਿੰਦੀ ਹੈ ਉਹਨੂੰ।

ਡਬਲ ਡਬਲ ਨਹੀਂ ਚੱਲੋਗੇ, ਮੇਰੇ ਨਾਮ ਦੇ ਰੰਗ ਚ ਭਿੱਜ ਕੇ ਰਹੋਗੇ। ਮਹਾਰਾਜ ਜੀ ਕਹਿੰਦੇ ਤੁਹਾਡੀ ਐਸੀ ਬਾਂਹ ਪਕੜਾਂਗੇ ਕਿ ਕਦੇ ਵੀ ਨਹੀਂ ਛੱਡਾਂਗੇ। ਯੁੱਗ ਬੀਤ ਜਾਣਗੇ, ਸਦੀਆਂ ਬੀਤ ਜਾਣਗੀਆਂ, ਪਰ ਤੁਸੀਂ ਮੇਰੇ ਨਾਲ ਹੀ ਰਹੋਗੇ। ਆਓ ਐਸੀ ਜਗਿਆਸਾ ਗੁਰੂ ਨੂੰ ਪ੍ਰਾਪਤ ਕਰਨ ਦੀ ਜਿਹਨਾਂ ਸਿੱਖਾਂ ਦੇ ਅੰਦਰ ਹੁੰਦੀ ਹੈ, ਉਹਨਾਂ ਬਾਰੇ ਮਹਾਰਾਜ ਸਾਹਿਬ ਜੀ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਰਾਹੀਂ ਕੀ ਉਪਦੇਸ਼ ਫਰਮਾ ਰਹੇ ਹੈ ਸੁਣਦੇ ਹਾਂ। ਚਿੱਤ ਬਿਰਤੀਆਂ ਨੂੰ ਇਕਾਗਰ ਕਰੋ।

ਕੁਰਬਾਨੀ ਦਾ ਸਮਾਂ, ਲੇਕਿਨ ਉਹ ਸਮਾਂ ਜਾਂ ਕੰਡੀਸ਼ਨ ਚ ਨੂੰ ਹਰ ਸਿੱਖ ਥੋੜਾ ਲੰਘ ਸਕਦਾ ਹੈ। ਉਹ ਤਾਂ ਮਹਾਰਾਜ ਜੀ ਨੇ ਜਿਹਨਾਂ ਤੋਂ ਸੇਵਾ ਲੈਣੀ ਹੁੰਦੀ ਹੈ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਵੀ ਅਸੀਂ ਸ਼ਹੀਦ ਵੀ ਹੋ ਜਾਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਵਾਰੀ ਜਿਹੜੇ ਵੱਡੇ ਵੱਡੇ ਨਾਅਰੇ ਮਾਰਦੇ ਰਹੇ ਹੁੰਦੇ ਆ ਮੌਕੇ ਤੇ ਪਿੱਛਾ ਛਡਾ ਜਾਂਦੇ ਆ, ਪੈਰ ਪਿੱਛੇ ਖਿੱਚ ਜਾਂਦੇ ਆ। ਉਹ ਕਿਸਮਤ ਉਹ ਬਖਸ਼ਿਸ਼ ਕਿੱਥੋਂ ਲੈਣ ਦਿੰਦੀ ਹੈ ਜਿਹੜੀ ਆਪਣੇ ਹੱਥੀ ਘੜੀ ਹੁੰਦੀ ਹੈ ਦੋਗਲੀਆਂ ਨੀਤੀਆਂ ਚੱਲ ਚੱਲ ਕੇ। ਸੱਚੇ ਪਾਤਸ਼ਾਹ ਦੀ ਦਾਤ ਐਡੀ ਵੱਡੀ, ਸ਼ਹੀਦ ਕਹਿਣਾ ਤੇ ਸ਼ਹੀਦ ਹੋਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈ। ਬੀਬੀ ਉੱਦਾਂ ਹੀ ਬੰਦਾ ਜਦੋਂ ਜੀ ਕਰਿਆ ਚਲਾ ਗਿਆ। ਇਹ ਵੈਸੇ ਪਾਕਿਸਤਾਨ ਦੇ ਇਲਾਕੇ ਦੀ ਕਹਾਵਤ ਹੈ, ਖਾਲਾ ਭੂਆ ਨੂੰ ਕਹਿੰਦੇ ਹੈ, ਬਾੜਾ ਵਿਹੜੇ ਨੂੰ ਕਹਿੰਦੇ ਹੈ। ਵੀ ਸਭ ਤੋਂ ਸੌਖਾ ਬੰਦੇ ਲਈ ਆਪਣੀ ਭੂਆ ਦੇ ਵਿਹੜੇ ਜਾਣਾ ਹੁੰਦਾ। ਸਹੁਰੇ ਵੀ ਜਾਣਾ ਹੋਵੇ ਨਾ ਬੰਦੇ ਨੇ, ਜਿਵੇਂ ਦੇ ਅੱਜ ਦੇ ਮਾਹੌਲ ਚੱਲਦੇ ਆ, ਫੋਨ ਕਰਕੇ ਅਪੁਆਇੰਟਮੈਂਟ ਲੈਣ ਵਾਲਾ ਕੰਮ ਹੋਇਆ ਪਿਆ। ਹੁਣ ਤਾਂ ਜੇ ਕਿਸੇ ਰਿਸ਼ਤੇਦਾਰ ਨੂੰ ਮਿਲਣਾ ਤੇ ਪੰਜਾਬ ਚ ਵੀ ਇਹੀ ਕੁਛ ਹੋਈ ਜਾਂਦਾ, ਸ਼ਹਿਰਾਂ ਚ ਅਪੁਆਇੰਟਮੈਂਟ ਸਿਸਟਮ ਚੱਲ ਪਿਆ ਜੀ। ਰਿਸ਼ਤੇਦਾਰ ਨੇ ਮਿਲਣਾ ਜੀ ਪਹਿਲਾਂ ਫੋਨ ਕਰੋ, ਫਿਰ ਪੁੱਛੋ ਸਾਨੂੰ ਤੇ ਫਿਰ ਆਓ। ਇੱਕ ਭੂਆ ਦਾ ਘਰ ਇੱਦਾਂ ਦਾ ਹੁੰਦਾ ਜਿੱਥੇ ਬੰਦਾ ਬਿਨਾਂ ਪੁੱਛੇ ਜਦੋਂ ਜਾਏਗਾ ਉਦੋਂ ਆਦਰ ਮਿਲੇਗਾ। ਸੋ ਗੱਲੀ ਬਾਤੀ ਰੱਬ ਦੀਆਂ ਗੱਲਾਂ, ਗੱਲੀ ਬਾਤੀ ਸ਼ਹਾਦਤਾਂ ਦੀਆਂ ਗੱਲਾਂ, ਗੱਲਾਂ ਬਾਤਾਂ ਨਾਲ ਮਹਾਰਾਜ ਕਹਿੰਦੇ ਨਹੀਂ, ਆਪਣੇ ਪ੍ਰਾਣ ਨਿਸ਼ਾਵਰ ਆਪਣੇ ਗੁਰੂ ਤੋਂ ਕਰ ਦੇਣੇ। ਹੁਣ ਪ੍ਰਾਣ ਕਿਵੇਂ ਵਾਰੀ ਦੇ ਆ, ਜ਼ਰੂਰੀ ਨਹੀਂ ਹੈ ਵੀ ਸ਼ਹੀਦ ਹੋਣਾ ਤੁਹਾਡੀ ਕਿਸਮਤ 'ਚ ਲਿਖਿਆ ਹੋਵੇ। ਜੇ ਸ਼ਹੀਦ ਹੋਣਾ ਨਹੀਂ ਲਿਖਿਆ ਫਿਰ ਕਿਹੜੇ ਪ੍ਰਾਣ ਨਿਸ਼ਾਵਰ ਕਰਨੇ ਇੱਥੇ। ਇਹ ਤਾਂ ਹੈ ਨਹੀਂ ਵੀ ਬੰਦਾ ਸੁਸਾਈਡ ਕਰ ਲਵੇ ਜਾਂ ਕੁਛ ਹੋਰ ਇੱਦਾਂ ਦੇ ਪ੍ਰਾਣ, ਇੱਦਾਂ ਦਾ ਤਾਂ ਕੁਛ ਹੈ ਨਹੀਂ। ਮਹਾਰਾਜ ਜੀ ਨੇ ਉਲਟ ਕੇ ਬਚਨ ਕੀਤਾ ਹੈ, ਆਤਮ ਘਾਤੀ ਹੈ ਜਗਤ ਕਾ ਸਾਈ। ਸੁਸਾਈਡ ਬਾਰੇ ਸੋਚਣਾ ਵੀ ਗੁਨਾਹ ਹੈ। ਕਿਉਂ? ਮਹਾਰਾਜ ਜੀ ਨੇ ਬਹੁਤ ਕੀਮਤੀ ਜੀਵਨ ਦਿੱਤਾ ਹੈ। ਮਸਕੀਨ ਜੀ ਇੱਕ ਬੜਾ ਸੋਹਣਾ ਸ਼ੇਅਰ ਬੋਲਦੇ ਹੁੰਦੇ ਸੀ ਇਸ ਵਿਸ਼ੇ ਤੇ ਆਪਣੀ ਕਥਾ ਚ। ਉਹ ਕਹਿੰਦੇ ਹੁੰਦੇ ਸੀ, ਦੁੱਖੋਂ ਤਕਲੀਫੋਂ ਸੇ ਡਰ ਕਰ ਕਹਿਤੇ ਹੈ ਕਿ ਹਮ ਮਰ ਜਾਏਂਗੇ, ਮਰ ਕਰ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦੇ ਜਿਹੜੇ ਬੰਦੇ ਦੁਖੀ ਹੋ ਜਾਂਦੇ ਆ, ਕੋਈ ਮੁਸੀਬਤ ਪੈ ਗਈ, ਵਿਪਤਾ ਪੈ ਗਈ, ਵੀ ਬੰਦੇ ਕਹਿੰਦੇ ਵੀ ਚੱਲ ਮਾਰੇ ਜਾਈਏ ਇਹਦੇ ਨਾਲੋਂ ਤੇ ਮਰ ਜਾਣਾ ਹੀ ਚੰਗਾ। ਕਹਿੰਦੇ ਠੀਕ ਹੈ ਮਰ ਜਾਓਗੇ, ਤੇ ਜੇ ਮਰ ਕੇ ਵੀ ਚੈਨ ਨਾ ਮਿਲਿਆ ਫਿਰ ਕਿੱਥੇ ਜਾਓਗੇ। ਹੁਣ ਮਾਫ ਕਰਨਾ, ਇਹ ਜਿਹੜੀ ਕੰਡੀਸ਼ਨ ਹੈ ਸੁਸਾਈਡ ਵਾਲੀ ਤੇ ਇਹਦੇ ਵਿਸ਼ੇ ਤੇ ਸਾਈਕੋਲੋਜੀ ਦੇ ਕੁਛ ਚੀਜ਼ਾਂ ਅਸੀਂ ਪੜ੍ਹੀਆਂ ਆ ਵੀ ਬੰਦਾ ਇੰਨੀ ਛੇਤੀ ਮਰਨ ਨੂੰ ਤਿਆਰ ਨਹੀਂ ਹੁੰਦਾ ਜੇ ਆਪਾਂ ਸੋਚੀਏ। ਮਹਾਰਾਜ ਜੀ ਕਹਿੰਦੇ ਕਾਨੂੰਨ 'ਚ ਵੀ ਧਾਰਾ ਬਣੀ ਹੈ, ਇੱਕ ਵਿਧਾਨ ਹੈ ਵੀ ਜੇ ਕੋਈ ਕਿਸੇ ਨੂੰ ਮਰਨ ਲਈ ਮਜਬੂਰ ਕਰੇ ਤਾਂ ਉਹ ਸਜ਼ਾ ਦਾ ਹੱਕਦਾਰ ਹੈ। ਅਤੇ ਮਹਾਰਾਜ ਜੀ ਕਹਿੰਦੇ ਕਿਸੇ ਨੂੰ ਮਰਨ ਲਈ ਮਜਬੂਰ ਕਰ ਦੇਣਾ ਬੰਦਾ, ਕਰ ਦੇਣ ਵਾਲਾ ਬੰਦਾ, ਆਪਣੀ ਲਾਈਫ ਖਤਮ ਕਰਨ ਲਈ ਮਜਬੂਰ ਕਰ ਦੇਣ ਵਾਲਾ ਬੰਦਾ ਬਹੁਤ ਵੱਡਾ ਗੁਨਾਹਗਾਰ ਹੁੰਦਾ। ਕਿਸੇ ਮਾਂ ਦਾ ਜੀ ਨਹੀਂ ਕਰਦਾ ਛੋਟੀਆਂ ਛੋਟੀਆਂ ਧੀਆਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਮਰ ਜਾਣ ਨੂੰ। ਪਰ ਜਦੋਂ ਕਦੇ ਕਿਸੇ ਨੇ ਗਲ 'ਚ ਫਾਹਾ ਪਾਇਆ ਜਾਂ ਕੁਛ ਵੀ ਇੱਦਾਂ ਦਾ ਕੀਤਾ ਤਾਂ ਉਹ ਕਿਹੋ ਜਿਹੇ ਹਾਲਾਤਾਂ 'ਚ ਹੋਊ ਉਸ ਸਮੇਂ ਸੋਚ ਕੇ ਦੇਖਿਓ। ਉਸ ਸਮੇਂ ਦੀ ਬੰਦੇ ਦੇ ਜਾਂ ਕਿਸੇ ਭਰਾ ਨੇ ਇੱਦਾਂ ਕੀਤਾ, ਉਹਦੇ ਮਨ ਦੀ ਦਸ਼ਾ, ਉਹਦੇ ਮਨ ਦਾ ਤਲ, ਉਹਦੇ ਅੰਦਰ ਦੇ ਖਿਆਲ ਸਾਰੇ ਜਿਹੜੇ 2-4 ਮਿੰਟ ਬਾਅਦ ਬੰਦ ਹੋ ਜਾਣੇ ਹੈ। ਤੇ
ਮਸਕੀਨ ਜੀ ਦਾ ਇਹ ਸਲੋਕ ਜਿਹੜਾ ਸ਼ੇਰ ਬੋਲਦੇ ਸੀ ਉਹ ਮੈਨੂੰ ਲੱਗਦਾ ਉਹਨਾਂ ਨੇ ਆਪ ਹੀ ਲਿਖਿਆ ਸੀ, ਕਿਉਂਕਿ ਵਿਦਵਾਨ ਲੋਕ ਲਿਖਦੇ ਰਹਿੰਦੇ ਆ ਕਵਿਤਾਵਾਂ ਵਗੈਰਾ ਸ਼ੇਰੋ ਸ਼ਾਇਰੀ। ਅਤੇ ਕਹਿੰਦੇ ਉਹਨੂੰ ਜਦੋਂ ਡੂੰਘਾਈ 'ਚ ਸੋਚੀ ਦਾ ਵੀ ਮਰ ਕੇ ਵੀ ਚੈਨ ਨਾ ਪਾਇਆ ਤੂੰ ਕਿੱਧਰ ਜਾਏਂਗੇ, ਹੁਣ ਮਰ ਕੇ ਵੀ ਜੇ ਚੈਨ ਨਾ ਮਿਲਿਆ, ਅੱਗੇ ਕੋਈ ਜੁੰਨੀ ਨਾ ਮਿਲੀ, ਬੱਚੇ ਅੱਖਾਂ ਨਾਲ ਦੇਖਣੇ ਪਏ, ਲੋਕਾਂ ਦੇ ਹੱਥੋਂ ਤਸ਼ੱਦਦ ਸ਼ੋਸ਼ਣ ਹੁੰਦਾ ਆਪਣੇ ਬੱਚਿਆਂ ਦਾ, ਅਤੇ ਫਿਰ ਉੱਥੇ ਜਾ ਕੇ ਡਬਲ ਤੜਫਣਾ ਪਿਆ, ਉਹਦੇ ਨਾਲੋਂ ਚੰਗਾ ਆਪ ਸਾਂਭ ਲੈਂਦਾ ਬੰਦਾ। ਇਸ ਕਰਕੇ ਜਿੱਥੇ ਤੱਕ ਆਵਾਜ਼ ਜਾਂਦੀ ਹੈ, ਦਾਸ ਹਰ ਵਾਰ ਬੇਨਤੀ ਕਰਦਾ ਭੈਣਾਂ ਨੂੰ, ਜਮਾਨੇ ਨਾਲ ਲੜਿਆ ਕਰੋ, ਮਰ ਜਾਣਾ ਜ਼ਿੰਦਗੀ ਦਾ ਹੱਲ ਨਹੀਂ ਹੁੰਦਾ। ਮਰ ਜਾਣਾ ਸਾਨੂੰ ਮਹਾਰਾਜ ਜੀ ਨੇ ਸਿਖਾਇਆ ਨਹੀਂ, ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ

ਸਤਿਗੁਰੂ ਤੋਂ ਤੇ ਚੱਲਦੇ ਸਮੇਂ ਦੇ ਵਿੱਚ ਇਸ ਵਿਸ਼ੇ ਤੇ ਖਿਆਲ ਆਇਆ ਵੀ ਕਿਉਂਕਿ ਇਹ ਉਹ ਵਿਸ਼ੇ ਹੈ ਜਿਨ੍ਹਾਂ ਤੇ ਗੱਲ ਕਰਨੀ ਬਹੁਤ ਲਾਜ਼ਮੀ ਹੈ। ਸ਼ਾਇਦ ਕੀਤੀ ਗੱਲ ਕਿਸੇ ਦੇ ਦਿਲ 'ਚ ਬੈਠ ਜਾਏ। ਕੋਈ ਬੰਦਾ ਜ਼ਿੰਦਗੀ ਤੋਂ ਹਾਰਨ ਨਾਲੋਂ ਜ਼ਿੰਦਗੀ ਨਾਲ ਜੰਗ ਲੜਨੀ ਸ਼ੁਰੂ ਕਰੇ। ਕੁਛ ਬਿਮਾਰੀਆਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਬਿਮਾਰੀਆਂ ਬੰਦੇ ਨੂੰ ਘੱਟ ਮਾਰਦੀਆਂ ਨੇ, ਹੌਸਲਾ ਡਿੱਗਿਆ ਜ਼ਿਆਦਾ ਮਾਰ ਜਾਂਦਾ। ਆ ਕਰੋਨਾ ਕਾਲ ਲੰਘਿਆ ਪਿੱਛੇ ਦੇ, ਜਿਹੜੇ ਬੰਦੇ ਹੌਸਲਾ ਹਾਰ ਗਏ ਉੱਦਾਂ ਹੀ ਮਰ ਗਏ, ਆਪਣੇ ਆਪ ਡਰ 'ਚ ਮਰ ਗਏ ਬੰਦੇ। ਇਸ ਕਰਕੇ ਹਰ ਜੰਗ ਜ਼ਿੰਦਗੀ ਦੀ ਹੌਸਲੇ ਨਾਲ ਜਿੱਤੀ ਜਾਂਦੀ ਹੈ। ਅਤੇ ਹੌਸਲਾ ਜਦੋਂ ਅਸੀਂ ਸਤਿਗੁਰੂ ਦੇ ਬਣੇ ਹੋਈਏ, ਸਤਿਗੁਰੂ ਦੀ ਬਾਣੀ 'ਚੋਂ ਬਹੁਤ ਮਿਲ ਜਾਂਦਾ ਹੈ। ਪ੍ਰਾਣ ਨਿਸ਼ਾਵਰ ਕਰਨ ਤੋਂ ਭਾਵ ਹੈ ਆਪਣਾ ਇੱਕ ਇੱਕ ਪ੍ਰਾਣ ਗੁਰੂ ਦੇ ਲੇਖੇ ਲਾ ਦੇਣਾ। ਦੇਖੋ ਅੱਜ ਤੁਹਾਡਾ ਸਰੀਰ ਹੈ, ਤੁਸੀਂ ਗੁਰੂ ਵਾਲੇ ਨਹੀਂ ਬਣੇ। ਤੁਸੀਂ ਸਰੀਰ ਨੂੰ, ਤੁਸੀਂ ਪ੍ਰਾਣਾਂ ਨੂੰ, ਆਪਣਿਆਂ ਨੂੰ ਕਿੱਥੇ ਵਰਤਣਾ ਤੁਹਾਡੀ ਮਰਜ਼ੀ ਹੈ। ਪਰ ਜਿਸ ਦਿਨ ਗੁਰੂ ਵਾਲੇ ਬਣ ਗਏ, ਉਸ ਦਿਨ ਤੋਂ ਬਾਅਦ ਇਹਨੂੰ ਗੁਰੂ ਕੀ ਸੇਵਾ 'ਚ ਵਰਤਣਾ, ਬਾਣੀ ਪੜ੍ਹਨ ਲਈ ਵਰਤਣਾ, ਨਾਮ ਜਪਣ ਲਈ ਵਰਤਣਾ, ਸੰਗਤ ਕਰਨ ਲਈ ਵਰਤਣਾ, ਪਰਉਪਕਾਰ ਲਈ ਵਰਤਣਾ, ਲੋਕਾਂ ਦੇ ਭਲੇ ਲਈ ਵਰਤਣਾ ਹੈ। ਇਹ ਆਪਣ ਇੱਕ ਇੱਕ ਪ੍ਰਾਣ, ਇੱਕ ਇੱਕ ਸਵਾਸ ਗੁਰੂ ਦੇ ਲੇਖੇ ਲਾਉਣਾ ਹੈ। ਇਹਨੂੰ ਪ੍ਰਾਣ ਨਿਸ਼ਾਵਰ ਕਰਨਾ ਕਹਿੰਦੇ ਆ ਗੁਰਮਤਿ ਦੇ ਵਿੱਚ। ਵੀ ਆਪਣਾ ਪ੍ਰਾਣ, ਆਪਣਾ ਸਰੀਰ ਆਪਣੀ ਮਰਜ਼ੀ ਨਾਲ ਤੁਸੀਂ ਨਹੀਂ ਵਰਤੋਂਗੇ, ਨਾ ਮਨ ਦੀ ਮਰਜ਼ੀ ਨਾਲ ਵਰਤੋਂਗੇ, ਨਾ ਕਿਸੇ ਹੋਰ ਦੀ ਮਰਜ਼ੀ ਨਾਲ ਵਰਤੋਂਗੇ। ਗੁਰੂ ਦੀ ਰਜ਼ਾ 'ਚ ਆ ਕੇ ਟਿਕ ਜਾਓਗੇ। ਬਸ ਜੋ ਗੁਰ ਕਹੇ ਸੋਈ ਭਲ ਮਨ ਹੋ, ਹਰ ਹਰ ਕਥਾ ਨਿਰਾਲੀ।

ਉਹ ਵਾਹਿਗੁਰੂ ਦੀ ਦਰਗਾਹ ਚ ਸੁਰਖਰੂ ਹੁੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਵਾਹਿਗੁਰੂ ਦੀ ਦਰਗਾਹ ਚ ਸੁਰਖਰੂ ਹੁੰਦਾ। ਹਾਂ, ਜੇ ਵਾਹਿਗੁਰੂ ਵੱਲੋਂ ਪ੍ਰੀਖਿਆ ਲੈ ਲਈ ਜਾਵੇ ਫਿਰ ਉਹ ਅੰਦਰੋਂ ਵੈਰਾਗ ਚ ਚਲਾ ਜਾਂਦਾ ਹੈ। ਕਈ ਵਾਰ ਫਿਰ ਉਹ ਕਹਿਣ ਲੱਗ ਪੈਂਦਾ, ਮਹਾਰਾਜ ਇਹ ਤਾਂ ਜਾਣਦੇ ਨਹੀਂ, ਤੁਸੀਂ ਤਾਂ ਜਾਣਦੇ ਹੋ। ਅਤੇ ਕਹਿੰਦੇ ਇੱਕ ਵਾਰ ਇੱਕ ਭਗਤ ਦੀ ਪ੍ਰੀਖਿਆ ਲਈ ਸੀ ਵਾਹਿਗੁਰੂ ਜੀ ਨੇ, ਅਤੇ ਕਹਿੰਦੇ ਕਿਸੇ ਨੇ ਚੋਰੀ ਦਾ ਇਲਜ਼ਾਮ ਲਗਾ ਦਿੱਤਾ ਉੱਤੇ ਕਿ ਇਹਨਾਂ ਨੇ ਚੋਰੀ ਕੀਤੀ। ਸਾਰੇ ਲੋਕ ਕਹਿਣ ਲੱਗ ਪਏ, ਕਹਿੰਦੇ ਵਾਹਿਗੁਰੂ ਜਾਣਦਾ ਭਾਈ ਮੇਰੇ ਅੰਦਰ ਨੂੰ, ਹੋਰ ਤੁਸੀਂ ਨਹੀਂ ਜਾਣ ਸਕਦੇ, ਤੁਸੀਂ ਜੋ ਕਹਿਣਾ ਕਹੀ ਚੱਲੋ। ਇੱਕ ਦਿਨ ਮਹਾਰਾਜ ਜੀ ਦੇ ਦਰਸ਼ਨ ਹੋ ਗਏ ਅਤੇ ਕਹਿੰਦੇ ਹੁਣ ਵਾਹਿਗੁਰੂ ਜੀ ਵੀ ਉਹਨਾਂ ਦੀ ਆਪਣੀ ਮਾਹੌਲ ਹੈ, ਕਿਤੇ ਨਾ ਕਿਤੇ ਆਪਣੇ ਭਗਤ ਦੀ ਪ੍ਰੀਖਿਆ ਲੈ ਲੈਂਦੇ ਆ। ਗੁਰਬਾਣੀ 'ਚ ਕਿੰਨੇ ਸ਼ਬਦ ਆਉਂਦੇ ਆ ਭਗਤਾਂ ਦੀ ਪ੍ਰੀਖਿਆ ਲਈ, ਕੋਈ ਸਵਾਲ ਪੁੱਛ ਲੈਂਦੇ ਆ। ਅਤੇ ਕਹਿੰਦੇ ਭਾਈ ਉਹ ਚੋਰੀ ਵਾਲਾ ਕੀ ਮਸਲਾ ਸੀ? ਕਹਿੰਦੇ ਭਗਤ ਫੁੱਟ ਫੁੱਟ ਕੇ ਰੋਣ ਲੱਗ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਮਹਾਰਾਜ ਉਹ ਤਾਂ ਜਾਣਦੇ ਨਹੀਂ, ਤੁਸੀਂ ਤਾਂ ਜਾਣਦੇ ਹੋ, ਤੁਸੀਂ ਕਿਉਂ ਪੁੱਛਿਆ? ਮਹਾਰਾਜ ਜੀ ਨੇ ਕੁੱਟ ਕੇ ਗਲਵਕੜੀ 'ਚ ਲੈ ਲਿਆ। ਨਿਰੰਕਾਰ ਜੀ ਨੇ ਕਹਿੰਦੇ ਪੁੱਤਰਾ ਮੈਂ ਪੁੱਛਿਆ ਨਹੀਂ ਤੈਨੂੰ, ਜਿਹੜਾ ਤੇਰੇ ਦਿਲ 'ਚ ਗਵਾਰ ਭਰਿਆ ਪਿਆ ਸੀ ਨਾ, ਉਹ ਬਾਹਰ ਕੱਢਿਆ ਬਸ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੈਨੂੰ ਖਾਲੀ ਕੀਤਾ ਅੰਦਰੋਂ, ਤੇਰੇ ਅੰਦਰ ਸੀ ਜੋ। ਕਈ ਵਾਰ ਭਗਤ ਲੋਕ, ਰੱਬ ਦੇ ਪਿਆਰੇ ਲੋਕ ਨਿੰਦਿਆ ਜਰ ਲੈਂਦੇ ਆ, ਜਰਨ ਦੀ ਸਮਰੱਥਾ ਹੁੰਦੀ ਹੈ, ਪਰ ਜੇ ਅੰਦਰ ਗਵਾਰ ਭਰਿਆ ਪਿਆ ਹੋਵੇ ਤੇ ਉਹ ਜਦੋਂ ਕਦੇ ਸਮਾਂ ਬਣੇ ਉਹ ਬਾਹਰ ਹੀ ਨਿਕਲਣਾ ਉਹਨੇ ਫੁੱਟ ਕੇ।

ਅਸਲੀਅਤ ਨੂੰ ਸਾਰੀ ਦੁਨੀਆਂ ਉਹਨਾਂ ਨੂੰ ਗਲਤ ਕਵੇ, ਕੋਈ ਉਹਨਾਂ ਦੀ ਅਸਲੀਅਤ ਨੂੰ ਜਾਣਨ ਵਾਲਾ ਵੀ ਕਹਿ ਦੇਵੇ ਤੂੰ ਗਲਤ ਹੈ, ਫਿਰ ਉਸ ਵੇਲੇ ਅੰਦਰੋਂ ਉਹ ਦੁਖੀ ਹੋ ਜਾਂਦੇ ਆ ਬਹੁਤ ਜ਼ਿਆਦਾ। ਇੱਕ ਮਨਸੂਰ ਵਾਹਿਗੁਰੂ ਦੇ ਆਪਣਾ ਉਪਾਸ਼ਕ ਹੋਏ ਹੈ ਸੂਫੀ ਮਤ ਦੇ, ਇਸਲਾਮ ਦੇ,

ਤੇ ਚੌਂਕ ਚ ਖੜੇ ਕਰਕੇ ਕੋਰੜੇ ਮਾਰੋ। ਸਾਰਾ ਦਿਨ ਕੋਰੜੇ ਵੱਜਦੇ ਰਹੇ, ਅਨਲ ਹੱਕ ਅਨਲ ਹੱਕ ਮਨਸੂਰ ਕਰਦਾ ਰਿਹਾ, ਰੰਗ ਚੜਿਆ ਰਿਹਾ ਵਾਹਿਗੁਰੂ ਦੇ ਨਾਮ ਦਾ। ਉਹਨੂੰ ਕੋਈ ਫਰਕ ਨਹੀਂ ਪਿਆ ਕਿ ਸਜ਼ਾ ਮਿਲ ਰਹੀ ਹੈ। ਜਿੰਨੇ ਵੱਧ ਕੋਰੜੇ ਵੱਜਦੇ ਸੀ, ਉਨੀ ਰੂਹ ਦੀ ਵੱਧ ਅੰਦਰੋਂ ਭਿੱਜ ਕੇ ਰੱਬ ਦਾ ਨਾਂ ਲੈਂਦੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਸਾਰਾ ਦਿਨ ਲੰਘ ਗਿਆ, ਸ਼ਾਮ ਦਾ ਵੇਲਾ ਹੋਇਆ ਤੇ ਉਹਦਾ ਇੱਕ ਮਿੱਤਰ ਸੀ, ਉਹ ਵੀ ਬੰਦਗੀ ਵਾਲਾ ਸੀ, ਸਿਵਲੀ ਉਹਦਾ ਨਾਂ ਸੀ। ਉਹਨੇ ਗੁਲਾਬ ਦਾ ਫੁੱਲ ਲਿਆਂਦਾ ਤੇ ਮਨਸੂਰ ਦੇ ਵਗਾ ਕੇ ਮਾਰਿਆ, ਤੇ ਜਦੋਂ ਮਨਸੂਰ ਦੇ ਫੁੱਲ ਮਾਰਿਆ ਨਾ, ਉੱਚੀ ਉੱਚੀ ਰੋਣ ਲੱਗ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿਵਲੀ ਕਹਿੰਦਾ ਕੀ ਗੱਲ, ਮਨਸੂਰ ਡੋਲ ਗਿਆ ਹੁਣ? ਸਾਰੇ ਦਿਨ ਦੀ ਪ੍ਰੀਖਿਆ ਚ ਲੰਘਣ ਤੋਂ ਬਾਅਦ? ਕਹਿੰਦਾ ਨਹੀਂ, ਇਹਨਾਂ ਨੇ ਜਿਹੜੇ ਕੋਰੜੇ ਮਾਰੇ ਆ ਨਾ ਮੇਰੇ, ਕੋਰੜਾ ਚਮੜੇ ਦਾ ਬਣਾਇਆ ਹੋਇਆ ਪਟਾ ਜਾ ਹੁੰਦਾ ਤੇ ਜਿੱਥੇ ਵੱਜੇ ਮਾਸ ਖਿੱਚ ਲਿਆਂਦਾ ਨਾਲ ਉਹ। ਕਹਿੰਦਾ ਇਹਨਾਂ ਦੇ ਕੋਰੜਿਆਂ ਦੀ ਮੈਨੂੰ ਰੱਤਾ ਭਰ ਵੀ ਪੀੜ ਨਹੀਂ ਹੋਈ ਸਿਵਲੀ, ਤੇਰਾ ਫੁੱਲ ਜਿਹੜਾ ਨਾ ਮੇਰੀ ਰੂਹ ਤੇ ਵੱਜਿਆ। ਆਖੋ ਸਤਨਾਮ। ਤੈਨੂੰ ਤਾਂ ਪਤਾ ਸੀ ਮੇਰਾ ਕੋਈ ਗੁਨਾਹ ਨਹੀਂ, ਤੈਨੂੰ ਤਾਂ ਪਤਾ ਸੀ ਮੈਂ ਕੋਈ ਗਲਤੀ ਨਹੀਂ ਕੀਤੀ, ਤੂੰ ਕਿਉਂ ਮਾਰਿਆ? ਸਿਵਲੀ ਕਹਿੰਦਾ ਭਲਿਆ ਮੈਂ ਨਾ ਲੋਕਾਂ ਨੂੰ ਆ ਕੇ ਦੱਸਿਆ ਜਿਸ ਬੰਦੇ ਦੇ ਤੁਸੀਂ ਕੋਰੜੇ ਮਾਰ ਰਹੇ ਹੋ, ਇਹ ਫੁੱਲ ਚੜਾਉਣ ਦੇ ਕਾਬਲ ਹੈ, ਇਹਦੇ ਕੋਰੜੇ ਨਾ ਮਾਰੋ, ਇਹਦੀ ਫੁੱਲਾਂ ਨਾਲ ਆਓ ਭਗਤ ਕਰੋ। ਕਹਿੰਦੇ ਜਦੋਂ ਜਦੋਂ ਸਿਵਲੀ ਨੇ ਫੁੱਲ ਮਾਰ ਦਿੱਤਾ ਸੀ ਨਾ, ਮੁੜ ਕੇ ਕਿਸੇ ਦੀ ਹਿੰਮਤ ਨਹੀਂ ਪਈ ਕੋਰੜਾ ਮਾਰਨ। ਸੋ ਕਹਿਣ ਦਾ ਭਾਵ ਹੈ ਵੀ

ਦਾ ਆਪਣੇ ਕੰਮਾਂ ਦਾ ਆਪਣੇ ਗੁਨਾਹਾਂ ਦਾ ਸਭ ਕਾਸੇ ਦਾ ਪਤਾ ਹੋਵੇ। ਹੋਰ ਕੋਈ ਜਾਣਦਾ ਹੋਵੇ ਕੋਈ ਭਾਵੇਂ ਨਾ ਜਾਣਦਾ। ਇਸ ਕਰਕੇ ਮਹਾਰਾਜ ਦੇ ਅੱਗੇ ਉਹੀਓ ਅਦਬ ਨਾਲ ਝੁਕਦੇ ਆ ਕਿ ਫਿਰ ਜਿਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ। ਸੰਤ ਪ੍ਰਸਾਦ ਵਸੈ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਏ। ਮਹਾਰਾਜ ਜੀ ਕਹਿੰਦੇ ਭਾਈ ਸੰਤਾਂ ਦੀ ਕਿਰਪਾ ਦੇ ਨਾਲ ਐਸਾ ਵਾਹਿਗੁਰੂ ਮਨ ਚ ਆ ਕੇ ਵਸਦਾ ਹੈ। ਉਹਦੇ ਆਉਣ ਨਾਲ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਖਤਮ ਹੋ ਜਾਂਦੇ। ਇੱਥੇ ਜਿਹੜਾ ਸੰਤ ਸ਼ਬਦ ਹੈ ਸਾਧ ਸਿੰਘ ਜੀ, ਸੱਸੇ ਟਿੱਪੀ ਤੱਤਾ ਸੰਤ, ਇਹ ਗੁਰੂ ਗ੍ਰੰਥ ਸਾਹਿਬ 3-4 ਤਰ੍ਹਾਂ ਨਾਲ ਲਿਖਿਆ ਜਾਂਦਾ ਹੈ। ਜੇ ਤਾਂ ਤੱਤਾ ਅੱਖਰ ਇਕੱਲਾ ਲਿਖਿਆ ਹੋਵੇ ਪਿੱਛੇ, ਫਿਰ ਤਾਂ ਬਹੁ ਵਚਨ ਹੁੰਦਾ, ਬਹੁਤੇ ਸੰਤ ਜਾਂ ਸੰਤਾਂ ਮਹਾਂਪੁਰਸ਼ਾਂ ਦੀ ਬਖਸ਼ਿਸ਼ ਨਾਲ ਇੱਦਾਂ ਅਰਥ ਬਣੇਗਾ। ਅਤੇ ਜੇ ਤੱਤੇ ਨੂੰ ਔਂਕੜ ਲੱਗਿਆ ਹੋਵੇ ਕਿਤੇ ਵੀ ਬਾਣੀ ਪੜ੍ਹਦੇ ਸਮੇਂ, ਤਾਂ ਉਹਦਾ ਮਤਲਬ ਹੁੰਦਾ ਇੱਕ ਸੰਤ, ਇੱਕ ਸਪੈਸ਼ਲ ਪਰਸਨ, ਮਹਾਤਮਾ। ਅਤੇ ਜੇ ਤੱਤੇ ਨੂੰ ਸਿਹਾਰੀ ਲੱਗੀ ਹੋਵੇ

ਚਿਹਾਰੀ ਲੱਗੀ ਹੋਈ ਹੈ। ਇਹ ਤੋਂ ਭਾਵ ਹੈ ਪੂਰੇ ਗੁਰਾਂ ਨੇ ਕਿਰਪਾ ਕੀਤੀ, ਧਾਰੀ ਮਿਹਨਤ ਕੀਤੀ ਹੈ। ਇਸ ਤਰ੍ਹਾਂ ਜਿਹੜੀਆਂ ਗੁਰਬਾਣੀ 'ਚ ਮਹਾਰਾਜ ਜੀ ਨੇ ਲਗਾ ਮਾਤਰਾ ਵਰਤੀਆਂ ਹੋਈਆਂ, ਇਹ ਕੋਈ ਵੀ ਲਗਾ ਮਾਤਰਾ ਵੱਧ ਨਹੀਂ ਹੈ। ਕਈ ਵਾਰ ਅਸੀਂ ਸੋਚ ਲੈਂਦੇ ਹਾਂ ਵੀ ਇਹ ਮਹਾਰਾਜ ਜੀ ਨੇ ਜ਼ਿਆਦਾ ਲਗਾ ਮਾਤਰਾ ਲਾਈਆਂ ਗੁਰਬਾਣੀ 'ਚ। ਹਰ ਇੱਕ ਲਗਾ ਮਾਤਰਾ ਦਾ ਅਰਥ ਹੈ। ਹਰ ਇੱਕ ਜਿੰਨੀਆਂ ਵੀ ਸਿਹਾਰੀਆਂ ਔਂਕੜ ਜਿੰਨੇ ਵੀ ਲੱਗੇ ਕਿਤੇ

ਸਾਹਿਬ ਜੀ, ਨਾਨਕ ਮੰਗੈ ਸੰਤਰ ਵਾਲਾ। ਹੇ ਮਹਾਰਾਜ, ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਆਪਣੇ ਸੰਤਾਂ ਦੇ ਚਰਨਾਂ ਦੀ ਧੂੜੀ ਬਖਸ਼ ਦਿਓ। ਆਖੋ ਸਤਨਾਮ ਸ਼੍ਰੀ ਭਾਈ। ਜਿਹੜੇ ਮਹਾਰਾਜ ਤੁਹਾਡੇ ਪਿਆਰੇ ਨੇ, ਤੁਹਾਡੇ ਦਰ ਤੋਂ ਬਖਸ਼ੇ ਹੋਏ ਨੇ ਸੰਤ ਲੋਕ, ਉਹਨਾਂ ਦੇ ਚਰਨਾਂ ਦਾ ਪ੍ਰੇਮ ਮਹਾਰਾਜ ਸਾਨੂੰ ਬਖਸ਼ ਦਿਓ।

ਪਿਆਰਿਆਂ ਪ੍ਰਤੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਅਤੇ ਕਈ ਵਾਰ ਅਸੀਂ ਚੰਗੇ ਚੰਗੇ ਰੱਬ ਦੇ ਪਿਆਰਿਆਂ ਦੀ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪੇ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਬੋਲਣਾ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਸ ਦਾਨ, ਵਿਵੇਕ ਦਾਨ, ਵਿਸਾਖ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ, ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓੜ, ਨਿਆਸਰਿਆਂ ਦੇ ਆਸਰਾ,

ਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ, ਆਸਾ ਕੀ ਵਾਰ ਦੇ ਸੰਪੂਰਨ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤਿ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੇ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਜੁਗ ਦੀ ਖਿਮਾ ਬਖਸ਼ਣਾ। ਪੜੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਦਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ। ਤਰੋ ਕਰੋ ਨਾਮ ਦਾਮ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ। ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਸੁਪਨੀਤ ਕੌਰ ਦੇ ਜਨਮ ਦਿਨ ਤੇ ਪਰਿਵਾਰ ਵੱਲੋਂ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ। ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ, ਮੇਰਾ ਭਰਿਆ ਹੱਥ ਰੱਖਣਾ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇ ਲੰਗਰ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ, ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀਮੁਖ ਵਾਗ ਦੀ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ, ਆਪ ਜੀਆਂ ਦਾ ਨਾਮ ਚੇਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਆਓ ਹੁਣ ਜੋ ਚਾਰ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹਨ, ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। ਸੋ 10:30 ਵਜੇ ਸਮਾਪਤੀ, ਸਾਰਾ ਦਿਨ ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ, ਨਾਲ ਆਪਣੇ ਕੋਲ ਢਾਡੀ ਜਥਾ ਵੀ ਪਹੁੰਚ ਰਿਹਾ ਹੈ। ਸੋ ਕਿਲ੍ਹਾ ਆਨੰਦ ਗੜ੍ਹ ਵਾਲੇ ਸਮੂਹ ਮਹਾਂਪੁਰਸ਼ਾਂ ਦੀ ਯਾਦ ਅਤੇ ਸੰਤ ਬਾਬਾ ਕਨ੍ਹਈਆ ਸਿੰਘ ਜੀ ਪਠਲਾਵੇ ਵਾਲੇ, ਸੰਤ ਬਾਬਾ ਲਾਭ ਸਿੰਘ ਜੀ, ਸੋ ਸਮੂਹ ਮਹਾਂਪੁਰਸ਼ਾਂ ਦੀ ਯਾਦ ਵੀ ਨਾਲ ਨਾਲ ਸੰਗਤਾਂ ਵੱਲੋਂ ਮਨਾਈ ਜਾ ਰਹੀ ਹੈ ਜੀ। ਸਭ ਸੰਗਤਾਂ ਨੇ ਹਾਜ਼ਰੀ ਭਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਏ ਤੇ ਹਟਣੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ ਸੱਚ ਬੱਖਰ ਜਿਨੀ ਲੱਦਿਆ ਸੇ

ਹੁਕਮ ਲਿਖ ਦੁੱਖ ਸੁਖ ਪਾਈਐ ਹੈ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਈਐ। ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਜੇ ਬੁਝੈ ਤਾਂ ਹਉ ਮੈਂ ਕਹਿ ਨਾ ਕੋਏ।

ਲੈ ਫਿਰਦੇ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਾਥਨ ਕਥੀ ਨਾ ਆਵੈ ਤੋਟ, ਕਾਥ ਕਾਥ ਕਥੀ ਕੋਟੀ ਕੋਟ ਕੋਟ।

ਅਸੰਖ ਨਾਵੇ ਅਸੰਖ ਥਾਵੇ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾ

ਪਵਹਿ ਸਮੁੰਦ ਨ ਜਾਣੀਐ ਹੈ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨ ਵਿਸਰ ਹੈ।

ਸਾਰੇ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੈ ਜੇਤੀਆਂ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਕੈ ਸੇ ਪੇ ਕਈ ਕੇ ਜਿਸਨੋ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਪਾਏ ਅਮੁੱਲਾ ਸਮਾਹਿ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ਼।

ਸੋ ਹੁਣ ਸਦਾ ਸਵਾਰੇ ਗਾਵਹ ਹੈ ਇੰਦ ਇਦਾਸਣ ਬੈਠੇ ਦੇਵਤੇ ਅੰਦਰ ਨਾਲੇ ਗਾਵਹ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਈ।

ਆਈ। ਮੁੰਡਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਬੇਪੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤੇ, ਆਦੇਸ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਣ, ਘਟ ਘਟ ਵਾਜਹਿ ਨਾਦ, ਆਪ ਨਾਥ ਨਾਤੀ ਸਭ ਜਾ ਕੇ, ਰਿੱਧ ਸਿੱਧ ਅਵਰਾ ਸਾਧ।

ਨਾਨਕ ਸੱਚੇ ਕੀ ਸਾਚੀ ਕਾਰੇ ਆਦੇਸ ਦਸਾਇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲਖੋ ਹੇ ਲਖੋ ਵਹਿ ਲਖ ਵੀਸ ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ ਏ ਤਰਾਏ ਪਤ ਪਵੜੀਆ ਚੜੀਐ ਹੋਈ ਇੱਕੀ।

ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਏ ਬਹੁਤ ਅਨੂਪ ਤਾਂ ਕਿ ਇਹ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾਂ ਸਿੱਧਾਂ ਕੀ ਸੁਧ ਕਰਮ

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਬਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸਬਦ ਗਾਵਣ ਆਈਆਂ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਾ ਨਾਨਕ ਸੱਚੇ ਸਾਹਿਬ ਗਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਾਰ ਸ਼ਾਂਤ ਸੁਖ ਮਨਾਏ ਵਸਿਆ ਜਨੇਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀਆਂ ਇਹ ਬੜਿਆਈਆਂ ਕਹਾ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤੁਨ ਵਸ ਕੀਤੇ ਕਾਲ ਕੰਟਕ ਮਾਰਿਆ ਤੌਰ ਕਰ

ਦੇਹ ਨਮਾਣੀ ਲਿਵੈ ਵੱਜ ਹੋ ਕਿਆ ਕਰੇ ਬੇਚਾਰੀਆ ਤੁਰਵਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਤਾ ਉਹ ਨਾਹੀ ਸ਼ਬਦ ਲਾਗ ਸਵਾਰੀਆ ਕਹਾ ਨਾਨਕ ਲਿਵੈ ਵੱਜ ਹੋ ਕਿਆ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਬਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸਚੈ ਸਵਾਰਿਆ ਕਹਾ ਨਾਨਕਿਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਬੇਚਾਰਿਆ ਇੱਕ ਭਰਮ ਭੂਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਪਾਵੈ ਕਹਾ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਪ ਹੋ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਬਿਟ ਹੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਾ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤੋ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ ਸੌਰ ਨਾਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੇ ਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤੇ ਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੇ ਆਪ ਤਜਿਆ ਹਰ ਬਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵਹਿ ਚਲਹਿ ਜਿਨ੍ਹਾਂ ਮਾਰਗ ਪਾਵਹੀ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹੀ ਕਹਾ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹਿ ਇਹੋ ਸੋਹਿਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਇਹੋ ਤਿਨਕਾ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੈ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਾ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਇਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾ ਬਿਨ ਸਹਿਜਾ ਸਹਿਸਾ ਨਾ ਜਾਏ ਨ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹਾਇ ਕਿਤ ਸੰਜਮ ਧੋਤਾ ਜਾਏ ਮਨ ਧੋ ਬਹੁ ਸ਼ਬਦ ਲਾਗ ਹੋ ਹਰ ਸੋ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾ ਇਹੋ ਸਹਿਸਾ ਅਬਜਾਏ ਜੀਓ ਮੈਲੇ ਬਾਹਰੋ ਨਿਰਮਲ ਜੀਓ ਤੋਂ ਮੈਲੇ ਤਿੰਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਬਿਸਾਰਿਆ ਵੇਦਾ ਮਹਿ ਨਾਮ ਉਤਮ ਸੋ ਸੁਣ ਹੈ ਨਾਹੀ
ਫਿਰਾ ਜਿਉ ਬੇਤਾ ਲਿਆ ਕਹਾ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਆ ਹਾਰਿਆ ਜੀ ਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕੌਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇ ਵਣਜਾਰੇ ਕਹਾ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸਿੱਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਈ ਅੰਤਰੇ ਆਤਮਾ ਸਮਾਲੇ ਆਪ ਛੱਡ ਸਦਾ ਰਹਾ ਪਰਨਾ ਗੁਰਬਿਨ ਅਵਰ ਨ ਜਾਣੈ ਕੋਈ ਕਹਾ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਈ ਜੇ ਕੋ ਗੁਰ ਤੇ ਬੇਮੁਖ ਹੋਵਾ ਬਿਨ ਸਤ ਗੁਰ ਮੁਕਤ ਨਾ ਪਾਵਾ ਪਾਵਾ ਮੁਕਤ ਨਾ ਹੋਰ ਥਾ ਕੋਈ ਪੁੱਛੋ ਬਬੇ ਕੀਆ ਜਾਏ ਅਨੇਕ ਜੂਨੀ ਭਰਮ ਆਵਾ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੇ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰਗ ਪਾਣੀ ਕਹਾ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਰ ਜਿਨ ਕਹਿਰ ਲਾਇਆ ਮਾਇਆ ਬੋਲਣ ਪਏ ਰਬਾਣੀ ਕਹਾ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਾ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਹਿਬ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਉ ਲਿਬਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ ਤੱਤੈ ਸਾਰ ਨਾ ਜਾਣੀ ਤੇਹ ਗੁਣੇ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਬਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਈ ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਬਹਾਣੀ ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋਂ ਵਸਾਰੀਐ ਮਨੋ ਕਿਉਂ ਵਸਾਰੀਆ ਇਹ ਬੜਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੋਹ ਨਾ ਸਕੀ ਜਿਸਨੋ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਆ ਕਹਿ ਨਾਨਕੇ ਬੜਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੇ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜਾ ਭਾਉ ਦੂਜਾ ਲਾਇਆ ਕਹਾ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਬ ਲਾਗੀ ਤਿੰਨ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲ ਕਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਮਿਲ ਲਾਏ ਐਸਾ ਸਤਿਗੁਰ ਜੇ ਮਿਲਾ ਤਿਸਨੂੰ ਸਿਰ ਸੌਪੀਆ ਵਿੱਚੋ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹਾ ਹਰ ਬਸਾ ਮਨ ਆਏ ਹਰ ਆਪ ਅਮੁੱਲ ਕਹਾ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲਾ ਪਾਈ ਹਰ ਰਾਸ ਮੇਰੀ ਮਨ ਬਣ ਜਾਰਾ ਹਰ ਰਾਸ ਮੇਰੀ ਮਨ ਬਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪ ਹੋ ਜੀਅਹੋ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਣ ਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰ ਕਿਤੇ ਜੇ ਚਿਰ ਹਰ ਰਸ ਪੱਲਾ ਨਾ ਪਾਈ ਹਰ ਰਸ ਪਾਏ ਪੱਲਾ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ
ਇਹੋ ਹਰਸ ਕਰਮੀ ਪਾਈਆ ਸਤਿਗੁਰ ਮਿਲਾ ਜਸ ਆਈ ਕਹਾ ਨਾਨਕ ਹੋਰ ਅਨਰਸਾ ਵਿਸਰੇ ਜਾ ਹਰ ਵਸਾ ਮਨ ਆਈ ਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਾਈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਾ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਾ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੋਂ ਮੈਂ ਜੋਤ ਧਰੀ ਹਰ ਬਨ ਅਵਰ ਨਾ ਦੇਖੋ ਕੋਈ ਹਰ ਬਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਬਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਾ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚਾ ਸੁਣਨਾ ਨੋ ਪਠਾਏ ਸੱਚਾ ਸੁਣਨਾ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਾ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਬਹੁ ਸੱਚ ਸੁਣਨਾ ਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲੈ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਕਰ ਗਾਵਹੋ ਗਾਵੋ ਤਾਂ ਸੋਹਿਲਾ ਘਰ ਸੱਚ ਜਿੱਥੇ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾਂ ਤੁਧ ਭਾਵ ਹੈ ਗੁਰਮੁਖ ਜਿੰਨਾ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਿ ਨਾਨਕ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕਰ ਤੂੰ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਹ, ਤੁਮ ਮਾਤ ਪਿਤਾ ਹਮ ਬਾਰਕ ਤੇ।

ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਤਾਏ ਸਭ ਥਾਈ ਹੋਏ ਸਹਾਏ।

ਚੌਥੇ ਸ੍ਰੀ ਖੰਡਪਾ ਸਾਹਿਬ ਦੀ ਸੇਵਾ, ਭਾਈ ਰਵਿੰਦਰਜੀਤ ਸਿੰਘ, ਬੀਬੀ ਸੁਰਜੀਤ ਕੌਰ ਸਮੂਹ ਪਰਿਵਾਰ ਵੱਲੋਂ ਆਪਣੇ ਬੇਟੇ ਅਕਸ ਸਿੰਘ ਧਾਲੀਵਾਲ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਤੇ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਗਈ ਹੈ। ਪਰਿਵਾਰ ਦੀ ਕੀਤੀ ਹੋਈ ਸੇਵਾ ਥਾਹ ਪਾਉਣੀ, ਚੜ੍ਹਦੀਆਂ ਕਲਾ ਬਖਸ਼ਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਤੰਦਰੁਸਤੀਆਂ ਬਖਸ਼ਣੀਆਂ, ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ। ਪਾਤਸ਼ਾਹ ਜੀਓ, ਸਮੂਹ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ, ਅੰਗੀਕਾਰ ਕਰਨੇ। ਸੇਵਕਾਂ ਦੇ ਲੋਕ ਪਰਲੋਕ ਵਿੱਚ ਪੜਦੇ ਕਜਨੇ, ਬੇਅੰਤ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ, ਉਹ ਪਰਸੋਂ ਰੋਜ ਤੋਂ ਲੈ ਕੇ ਲੰਗਰਾਂ ਵਿੱਚ ਸੱਚੇ ਪਾਤਸ਼ਾਹ ਜੀ ਬੇਅੰਤ ਸੇਵਾ ਹੋ ਰਹੀਆਂ, ਸਭ ਦੇ ਨਾਮ ਆਪ ਜੀ ਜਾਣਦੇ ਹੋ, ਸਭ ਨੂੰ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ਣੀ। ਚਾਰ ਸ੍ਰੀ ਅਖੰਡਪਾ ਸਾਹਿਬ ਜੀ ਕੀ ਅਰਦਾਸ, ਸੰਪੂਰਨ ਜਪ ਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਐਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੇ, ਤਬੈ ਚਲਾਇਓ ਪੰਥ।

0: Pate.
1: Guru Pyari Sat Sangat Satguru Ne Par Bakshish Remt Kiti Akhan Patha Ne Poog Paye Aon Guru Kardi Marjada Sabto Pahla Parivaran Nu Suru Pao Dita Javega Sare Hi Parivar Utke Apo Apna Sir Pao Lao Ji Mahapurkhan Di Yaad De Vich Jo ਮੁਖੀ ਸੱਜਣ ਨੇ ਆ ਕੇ ਸਿਰ ਪਾਉ ਲਓ ਜੀ ਵਾਹਿਗੁਰੂ ਦੂਸਰਾ ਅਖੰਡ ਪਾਠ ਕਾਲੋਂ ਹੋਠੀਏ ਸੇਖੋਂ ਪਰਿਵਾਰ ਦੇ ਵਿੱਚੋਂ ਮੁਖੀ ਸੱਜਣ ਆ ਕੇ ਆਪਣਾ ਸਿਰ ਪਾਉ ਲਓ ਬੋਲ

ਅਕਾਲ ਬਾਸੀ ਪਰਿਵਾਰ ਵੱਲੋਂ ਜੀ, ਰਵਿੰਦਰ ਸਿੰਘ, ਰਵਿੰਦਰਜੀਤ ਸਿੰਘ ਜੀ,

Vendrjitsen. Rimbasi Prabhupada Ji. Bole Sonia. Vaheguru Ji. Bole Sonia. ਵਾਹਿਗੁਰੂ ਜੀ ਕਵੇ ਵਾਚ ਬੇਨਤੀ ਚੌਪਈ ਹਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਾਰੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਵੇ ਤੁਮ ਘਾਵੋ ਆਪਾ ਦੇ ਮੋਹਿ ਬਚਾਵੋ ਸੁਖੀ ਵਸੇ ਮੋਰੋ ਪਰਵਾਰਾ ਸੇਖ ਸਿੱਖ ਸਵੇ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਉਂ ਜੋ ਵਰਚਾਉ ਸੋ ਤੁਮ ਤੇ ਪਾਉਂ ਸੇਵ ਸਿੱਖ ਮਾਰੇ ਤਾਰੀਐ ਚੁਣ ਚੁਣ ਸਤਰਾ ਮਾਰੇ ਮਾਰੀਐ ਆਪਾ ਦੇ ਮੁਝੇ ਵਰੀਐ ਮਨ ਕਾਲ ਕਾ ਤ੍ਰਾਸਨ ਵਰੀਐ ਹੂ ਜੋ ਸਦਾ ਹਮਾਰੇ ਪੱਛਾ ਸਰੀਐ ਤੁਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਨ ਕੇ ਅੰਤਾ ਤੁਮੋ ਪੁਰੀ ਜਿਤਰ ਦਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸਿਵਜੋ ਅਵਤਾਰਾ ਕਾਲ ਪਾਏ ਕਰਪ ਸਿੰਘ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਮਹਾਰਾਜ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਬਜਾਇਓ ਆਦ ਅੰਤੇ ਕੈ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸ਼ਤਰਨ ਕੋ ਪਲ ਮੋਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਵਰੇ ਕੀ ਪੀਰ ਪਛਾਣਤ ਚੀਟੀ ਦੇ ਕੁੰਜਰ ਸਥੂਲਾ ਸਭ ਪਰ ਕਿਰਪਾ ਦਿਸ਼ਕਰ ਪੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਘੜ ਘੜ ਕੇ ਪਟ ਪਟ ਕੀ ਜਾਣੇ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਾਮਿਆ ਕਰਖ ਕਰਤ ਹੋ ਕਬੋ ਤੁਮ ਮੈਂ ਮਿਲਦੇ ਤਰ ਸਬੋ ਜੇਤੇ ਬਦਨ ਸਿਰ ਸਭ ਧਾਰੇ ਆਪ ਆਪਣੀ ਬੁਝ ਚਾਰੇ ਤੁਮ ਸਭੀ ਤੇ ਰਹਿਤ ਨਿਰਾਲਮ ਜਾਂਦ ਵੇਦ ਭੇਦ ਅਰਾਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਨੀਲ ਅਨਾਦ ਸੰਭ ਤਾਕਾ ਮੂੜ ਚਾਰਦ ਭੇਦਾ ਜਾਕੋ ਭੇਦ ਨ ਪਾਵਤ ਵੇਦਾ ਤਾਕੋ ਕਰਪਾਨ ਅਨੁਮਾਨ ਤਮਾ ਮੂੜ ਕਛ ਭੇਦ ਨ ਜਾਣ ਤਮਾਨ ਦੇਵ ਕੋ ਕੈਤ ਸਾ ਸ਼ਿਵ ਨਿਰੰਕਾਰ ਕਾ ਚਿੰਤਨਾ ਪਿਵ ਆਪ ਆਪਣੀ ਬੁੱਧਾ ਜਿੱਤੀ ਬਣਨਤ ਭਿੰਨ ਭਿੰਨ ਤੋ ਤੇਤੀ ਤੁਮਰਾ ਲਖਨ ਜੈ ਪਸਾਰਾ ਕੇਵਲ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕੇ ਭੂਪਾ ਅੰਡ ਜੇਰ ਸਿਧ ਜਕੀਨੀ ਉਤਜ ਖਾਨ ਬੋਰਜ ਦਿਨੀ ਕੌਮ ਭੂਲ ਰਾਜਾ ਵੈ ਬੈਠਾ ਕਮ ਸਿੰਨ ਪਿਓ ਸ਼ੰਕਰ ਕੈਟਾ ਸਗਰੀ ਸਿੱਠ ਦਿਖਾਏ ਚੰਬਵ ਆ ਜੁਗਾ ਸਰੂਪ ਸੁਅੰਬਵ ਆਪ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਉੜਵਤ ਪਾਤਾ ਸਗਲ ਮਲੇਸ਼ ਕਰੋੜਨ ਕਾਤਾ ਜੇ ਅਤੁੱਤ ਸਣੀ ਪਰੇ ਤਿਨਕੇ ਦੁਸ਼ਟ ਦੁਖ ਤੈ ਮਰੇ ਪੁਰਖ ਜਵਨ ਬਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕੱਲ ਕੋ ਇੱਕ ਵਾਰ ਤਿਹਾਈ ਹੈ ਤਾਂ ਕਿ ਕਾਲ ਨਿਕਣੇ ਹੈ ਰੱਛਾ ਹੋਏ ਤਾਏ ਸਕਾਲਾ ਦੁਸ਼ਟ ਰਿਸ਼ਟ ਤਤਕਾਲਾ ਕਿਰਪਾ ਦਿਸਤਨ ਜਾਨ ਹਰਿਓ ਤਾਂ ਕਿ ਤਾਪ ਤਨਕਮੋ ਹਰਿਓ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਾਸ ਫਿਸਕੇ ਨ ਕੋਈ ਏਕ ਵਾਰ ਜਿਨ ਤੁਵੇਂ ਸਮਾਰਾ ਕਾਲ ਫਸਤੇ ਦਾਏ ਉਬਾਰਾ

ਆਏ ਦੁਸ਼ਟ ਹੋਕ ਤੇ ਲਿਓ ਚਾਹੇ ਕਿਰਪਾ ਕਰੀਏ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲ ਵਿਖ ਸਕਲ ਦੇ ਕੋ ਵਰਤਾ ਦੁਸ਼ ਦੋਖ ਕੀਨ ਕੋਚਾ ਕਰਤਾ ਸ੍ਰੀ ਤੁਜਾ ਭੈ ਦੇ ਆਲਾ ਪੂਰਨ ਕਰਾ ਗ੍ਰੰਥਿਤ ਕਾਲਾ ਮਨ ਵੰਸ਼ਿਤ ਪਲ ਪਾਵੇ ਸੋਈ ਦੁਖ ਨਤ ਸੇ ਵਿਆਪਤ ਕੋਈ ਇੜਲ ਸੁਨੇ ਗੁੰਗ ਜੋ ਜਾਇ ਸਰਸ ਨਾ ਪਾਵੇ ਸੁਨੇ ਮੂਰਚਿਤ ਲਾਇ ਚਤਰਦਾ ਆਵੇ ਦੁਖ ਦਰਦ ਪਉ ਨਿਕਟ ਨਾ ਤਿੰਨਰ ਕੇ ਰਹਿ ਹੋ ਜੋ ਜਾ ਕੀ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇ ਜਿਹ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦੇ ਆਵੇ ਤਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਧਰ ਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਇਸ ਵੇਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੰਪੂਰਨਤਾ ਪ੍ਰੰਤ ਆਪ ਜੀ ਦੇ ਪਾਵਨ ਸਰੂਪ ਦੇ ਸੁੱਖ ਆਸਣਾਂ ਦੀ ਸੇਵਾ ਹੋਈ ਹੈ ਚੌਪੀ ਸਾਹਿਬ ਦਾ ਜਾਪ ਹੋਇਆ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਪਾਵਨ ਸਵਾਰਾ ਸਾਹਿਬ ਸੱਚਖੰਡ ਵਿਖੇ ਜਾ ਰਹੇ ਹਨ ਚਾਲੇ ਪਾਉਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਬਾਤ ਕਰਦੇ ਸਾਈ ਹੁਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਨਾਮ ਵਾਹਿ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ ਚਾਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ, ਗੁਰੂ ਜੀ ਦੇ ਹੁਕਮ ਸਰਵਣ ਕੀਤੇ ਨੇ, ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਸਾਹਿਬ ਦੀ ਚਰਨ ਪਰਸੇ ਨੇ, ਮਹਾਰਾਜ ਗੁਰਮਤਿ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ, ਅਤੇ ਜੋ ਪਰਿਵਾਰਾਂ ਵੱਲੋਂ ਸੰਤਾਂ ਮਹਾਤਮਾ ਮਹਾਂਪੁਰਸ਼ਾਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਗਈਆਂ ਹੈ, ਜਿਨ੍ਹਾਂ ਨੇ ਨਾਮ ਦੀ ਕਮਾਈ ਕਰਕੇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਿਆ ਹੈ, ਸੇਵਾ ਨਾਲ ਜੋੜਿਆ ਹੈ, ਉਹ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਪਰ ਉਹਨਾਂ ਮਹਾਨ ਪੁਰਸ਼ਾਂ ਨੂੰ ਮਹਾਰਾਜ ਦੇ ਚਰਨ ਪਰਸਦੇ ਹਾਂ ਅਤੇ ਉਹਨਾਂ ਨੂੰ ਯਾਦ ਕਰਦੇ ਹਾਂ। ਅਤੇ ਨਾਲ ਹੀ ਅੱਜ ਦਾ ਵਿਸ਼ੇਸ਼ ਦੀਵਾਨ ਹੈ ਜੋ ਸ਼ਹੀਦ ਭਾਈ ਤਾਰੂ ਸਿੰਘ ਜੀ, ਉਹਨਾਂ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਹੈ, ਉਹਨਾਂ ਦੀ ਸ਼ਹਾਦਤ ਨੂੰ ਅੱਜ ਸਮਰਪਿਤ ਦੀਵਾਨ ਚੱਲੇਗਾ। ਭਾਈ ਤਾਰੂ ਸਿੰਘ ਹੁਣਾਂ ਦੇ ਜਿਨ੍ਹਾਂ ਨੇ

ਆਪਣੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਹੈ, ਜੋ ਆਪਾਂ ਅਰਦਾਸ ਦੇ ਵਿੱਚ ਹਮੇਸ਼ਾ ਯਾਦ ਕਰਦੇ ਹਾਂ, ਪੜ੍ਹਦੇ ਹਾਂ, ਅਤੇ ਉਹਨਾਂ ਦਾ ਕਸੂਰ ਕੀ ਸੀ? ਜਦੋਂ ਸਿੰਘ ਘਰ ਘਾਟ ਛੱਡ ਕੇ ਜੰਗਲਾਂ ਦੇ ਵਿੱਚ ਰਹਿੰਦੇ ਸੀ, ਉਹਨਾਂ ਲਈ ਪ੍ਰਸ਼ਾਦਾ ਪਾਣੀ ਤਿਆਰ ਕਰਾ ਕੇ ਘਰੋਂ ਲੈ ਕੇ ਜਾਣਾ ਆਪਣੀ ਮਾਤਾ ਕੋਲੋਂ, ਇਹ ਕਸੂਰ ਸੀ ਜਿਸ ਦੇ ਪਿੱਛੇ ਅੱਜ ਅਨੇਕਾਂ, ਮੇਰਾ ਖਿਆਲ ਲੱਖਾਂ ਦੀ ਤਾਦਾਦ ਦੇ ਵਿੱਚ ਪਰਿਵਾਰਾਂ ਨੇ ਉਹਨਾਂ ਦੇ ਪਾਏ ਪੂਰ ਨੇ, ਉਹਨਾਂ ਦੀ ਕੀਤੀ ਸੇਵਾ, ਉਸ ਤਰ੍ਹਾਂ ਸੇਵਾ ਕਰਨ ਦਾ ਯਤਨ ਕੀਤਾ, ਖਾੜਕੂ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ, ਅਤੇ ਉਹਨਾਂ ਦੇ ਪਰਿਵਾਰ ਪੁਲਿਸ ਨੇ ਅੱਜ ਚੱਕ ਚੱਕ ਕੇ ਕੋਹ ਕੋਹ ਕੇ ਸ਼ਹੀਦ ਕੀਤੇ, ਲਵਾਰਸ ਕਹਿ ਕੇ ਸ਼ਮਸ਼ਾਨ ਘਾਟਾਂ ਵਿੱਚ ਸਾੜ ਦਿੱਤੇ, ਦਰਿਆਵਾਂ 'ਚ ਰੋੜ ਦਿੱਤੇ, ਜਿਹੜੇ ਕਿ ਹੁਣ ਸੱਚ ਸਾਹਮਣੇ ਆਇਆ ਹੈ, ਭਾਈ ਜਸਵੰਤ ਸਿੰਘ ਖਾਲੜੇ ਨੇ ਜੋ ਲਿਆਂਦਾ ਸੀ, ਅਤੇ ਅੱਜ ਕੌਮ ਦਾ ਬੱਚਾ ਬੱਚਾ ਉਹਨਾਂ ਨੂੰ ਯਾਦ ਕਰ ਰਿਹਾ। ਸੋ ਮੈਂ ਬੇਨਤੀ ਕਰਾਂਗਾ, ਇੱਕ ਜੋ ਅੱਜ ਸ਼ਹੀਦਾਂ ਦੀ ਯਾਦ ਵਿੱਚ ਜੋ ਬਲੱਡ ਡਰਾਈਵ ਹੋ ਰਹੀ, ਖੂਨਦਾਨ ਕੈਂਪ ਹੋ ਰਿਹਾ ਹਰੇਕ ਸਾਲ ਦੀ ਤਰ੍ਹਾਂ, ਉਹ ਬਾਹਰ ਖੂਨ ਜੋ ਲੈਣ ਵਾਲੇ ਆਏ ਹੋਏ ਨੇ, ਬਲੱਡ ਬੈਂਕ ਵਾਲੇ, ਜਿਨ੍ਹਾਂ ਜਿਨ੍ਹਾਂ ਨੇ ਵੀ ਅੱਜ ਸ਼ਹੀਦਾਂ ਨੂੰ ਯਾਦ ਕਰਕੇ ਖੂਨਦਾਨ ਕਰਨਾ ਹੈ, ਉਹ ਜ਼ਰੂਰ ਜਾ ਕੇ ਕਰ ਦੇਣ। ਅਤੇ ਆਓ ਹੁਣ ਮੈਂ ਬੇਨਤੀ ਕਰਦਾ ਗੁਰੂ ਘਰ ਦੇ ਮੁੱਖ ਸੇਵਾਦਾਰ ਗਿਆਨੀ ਦਿਲਬਾਗ ਸਿੰਘ ਜੀ, ਉਹਨਾਂ ਦਾ ਜਥਾ, ਆਓ ਉਹਨਾਂ ਤੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਹਾਜ਼ਰੀ ਪ੍ਰਵਾਨ ਕਰਨੀ ਗੁਰਜੂ ਦੀ ਖਿਮਾ। ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਦੀਨ ਦੁਨੀਆਂ ਦੇ ਬਾਲੀ, ਚਵਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦਰਬਾਰ ਦੀਆਂ ਹਾਜ਼ਰੀਆਂ ਭਰੇ ਗੁਰੂ ਖਾਲਸਾ ਜੀ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ, ਜੋ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਸਿੱਖ ਇਤਿਹਾਸ ਅਣਗਿਣਤ ਕੁਰਬਾਨੀਆਂ ਦੇ ਸਾਕੇ ਹੋਏ ਹਨ। ਆਪਣੀ ਕੌਮ ਅਤੇ ਸੱਚਾਈ ਵਾਲੀ ਕੀਤੀਆਂ ਕੁਰਬਾਨੀਆਂ ਪੂਰੀ ਸਿੱਖ ਕੌਮ ਵਿੱਚ ਸਾਡੀ ਸਿੱਖ ਕੌਮ ਦੇ ਹਿੱਸੇ ਹੀ ਆਈਆਂ ਹਨ। ਸਿਰ ਜਾਵੇ ਮੇਰਾ ਸਿੱਖੀ ਸਿਰਕ ਨਾ ਜਾਵੇ, ਗੁਰੂ ਦੀ ਮੋਹਰ ਰੂਪੀ ਕੇਸਾਂ ਦੇ ਸਤਿਕਾਰ ਲਈ ਆਪਣਾ ਖੋਪਰ ਲਹਾਉਣ ਵਾਲੇ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਜੋ ਆਪਾਂ ਅੱਜ ਗੁਰਦੁਆਰਾ ਸਾਹਿਬ ਫਰੀ ਮਾਊਂਟ ਮਨਾ ਰਹੇ ਹਾਂ, ਇਸ ਵਿੱਚ ਅੱਜ ਵਿਸ਼ੇਸ਼ ਸਮਾਗਮਾਂ ਦੇ ਵਿੱਚ ਸਾਡੇ ਪਾਸ ਜਿੱਥੇ ਗੁਰਬਾਣੀ ਦੇ ਕੀਰਤਨੀਏ, ਉਸ ਤੋਂ ਉਪਰੰਤ ਭਾਈ ਲਖਵਿੰਦਰ ਸਿੰਘ ਜੀ ਜੌਲ, ਉਹ ਢਾਡੀ ਜੱਥਾ ਇਸ ਪ੍ਰੋਗਰਾਮਾਂ ਦੇ ਵਿੱਚ ਆਪ ਜੀ ਦੇ ਰੂਬਰੂ 1 ਵਜੇ ਤੋਂ ਲੈ ਕੇ 2:30 ਵਜੇ ਤੱਕ ਢਾਡੀ ਵਾਰਾਂ ਰਾਹੀਂ ਆਪ ਜੀ ਨਿਹਾਲ ਕਰਨਗੇ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਹਨਾਂ ਪ੍ਰੋਗਰਾਮਾਂ ਵਿੱਚ ਆਪ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਿਆ ਕਰੋ। ਨਾਲ ਹੀ 1-2 ਜ਼ਰੂਰੀ ਬੇਨਤੀਆਂ, ਜੋ ਬਾਹਰ ਬਲੱਡ ਡਰਾਈਵ ਦਾ ਕੈਂਪ ਲੱਗਿਆ ਹੋਇਆ ਹੈ ਭਾਈ ਤਾਰੂ ਸਿੰਘ ਜੀ ਦੇ ਸ਼ਹੀਦ ਦਿਹਾੜੇ ਨੂੰ ਸਮਰਪਿਤ, ਜਿਸ ਕਿਸੇ ਨੇ ਵੀ ਬਲੱਡ ਡਰਾਈਵ ਕਰਨਾ ਹੋਵੇ ਆਪ ਉੱਥੇ ਜਾ ਕੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਦੂਜੀ ਬੇਨਤੀ, ਜੋ ਸਾਡੇ ਗੁਰੂ ਘਰ ਵੱਲੋਂ 3-4 ਗੇਮਾਂ ਕਰਵਾਈਆਂ ਜਾਂਦੀਆਂ ਹਨ, ਬਾਸਕਟਬਾਲ, ਵਾਲੀਬਾਲ, ਟੈਨਿਸ, ਉਸ ਦੇ ਉਪਰੰਤ ਨਾਲ ਹੀ ਗੱਤਕੇ ਦੀ ਰਜਿਸਟ੍ਰੇਸ਼ਨ, ਇਹਨਾਂ ਦੇ ਵਾਰਡ ਟੇਬਲ ਲੱਗੇ ਹੋਏ ਹਨ, ਆਪ ਜਾ ਕੇ ਇਹਨਾਂ ਵਿੱਚ ਜਿੱਥੇ ਵੀ ਆਪ ਆਪਣੇ ਬੱਚੇ ਨੂੰ ਪਾਉਣਾ ਚਾਹੁੰਦੇ ਹੋ, ਰਜਿਸਟ੍ਰੇਸ਼ਨ ਓਪਨ ਹੈ, ਆਪ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਨਾਲ ਹੀ ਜੋ ਸਾਡਾ ਜੌਹਰੇ ਤੇ ਦਾ ਬੱਚਿਆਂ ਦਾ ਗੱਤਕੇ ਦਾ ਸਾਲਾਨਾ 9th ਐਨੂਅਲ ਸਪਟੰਬਰ 5 ਅਤੇ 6 ਨੂੰ ਜੌਹਰੇ ਤੇ ਗੁਰਦੁਆਰਾ ਸਾਹਿਬ ਫਰੀ ਮਾਊਂਟ ਹੋਣ ਜਾ ਰਿਹਾ ਹੈ, ਜੋ ਕਿ ਬੱਚਿਆਂ ਵੱਲੋਂ ਪ੍ਰੋਗਰਾਮ ਹੈ ਸਾਰਾ। ਸੋ ਬੱਚਿਆਂ ਦਾ ਵਾਰਡ ਟੇਬਲ ਲੱਗਿਆ ਹੋਇਆ ਹੈ, ਆਪ ਉਹਨਾਂ ਦਾ ਬੱਚਿਆਂ ਦੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਪਣਾ ਦਸਵੰਧ ਜ਼ਰੂਰ ਪਾਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਜੰਟ ਸਿੰਘ ਜੀ ਪਟਿਆਲੇ ਵਾਲਿਆਂ ਪਾਸੋਂ 12:10 ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀਓ,

ਹਜ਼ੂਰੀ ਚ ਬੈਠ ਕੇ ਸ਼ਹੀਦਾਂ ਦੀਆਂ ਯਾਦਾਂ ਮਨਾ ਰਹੇ ਹਾਂ। ਅੱਜ ਦਾ ਦੀਵਾਨ ਭਾਈ ਤਾਰੂ ਸਿੰਘ ਜੀ ਸ਼ਹੀਦ, ਉਹਨਾਂ ਦੀ ਯਾਦ ਅੰਦਰ ਆਪਾਂ ਜੁੜ ਬੈਠੀਆਂ ਗੁਰਸੰਗਤਾਂ ਮਨਾ ਰਹੀਆਂ ਹਾਂ। ਸਤਿਸੰਗ ਜੀ, ਪਿਛਲੇ ਦੀਵਾਨ 'ਚ ਵੀ ਵਿਚਾਰ ਹੋਈ ਸੀ ਕਿ ਮਹਾਰਾਜ ਜੀ ਨੇ ਸਾਨੂੰ ਦੋ ਰੂਪ ਦਿੱਤੇ ਹੈ। ਪਹਿਲਾ ਰੂਪ ਸੰਤ ਦਾ ਦਿੱਤਾ ਹੈ, ਦੂਸਰਾ ਰੂਪ ਸਿਪਾਹੀ ਦਾ ਦਿੱਤਾ ਹੈ, ਸੂਰਮੇ ਦਾ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਤਨੀ ਬਾਣੀ ਹੈ,

ਇਨਸਾਨੀਅਤ ਹੈ। ਔਰ ਜਿੰਨੇ ਵੀ ਲੋਕ ਅੱਜ ਤੱਕ ਸੰਸਾਰ ਦੇ ਉੱਤੇ ਧਰਮ ਦੇ ਨਾਂ ਤੇ ਰਾਜ ਕਰਨ ਵਾਲੇ ਹੋਏ ਹੈ, ਮਹਾਰਾਜਾ ਰਣਜੀਤ ਸਿੰਘ ਦੇ 40 ਸਾਲਾਂ ਦੇ ਰਾਜ ਨੂੰ ਛੱਡ ਕੇ, ਇੱਕ ਦੋ ਹੋਰ ਇੰਟਰਨੈਸ਼ਨਲ ਲੈਵਲ ਤੇ ਜੋ ਸ਼ਾਸਕ ਨੇ ਉਹਨਾਂ ਨੂੰ ਛੱਡ ਕੇ, ਅੱਜ ਤੱਕ ਜਿੰਨਿਆਂ ਵੀ ਲੋਕਾਂ ਨੇ ਤਖ਼ਤ ਤੇ ਬੈਠੇ ਨੇ, ਤਖ਼ਤ ਨੂੰ ਸੰਭਾਲਿਆ ਹੈ, ਉਹਨਾਂ ਨੇ ਧਰਮ ਨੂੰ ਵਰਤ ਕੇ ਲੋਕਾਂ ਦਾ ਸਤਿਆਨਾਸ਼ ਕੀਤਾ ਹੈ।

ਰਹੇ ਨੇ। ਸਾਰੇ ਇਹ ਚਾਹੁੰਦੇ ਆ ਵੀ ਇਹ ਜਿਹੜੇ ਲੋਕ ਨੇ ਇਹ ਸ਼ਰਾਬਾਂ ਪੀਣ ਚ, ਪੱਬਾਂ ਕਲੱਬਾਂ ਚ, ਇਹ ਸੰਗੀਤ ਚ, ਇਹ ਦੁਨੀਆਦਾਰੀ ਦੇ ਵਿੱਚ ਫਸੇ ਰਹਿਣ। ਬਸ ਇਸ ਤੋਂ ਉੱਪਰ ਉੱਠ ਕੇ ਕੁਝ ਵੀ ਨਾ ਸੋਚਣ।

ਬਣਨਗੇ ਜਾਂ ਫਿਰ ਸਾਡੇ ਗਲੇ ਦੀ ਹੱਡੀ ਬਣਨਗੇ। ਇਸ ਕਰਕੇ ਉਹ ਪਹਿਲਾਂ ਹੀ ਜਿੱਥੇ ਚਾਹੀਦਾ ਉੱਥੇ ਇੱਕ ਸੈੱਟ ਕਰਕੇ ਰੱਖਦੇ ਆ, ਕਿਉਂਕਿ ਪੜ੍ਹਾਈ ਵੀ ਕਈ ਤਰ੍ਹਾਂ ਦੀ ਹੈ। ਇੱਕ ਉਹ ਪੜ੍ਹਾਈ ਹੈ ਜਿਹੜੀ ਸਕੂਲਾਂ 'ਚ ਪੜ੍ਹਾਈ ਜਾਂਦੀ ਹੈ ਬੱਚਿਆਂ ਨੂੰ। ਹੁਣ ਪਤਾ ਨਹੀਂ ਕਿਹੜੇ ਕਿਹੜੇ ਮੁਗਲ ਰਾਜਿਆਂ ਦਾ ਇਤਿਹਾਸ ਉੱਥੇ ਪੰਜਾਬ 'ਚ ਪੜ੍ਹਾਇਆ ਜਾਂਦਾ ਹੈ,

ਦੇ ਮੂੰਹ ਭੰਨੇ ਹੈ, ਉਹਨਾਂ ਨੂੰ ਉਹਨਾਂ ਤੋਂ ਕਿੱਦਾਂ ਪੰਜਾਬ ਔਰ ਭਾਰਤ ਦੀਆਂ ਬਹੁ ਬੇਟੀਆਂ ਦੀਆਂ ਜਿੱਤਾਂ ਮਚਾਈਆਂ ਨੇ, ਉਹਨਾਂ ਦੇ ਇਤਿਹਾਸ 'ਤੇ ਨਹੀਂ ਲਾਇਆ ਜਾਂਦਾ ਜਿੰਨਾ ਜ਼ੁਲਮ ਕਰਨ ਵਾਲਿਆਂ 'ਤੇ ਲਾਇਆ ਜਾਂਦਾ। ਐਸੇ ਐਸੇ ਨਾਮ ਛੋਟੇ ਛੋਟੇ ਬੱਚਿਆਂ ਤੋਂ ਯਾਦ ਵੀ ਨਹੀਂ ਹੁੰਦੇ। ਸੋ ਇੱਕ ਪਾਸੇ ਇਹ ਪੜ੍ਹਾਈ ਜਾਂਦੀ ਹੈ, ਇੱਕ ਪਾਸੇ ਰਾਜ ਕਿਵੇਂ ਕਰਨਾ, ਇਹਨਾਂ ਲੋਕਾਂ ਨੂੰ ਗੁਲਾਮ ਕਿਵੇਂ ਬਣਾਉਣਾ, ਲੋਕਾਂ ਨੂੰ ਫਾੜ ਕੇ ਕਿਵੇਂ ਰੱਖਣਾ, ਲੋਕਾਂ ਨੂੰ ਲੇਬਰ ਕਿਵੇਂ ਬਣਾ ਕੇ ਰੱਖਣਾ, ਇਹ ਪੜ੍ਹਾਈ ਪੜ੍ਹਾਈ ਜਾਂਦੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਦੁਨੀਆਂ 'ਤੇ ਰਾਜ ਕਰਦੇ ਹੈ।

ਉਹ ਸੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਤਖ਼ਤ ਹੈ ਜਿਹਦੇ ਸਿੱਖਾਂ ਨੇ ਲੰਮਾ ਸਮਾਂ ਮੁਗਲੀਆ ਸਲਤਨਤ ਦੇ ਨਾਲ ਲੜ ਕੇ ਲੱਖਾਂ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ। ਇਹ ਉਸੇ ਗੁਰੂ ਦਾ ਤਖ਼ਤ ਹੈ ਜਿਸ ਗੁਰੂ ਕੇ ਸਿੱਖਾਂ ਨੇ ਵੱਡੀਆਂ ਕੁਰਬਾਨੀਆਂ ਦੇ ਕੇ

ਚਾਹੁੰਦੀ ਹੈ। ਸੋ ਗੱਲ ਚੱਲ ਰਹੀ ਸੀ ਬਾਣੀ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ। ਇਹ ਬਾਣੀ ਮਹਾਰਾਜ ਜੀ ਨੇ ਸਾਨੂੰ ਤਾਂ ਦਿੱਤੀ ਹੈ ਸਾਡੇ ਅੰਦਰ ਸਾਡੇ ਗੁਰੂ ਦੀ ਰੂਹ ਜਿਉਂਦੀ ਰਹੇ, ਸਾਡੇ ਅੰਦਰ ਗੁਰੂ ਦੇ ਸਿਧਾਂਤ ਜਿਉਂਦੇ ਰਹਿਣ, ਔਰ ਗੁਰੂ ਦੀ ਬਖਸ਼ਿਸ਼, ਨਿਮਰਤਾ, ਅਦਬ, ਸਤਿਕਾਰ, ਦਇਆ, ਧਰਮ, ਸਤ ਸੰਤੋਖ, ਇਹ ਸਾਰੇ ਗੁਣ ਅਗਰ ਅਸੀਂ ਤਖ਼ਤ 'ਤੇ ਬੈਠੇ ਵੀ ਹੋਈਏ ਨਾ ਤਾਂ ਵੀ ਜਿਉਂਦੇ ਰਹਿਣ। ਇਹ ਨਾ ਹੋਵੇ ਵੀ ਮਾੜਾ ਜਿਹਾ ਕਿਤੇ ਰਾਜ ਮਿਲਿਆ ਉਦੋਂ ਹੀ ਬੰਦੇ ਅੱਖਾਂ ਫੇਰ ਜਾਂਦੇ ਆ, ਕੁਰਸੀਆਂ ਲੈ ਕੇ ਛੋਟੀ ਜਿਹੀ ਕਿਸੇ ਨੂੰ ਕੁਰਸੀ ਮਿਲ ਜੇ ਬੰਦੇ ਦੇ ਖਿਆਲ ਬਦਲ ਜਾਂਦੇ ਆ। ਮਹਾਰਾਜ ਜੀ ਕਹਿੰਦੇ ਨਹੀਂ, ਸਾਡੇ ਸਿੱਖ ਜਿਹੜੇ ਆ ਅੰਦਰੋਂ ਤਾਕਤਵਰ ਹੋਣੇ ਚਾਹੀਦੇ। ਸੋ ਉਹਨਾਂ ਤਾਕਤਵਰ ਗੁਰੂ ਕੇ ਸਿੱਖਾਂ ਦੇ ਵਿੱਚੋਂ ਜਿਹੜਾ ਅੰਦਰੂਨੀ ਤਾਕਤਵਰ ਸੀ ਉਹ ਭਾਈ ਤਾਰੂ ਸਿੰਘ ਸਾਹਿਬ ਸੀ। ਭਾਈ ਤਾਰੂ ਸਿੰਘ ਜੀ ਦਾ ਗੁਨਾਹ ਕੀ ਸੀ ਕਿ ਉਹ ਆਉਂਦੇ ਜਾਂਦੇ ਗੁਰੂ ਕੇ ਸਿੱਖਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਸੀ, ਦਸਬੰਧ ਕੱਢ ਕੇ ਰਸਤ ਵਸਤ ਜੰਗਲਾਂ 'ਚ ਰਹਿਣ ਵਾਲੇ ਸਿੰਘਾਂ ਨੂੰ ਭੇਜਦੇ ਸਨ। ਇਹ ਇੰਨਾ ਕੁ ਗੁਨਾਹ ਸੀ ਕਿ ਉਹਨਾਂ ਕਦੇ ਆਪਣੇ ਭਰਾਵਾਂ ਨੂੰ ਆਪਣੇ ਦਰਵਾਜ਼ੇ ਤੋਂ ਖਾਲੀ ਨਹੀਂ ਸੀ ਮੋੜਿਆ, ਕਦੇ ਆਪਣੇ ਭਰਾਵਾਂ ਲਈ, ਕਿਉਂਕਿ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ,

ਕਲਗੀਧਰ ਦਾ ਪੁੱਤ ਹੈ, ਉਹਦੇ ਭਰਾ ਨੇ ਤੇ ਉਸ ਗੁਰੂ ਕੇ ਸਿੱਖ ਨੇ ਕਦੇ ਆਪਣੇ ਭਰਾਵਾਂ ਨੂੰ ਆਪਣੇ ਦਰਵਾਜ਼ੇ ਤੋਂ ਖਾਲੀ ਨਹੀਂ ਸੀ ਮੋੜਿਆ। ਇਸ ਇੰਨੀ ਕੁ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰਨ ਦੀ ਜਿਹੜੀ ਸਜ਼ਾ ਭਾਈ ਤਾਰੂ ਸਿੰਘ ਜੀ ਨੂੰ ਇਹ ਦਿੱਤੀ ਗਈ ਕਿ ਉਹਨਾਂ ਦਾ ਖੋਪੜ ਲਾ ਦਿੱਤਾ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਕੱਲੇ ਭਾਈ ਤਾਰੂ ਸਿੰਘ ਨੂੰ ਨਹੀਂ, ਸਾਧ ਸੰਗਤ ਜੀ ਜਿੰਨਾ ਸਮਾਂ ਸਿੱਖ ਜੰਗਲਾਂ ਦੇ ਵਿੱਚ ਰਹੇ ਉਨਾ ਸਮਾਂ ਉਦਾਸੀ ਔਰ ਨਿਰਮਲੇ ਮਹਾਂਪੁਰਸ਼ਾਂ ਨੇ ਗੁਰੂ ਘਰਾਂ ਦੀ ਸਾਂਭ ਸੰਭਾਲ ਕੀਤੀ।

ਤਿਆਰ ਕਰ ਕਰਕੇ ਬਾਣੀ ਪੜ੍ਹਾ ਪੜ੍ਹਾ ਕੇ ਅੰਮ੍ਰਿਤ ਛਕਣ ਲਈ ਜੰਗਲਾਂ ਦੇ ਵਿੱਚ ਭੇਜਦੇ ਸੀ ਅਤੇ ਸਿੰਘ ਫਿਰ ਜੰਗਲਾਂ 'ਚ ਰਹਿ ਜਾਂਦੇ ਸੀ ਜਿਹੜੇ ਤਿਆਰ ਫਿਰ ਤਿਆਰ ਹੋ ਜਾਂਦੇ ਸੀ। ਬੜੇ ਮਹਾਂਪੁਰਸ਼ਾਂ ਨੇ ਕੁੱਟਾਂ ਖਾਧੀਆਂ, ਕੁੱਟ ਕੁੱਟ ਮਾਰ ਦਿੱਤੇ ਜ਼ਾਲਮਾਂ ਵੱਲੋਂ, ਪਰ ਉਹਨਾਂ ਕਦੇ ਗੁਰੂ ਕੇ ਸਿੱਖਾਂ ਨੇ ਸਿੰਘਾਂ ਦਾ ਪਤਾ ਨਹੀਂ ਸੀ ਦੱਸਿਆ। ਫਿਰ ਚਲੋ ਸਮਾਂ ਬੀਤਦਾ ਗਿਆ, ਸਿੱਖ ਰਾਜ ਆਇਆ। ਸਿੱਖ ਰਾਜ ਤੋਂ ਬਾਅਦ, ਸਿੱਖ ਰਾਜ ਤੱਕ ਸਭ ਕੁਛ ਵਧੀਆ ਰਿਹਾ। ਸਿੱਖ ਰਾਜ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਸਭ ਤੋਂ ਅਖੀਰ ਪੰਜਾਬ ਤੱਕ ਕਬਜ਼ਾ ਕਰ ਲਿਆ, ਉਹਨਾਂ ਨੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਤੋੜਿਆ, ਉਸ ਤੋਂ ਬਾਅਦ ਸਿੱਖ ਸੰਪਰਦਾਵਾਂ ਜਥੇਬੰਦੀਆਂ ਦੇ ਢਾਂਚੇ ਨੂੰ ਤੋੜਿਆ, ਅਤੇ ਜਿਹੜੇ ਗੁਰੂ ਘਰਾਂ 'ਚ ਸੇਵਾਦਾਰ ਸੀ ਉਦਾਸੀ ਜ਼ਿਆਦਾਤਰ, ਜਿਵੇਂ ਨਰੈਣੂ ਮਹੰਤ ਨਨਕਾਣਾ ਸਾਹਿਬ ਦਾ ਸਾਕਾ ਆਪ ਜੀ ਨੇ ਸੁਣਿਆ ਹੋਏਗਾ, ਇਹੋ ਜਿਹੇ ਬੰਦੇ ਆਪ ਉਹਨਾਂ ਨੇ ਉਹੋ ਜਿਹੇ ਭੇਸ਼ ਦੇ ਵਿੱਚ ਸਿੱਖਾਂ 'ਚ ਪਾੜ ਪਾਉਣ ਲਈ ਫਿੱਟ ਕਰ ਦਿੱਤੇ ਗਏ। ਬਾਅਦ 'ਚ ਗੁਰਦੁਆਰਾ ਸੁਧਾਰ ਲਹਿਰ ਚੱਲੀ ਅਤੇ ਉਹਨਾਂ ਨੂੰ ਗੁਰੂ ਘਰ ਤੋਂ ਲਾਂਭੇ ਕਰ ਦਿੱਤਾ ਗਿਆ। ਜਦਕਿ ਸਭ ਤੋਂ ਔਖੇ ਸਮੇਂ 'ਚ ਉਹਨਾਂ ਮਹਾਂਪੁਰਸ਼ਾਂ ਨੇ ਗੁਰੂ ਘਰ ਦੀ ਬੜੀ ਵੱਡੀ ਸੇਵਾ ਕੀਤੀ। ਅੱਜ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਸਮ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਮਿਲਦੇ ਨੇ ਉਹ ਸਾਰੇ ਉਦਾਸੀ ਜਾਂ ਨਿਰਮਲੇ ਮਹਾਂਪੁਰਸ਼ਾਂ ਦੇ ਲਿਖੇ ਹੋਏ ਆ, ਜਿਨ੍ਹਾਂ ਨੇ ਸਿੱਖ ਰਾਜ ਤੱਕ ਤਨ ਮਨ ਧਨ ਨਾਲ ਸੇਵਾ ਕੀਤੀ। ਬਾਅਦ 'ਚ ਜਿਹੜੇ ਸਰਕਾਰੀ ਅੰਗਰੇਜ਼ਾਂ ਦੇ ਟੌਟ ਸੀ ਉਹਨਾਂ ਨੇ ਗਲਤੀਆਂ ਕੀਤੀਆਂ, ਉਹਨਾਂ ਦੀਆਂ ਗਲਤੀਆਂ ਦੀ ਸਜ਼ਾ ਉਹਨਾਂ ਨੂੰ ਮਿਲੀ ਵੀ ਹੈ, ਪਰ ਦੁੱਖ ਇਹ ਹੋਇਆ ਕਿ ਜਿਨ੍ਹਾਂ ਨੇ ਲੰਮਾ ਸਮਾਂ ਸੇਵਾ ਕੀਤੀ ਸੀ ਉਹ ਵੀ ਗੁਰੂ ਘਰ ਤੋਂ ਥੋੜ੍ਹਾ ਦੂਰ ਹੋ ਗਏ। ਸੋ ਚਲੋ ਆਪਾਂ ਆਪਣੇ ਵਿਸ਼ੇ 'ਤੇ ਵਾਪਸ ਆਈਏ। ਭਾਈ ਤਾਰੂ ਸਿੰਘ ਜੀ ਦਾ ਇਹੀ ਕਸੂਰ ਸੀ ਕਿ ਕਦੇ ਦਰਵਾਜ਼ੇ 'ਤੇ ਆਏ ਕਿਸੇ ਗੁਰੂ ਕੇ ਸਿੱਖ ਨੂੰ, ਗੁਰੂ ਕੇ ਸਿੱਖ ਦੀ ਤਾਂ ਗੱਲ ਛੱਡੋ, ਜਿਹੜਾ ਗੁਰੂ ਕਾ ਸਿੱਖ ਹੈ ਨਾ ਉਹ ਆਪਣੇ ਦਰਵਾਜ਼ੇ ਤੋਂ ਕਿਸੇ ਨੂੰ ਵੀ ਖਾਲੀ ਨਹੀਂ ਮੋੜਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਡੇ ਜਿਹੜੇ ਪੰਜਾਬ ਦੇ ਪੁਰਾਣੇ ਬਜ਼ੁਰਗ ਸੀ ਨਾ, ਅਤੇ ਮੰਨ ਲਓ ਕੋਈ ਪ੍ਰਸ਼ਾਦੇ ਦੇ ਸਮੇਂ ਘਰੇ ਆ ਗਿਆ ਅਤੇ ਜੇ ਕੋਈ ਘਰ ਦਾ ਮੈਂਬਰ ਪ੍ਰਸ਼ਾਦਾ ਪੁੱਛ ਲੈਂਦਾ ਸੀ ਨਾ ਵੀ ਤੁਸੀਂ ਪ੍ਰਸ਼ਾਦਾ ਛਕੋਗੇ ਜੀ, ਅਤੇ ਉਹ ਬਜ਼ੁਰਗ ਕਲਾਸ ਲਾ ਦਿੰਦੇ ਸੀ, ਝਾੜ ਦਿੰਦੇ ਸੀ, ਪੁੱਛਣ ਦਾ ਕੀ ਮਤਲਬ ਹੈ, ਪ੍ਰਸ਼ਾਦੇ ਦਾ ਸਮਾਂ ਪ੍ਰਸ਼ਾਦਾ ਲੈ ਕੇ ਆਓ। ਐਸੇ ਅਸੂਲ ਸੀ ਘਰਾਂ ਦੇ। ਸੋ ਕੋਈ ਵੀ ਆ ਜਾਣਾ ਉਹਨੂੰ ਪ੍ਰਸ਼ਾਦੇ ਦੇ ਟਾਈਮ ਪ੍ਰਸ਼ਾਦਾ ਹਰ ਸੇਵਾ ਕਰਨੀ। ਭਾਈ ਤਾਰੂ ਸਿੰਘ ਜੀ ਨੇ ਇਹ ਸੇਵਾ ਛੋਟੀ ਉਮਰ ਤੋਂ ਹੀ ਸਾਂਭ ਲਈ ਸੀ, 25 ਸਾਲ ਦੀ ਉਮਰ ਤੱਕ ਉਹਨਾਂ ਨੇ ਸੇਵਾ ਕੀਤੀ ਅਤੇ ਬਾਅਦ 'ਚ ਭਾਈ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ। ਇਹ ਸਾਰਾ ਇਤਿਹਾਸ ਢਾਡੀ ਜਥੇ ਨੇ ਆਪ ਜੀ ਨੂੰ ਸੁਣਾਉਣਾ। ਆਪਾਂ ਸਿਧਾਂਤਕ ਨੁਕਤਿਆਂ 'ਤੇ ਗੱਲ ਕਰਨੀ ਹੈ। ਉਸ ਤੋਂ ਬਾਅਦ ਸਮਾਂ ਬੀਤਦਾ ਗਿਆ। ਆ ਪਿੱਛੇ ਜੇ ਦਾ ਜਿਹੜਾ ਸਮਾਂ ਆਇਆ ਸੀ ਕਿ ਜਿਸ ਕਿਸੇ ਗੁਰੂ ਕੇ ਸਿੱਖ ਨੇ ਕਿਸੇ ਸਿੰਘ ਨੂੰ ਪ੍ਰਸ਼ਾਦਾ ਛਕਾ ਦੇਣਾ, ਉਹਨੂੰ ਆਪਣੇ ਪਰਿਵਾਰਾਂ ਤੱਕ ਦਾ ਬਲੀਦਾਨ ਦੇਣਾ ਪਿਆ। ਕਈ ਤਾਂ ਉਹ ਬੰਦੇ ਜਿਹੜੇ ਗੁਰੂ ਘਰ ਦੇ ਗੁਰੂ ਕੇ ਸਿੱਖਾਂ ਨੂੰ ਮਾਰਨ 'ਤੇ ਤੁਲੇ ਹੋਏ ਸੀ ਆਪ ਹੀ ਪ੍ਰਸ਼ਾਦਾ ਛਕ ਜਾਂਦੇ ਸੀ, ਆਪ ਹੀ ਅਤਿਆਚਾਰ ਜ਼ੁਲਮ ਕਰ ਜਾਂਦੇ ਸੀ ਔਰ ਆਪ ਹੀ ਸੂਹ ਦੇ ਦਿੰਦੇ ਸੀ, ਆਪ ਹੀ ਤਸ਼ੱਦਦ ਕਰਵਾ ਦਿੰਦੇ ਸੀ। ਐਸਾ ਦੌਰ ਵੀ ਗੁਰੂ ਕੇ ਸਿੱਖਾਂ ਨੇ ਚੱਲਿਆ ਹੈ। ਸੋ ਸਾਧ ਸੰਗਤ ਜੀ, ਜਿਨ੍ਹਾਂ ਦੀਆਂ ਕਮਾਈਆਂ ਸੀ ਬੰਦਗੀਆਂ ਸੀ ਉਹਨਾਂ ਨੇ ਚੱਲਿਆ ਹੈ।

ਨੂੰ ਰਾਜ ਦਿੱਤਾ ਸੀ ਤੇ ਤੁਸੀਂ ਤੁਹਾਡੇ ਜ਼ਮੀਰ ਕਿੱਥੇ ਗਏ। ਭਾਈ ਦਇਆ ਸਿੰਘ ਜੀ ਦਾ ਇਤਿਹਾਸ ਚ ਜ਼ਿਕਰ ਮਿਲਦਾ ਹੈ, ਕਹਿੰਦੇ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਪਹਿਲਾ ਸਿਰ ਮੰਗਿਆ, ਭਾਈ ਸਾਹਿਬ ਜੀ ਨੇ ਪੇਸ਼ ਕੀਤਾ, ਪੇਸ਼ ਕਰਨ ਤੋਂ ਬਾਅਦ ਮਹਾਰਾਜ ਜੀ ਨੇ ਸਵਾਲ ਕੀਤਾ, ਕਹਿੰਦੇ ਸਿਰ ਦਏਗਾ, ਕਹਿੰਦਾ ਮਹਾਰਾਜ ਸਿਰ ਹਾਜ਼ਰ ਹੈ, ਕਹਿੰਦੇ ਸਿਰ ਲਏਗਾ। ਉਹ ਭਾਈ ਸਾਹਿਬ ਚੱਕਰਾਂ ਚ ਪੈ ਗਏ ਵੀ ਸਿਰ ਲਵੇਗਾ ਵੀ ਕੀ ਮਤਲਬ ਹੈ, ਗੁਰੂ ਦਾ ਬਚਨ ਹੈ। ਕਹਿੰਦੇ ਮਹਾਰਾਜ ਸਮਝਿਆ ਨੀ, ਕਹਿੰਦੇ ਜੇ ਕੱਲ ਨੂੰ ਮੈਦਾਨੇ ਜੰਗ ਚ ਉਤਰਨਾ ਪਵੇ

ਚਿੜੀ ਉੱਡ ਜਾਏ ਨਾ ਇਕਦਮ, ਠਠੰਬਰ ਜਾਂਦੇ ਹਾਂ, ਡਰ ਜਾਈਦਾ। ਅਸੀਂ ਤਾਂ ਕਦੇ ਮਹਾਰਾਜ ਨੰਗੀ ਕਰਦ ਹੱਥ ਚ ਨਹੀਂ ਫੜੀ। ਤੁਸੀਂ ਤਲਵਾਰ ਫੜ ਕੇ ਮੈਦਾਨੇ ਜੰਗ ਵਿੱਚ ਜਾ ਕੇ ਜਾਲਮਾਂ ਨਾਲ ਲੜ ਕੇ ਜਾਲਮਾਂ ਦਾ ਸਿਰ ਵੱਢਣ ਦੀ ਗੱਲ ਕਰਦੇ ਹੋ। ਮਹਾਰਾਜ ਸਾਡੇ ਵੱਸ ਦੀ ਗੱਲ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਬਸ ਆਹੀ ਕਹਾਉਣਾ ਸੀ। ਕੱਲ ਨੂੰ ਕੋਈ ਉੱਠ ਕੇ ਕਹਿ ਦਿੰਦਾ ਤਲਵਾਰ ਤਾਂ ਅਸੀਂ ਆਪ ਵੀ ਚੱਕ ਲੈਣੀ ਸੀ। ਆਖੋ ਸਤਨਾਮ। ਲੜ ਤਾਂ ਅਸੀਂ ਆਪ ਵੀ ਲੈਣਾ ਸੀ। ਬੜੇ ਲੋਕ, ਕਿਉਂਕਿ ਜਦੋਂ ਸਮਾਂ ਬਦਲ ਜਾਂਦਾ ਹੈ ਨਾ, ਉਦੋਂ ਟਾਰਾਂ ਮਾਰਨ ਵਾਲੇ ਬੜੇ ਆ ਜਾਂਦੇ ਆ। ਲੈ ਇਹ ਕੰਮ ਤਾਂ ਅਸੀਂ ਕਰ ਲੈਣਾ ਸੀ। ਮਹਾਰਾਜ ਜੀ ਕਹਿੰਦੇ ਅਸੀਂ 10 ਸਰੂਪਾਂ ਤੋਂ ਦੇਖ ਰਹੇ ਹਾਂ, 10 ਜਾਮਿਆਂ ਤੋਂ ਦੇਖ ਰਹੇ ਹਾਂ, ਪਹਿਲੇ ਤੋਂ, ਦੂਸਰੇ, ਤੀਸਰੇ, ਵੀ ਕਿਸੇ ਦਾ ਜ਼ਮੀਰ ਜਾਗਦਾ। ਕੋਈ ਪਹਾੜੀ ਰਾਜਾ, ਕੋਈ ਹੋਰ ਉਧਰ ਰਾਜਪੂਤਾਨੇ ਚ, ਚਾਰੇ ਪਾਸੇ ਕਹਿੰਦੇ ਅਸੀਂ ਨਜ਼ਰ ਮਾਰ ਰਹੇ ਹਾਂ। 250 ਸਾਲ ਚ ਕੋਈ ਨਹੀਂ ਉੱਠਿਆ। ਸਭ ਜਿਹੜੇ ਰਾਜਪੂਤਾਨੇ ਵਾਲੇ ਸੀ, ਉਹ ਤਾਂ ਜਦੋਂ ਕੋਈ ਬਾਦਸ਼ਾਹ ਚੜ ਕੇ ਜਾਂਦਾ ਤੁਰਕ, ਇੰਨਾ ਜ਼ਮੀਰ ਡੇਗ ਲਿਆ ਸੀ, ਧੀਆਂ ਭੈਣਾਂ ਦੇ ਡੋਲੇ ਦੇ ਕੇ ਰਾਜ ਬਚਾ ਲੈਂਦੇ ਰਹੇ। ਆ ਜਿਹੜਾ ਜਹਾਂਗੀਰ

ਅੱਧਾ ਕਹਿੰਦੇ ਤੇ ਇਸਲਾਮ ਦਾ ਅਸਰ ਸੀ, ਅੱਧਾ ਕਹਿੰਦੇ ਤੇ ਆਪਣਾ ਸਨਾਤਨ ਮਤ ਦਾ ਅਸਰ ਸੀ। ਤਾਂ ਹੀ ਇਹ ਜੋਤਸ਼ੀਆਂ ਨੂੰ, ਜਿੱਥੇ ਮੌਲਵੀਆਂ ਨੂੰ ਪੁੱਛਦਾ ਸੀ ਨਾਲ ਨਾਲ ਜੋਤਸ਼ੀਆਂ ਨੂੰ ਵੀ ਬੜਾ ਕੁਛ ਪੁੱਛਦਾ ਸੀ। ਇਹਨੇ ਆਪਣੇ ਦਰਬਾਰ ਚ ਜੋਤਸ਼ੀ ਰੱਖੇ ਹੋਏ ਸਨ। ਸੋ ਚਲੋ, ਮਹਾਰਾਜ ਜੀ ਨੇ ਬਚਨ ਕੀਤਾ, ਅਸੀਂ ਦਸ ਜਾਮਿਆਂ ਤੋਂ ਦੇਖ ਰਹੇ ਹਾਂ ਕੋਈ ਸੂਰਮਾ ਉੱਠੇ ਇਸ ਧਰਤੀ ਤੋਂ, ਉੱਠ ਕੇ ਆ ਜਿਹੜਾ ਜ਼ੁਲਮ ਜ਼ਾਲਮ ਕਰ ਰਹੇ ਨੇ ਇਹਨੂੰ ਰੋਕਣ ਲਈ ਅੱਗੇ ਆਵੇ। ਲੇਕਿਨ 250 ਸਾਲ ਚ ਕੋਈ ਨਹੀਂ ਜਾਗਿਆ, ਕੋਈ ਨਹੀਂ ਉੱਠਿਆ। ਹੁਣ ਅਸੀਂ ਤਲਵਾਰ ਚੁੱਕਣ ਲੱਗੇ ਹਾਂ, ਅਸੀਂ ਉਹਨਾਂ ਨੂੰ ਤਲਵਾਰ ਫੜਾਉਣ ਲੱਗੇ ਹਾਂ ਜਿਨ੍ਹਾਂ ਨੇ ਕਦੇ ਹੱਥ 'ਚ ਤਲਵਾਰ ਨਹੀਂ ਪਕੜੀ। ਹੁਣ ਇਹ ਤਲਵਾਰ ਜਿੰਨਾ ਚਿਰ ਦੁਨੀਆਂ 'ਤੇ ਜ਼ੁਲਮ ਰਹੇਗਾ ਔਰ ਜਿੰਨਾ ਚਿਰ ਮੇਰਾ ਖਾਲਸਾ ਰਹੇਗਾ ਆਪਣੇ ਆਪ ਉੱਠਦੀ ਰਹੇਗੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਪਣੇ ਆਪ ਮਹਾਰਾਜ ਜੀ ਨੇ ਪੰਜਾਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਪੰਜਾਂ ਨੂੰ ਦਿੱਤੀ ਆਪਣੀ ਬਾਣੀ ਦੀ ਗੁੜਤੀ। ਤੇ ਫਿਰ ਉਹੀ ਜਿਹੜੇ ਕਹਿੰਦੇ ਸੀ ਮਹਾਰਾਜ ਚਿੜੀ ਉੜੇ ਤੋਂ ਡਰ ਜਾਈਦਾ, ਉਹਨਾਂ ਦਾ ਨਾਮ ਸੁਣ ਕੇ ਮੈਦਾਨੇ ਜੰਗ ਚ ਵੱਡੇ ਵੱਡੇ ਯੋਧੇ ਵੱਡੇ ਵੱਡੇ ਸੂਰਮੇ ਡਰ ਜਾਂਦੇ ਰਹੇ। ਭਾਈ ਦਇਆ ਸਿੰਘ ਜੀ ਦਾ ਨਾਮ ਸੁਣ ਕੇ ਪਹਾੜੀ ਰਾਜੇ, ਜਿੰਨੇ ਪਹਾੜੀ ਰਾਜੇ ਸੀ ਨਾ ਉਹ ਭਾਈ ਦਇਆ ਸਿੰਘ ਦਾ ਨਾਮ ਸੁਣ ਕੇ ਡਰ ਜਾਂਦੇ ਸੀ। ਜਦੋਂ ਜੇ ਕਿਸੇ ਨੂੰ ਖਬਰ ਮਿਲਣੀ ਨਾ ਵੀ ਇਸ ਇਲਾਕੇ ਦੇ ਵਿੱਚੋਂ ਦੀ ਭਾਈ ਦਇਆ ਸਿੰਘ ਨੇ ਲੰਘਣਾ ਆਪਣੇ ਜਥੇ ਸਮੇਤ, ਤੇ ਕਹਿੰਦੇ ਰਾਜੇ ਦਾ ਆਪਣਾ ਕੋਈ ਟੂਰ ਬਣਿਆ ਹੁੰਦਾ, ਆਪਣਾ ਰਾਹ ਬਦਲ ਲੈਂਦੇ ਰਹੇ। ਆਖੋ ਸਤਨਾਮ। ਕਿਉਂ? ਕਹਿੰਦੇ ਦਇਆ ਸਿੰਘ ਆਮ ਬੰਦਾ ਨਹੀਂ ਕੋਈ, ਇਹ ਗੁਰੂ ਗੋਬਿੰਦ ਸਿੰਘ ਦੀ ਸੱਜੀ ਬਾਂਹ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦਇਆ ਸਿੰਘ ਇਹਦੇ ਨਾਲ ਪੰਗਾ ਲੈ ਲਿਆ, ਗੁਰੂ ਗੋਬਿੰਦ ਸਿੰਘ ਨਾਲ ਪੰਗਾ ਲੈ ਲਿਆ, ਇੱਕੋ ਹੀ ਗੱਲ ਹੈ। ਇੰਨਾ ਦਬਦਬਾ, ਇੰਨੀ ਤਾਕਤ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਖੰਡੇ ਦੇ ਅੰਮ੍ਰਿਤ ਦੇ ਨਾਲ ਉਸੇ ਦਇਆ ਸਿੰਘ 'ਚ ਭਰੀ ਜਿਸ ਦਇਆ ਸਿੰਘ ਨੇ ਇੱਕ ਦਿਨ ਹੱਥ ਖੜੇ ਕੀਤੇ ਸੀ। ਸੋ ਇਹ ਤਾਕਤ ਜਿਹੜੀ ਹੈ ਨਾ, ਇਹ ਸਾਰੀ ਤਾਕਤ ਫਿਰ ਇੱਕ ਇੱਕ ਸਿੱਖ 'ਚ ਭਰੀ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਰਾਹੀਂ। ਉਹਨਾਂ ਦਿਨਾਂ ਦੇ ਵਿੱਚ ਜਿਹੜੇ ਸਿੰਘ ਜੰਗਲਾਂ 'ਚ ਰਹਿੰਦੇ ਸੀ ਨਾ, ਉਹ ਜ਼ਿਆਦਾਤਰ ਮਹਾਰਾਜ ਜੀ ਦੀ ਚੰਡੀ ਦੀ ਵਾਰ ਦਾ ਜਾਪ ਕਰਦੇ ਸੀ। ਕਿਉਂ? ਉਹ ਕਹਿੰਦੇ ਆਤਮਿਕ ਸੰਤੁਸ਼ਟੀ ਤਾਂ ਇੱਥੇ ਚਾਹੀਦੀ ਨਹੀਂ, ਇੱਥੇ ਚਾਹੀਦਾ ਬਾਹੂਬਲ, ਇੱਥੇ ਚਾਹੀਦੀਆਂ ਨਸਾਂ ਫਰਕਦੀਆਂ ਹੋਣ, ਖੂਨ ਠੰਡਾ ਨਾ ਹੋਵੇ। ਤੇ ਜਾਂ ਉਹ ਬਾਣੀ ਸਾਰੀ ਜਿਹੜੀ ਮਹਾਰਾਜ ਜੀ ਨੇ ਜੰਗਾਂ ਯੁੱਧਾਂ 'ਤੇ ਉਚਾਰੀ ਹੈ, ਜਾਂ ਕਲਗੀਧਰ ਪਾਤਸ਼ਾਹ ਦੇ ਆਪਣੇ ਜੀਵਨ ਵਿਚਿੱਤਰ ਨਾਟਕ ਨੂੰ ਪੜ੍ਹਨਾ ਤੇ ਪੜ੍ਹ ਕੇ ਇੰਨੇ ਜਾਹੋ ਜਲਾਲ ਚਾਏ ਹੁੰਦੇ ਸੀ ਗੁਰੂ ਕੇ ਸਿੱਖ। ਜਦੋਂ ਕਿਸੇ ਭਾਵੇਂ ਅਬਦਾਲੀ ਸੀ, ਭਾਵੇਂ ਨਾਦਰ ਸ਼ਾਹ ਸੀ, ਭਾਵੇਂ ਕੋਈ ਹੋਰ ਸੀ, ਜਦੋਂ ਕਿਸੇ 'ਤੇ ਟੁੱਟ ਕੇ ਪੈਂਦੇ ਸੀ ਨਾ, ਇੱਕ ਵਾਰ ਪੈਰ ਹਿਲਾ ਦਿੰਦੇ ਰਹੇ ਆ ਜ਼ਾਲਮ ਦੇ। ਭੱਜ ਕੇ ਅਬਦਾਲੀ ਬਚਿਆ, ਭੱਜ ਕੇ ਨਾਦਰ ਸ਼ਾਹ ਬਚਿਆ, ਭੱਜ ਕੇ ਬਹਾਦਰ ਸ਼ਾਹ ਰੰਗੀਲਾ ਬਚਿਆ। ਇਹ ਉਹ ਰਾਜੇ ਨੇ ਜਿਨ੍ਹਾਂ ਨੇ ਸਾਰਾ ਹਿੰਦੁਸਤਾਨ ਝੁਕਾਇਆ,
ਸਿੰਘਾਂ ਨੇ ਜਾਂਦੇ ਵੇਲੇ ਕੁਝ ਨਹੀਂ ਕਿਹਾ, ਕਹਿੰਦੇ ਇਹਨਾਂ ਨੂੰ ਦੇਖ ਲਈ ਆਪਣੀ ਜ਼ੋਰ ਅਜਮਾਇਸ਼ ਕਰ ਲੈਣ, ਤੇ ਜਿਹੜੇ ਅੱਗੇ ਬੈਠੇ ਹੈ ਉਹ ਵੀ ਦਿਖਾ ਲੈਣ ਆਪਣਾ ਜ਼ੋਰ ਕਿੰਨੀ ਤਾਕਤ ਹੈ ਉਹਨਾਂ 'ਚ, ਤੇ ਜਦੋਂ ਵਾਪਸ ਆਉਣਗੇ, ਕਿਉਂਕਿ ਮੁੜਦੇ ਸਾਰੇ ਪੰਜਾਬ ਥਾਣੀ ਸੀ, ਅਰਬ ਤੋਂ ਆਉਂਦੇ ਸੀ ਜ਼ਿਆਦਾ, ਕਹਿੰਦੇ ਜਦੋਂ ਵਾਪਸ ਆਉਣਗੇ ਫਿਰ ਦੱਸਾਂਗੇ ਅਬਦਾਲੀ ਨੂੰ, ਫਿਰ ਦੱਸਾਂਗੇ ਬਹਾਦਰ ਸ਼ਾਹ ਰੰਗੀਲੇ ਨੂੰ, ਫਿਰ ਦੱਸਾਂਗੇ ਨਾਦਰ ਸ਼ਾਹ ਨੂੰ, ਤੇ ਜਦੋਂ ਫਿਰ ਵਾਪਸੀ 'ਤੇ ਆਉਣਾ ਨਾਲੇ ਲੁੱਟ ਲੈਣਾ, ਨਾਲੇ ਕੁੱਟ ਦੇਣਾ, ਨਾਲੇ ਭਜਾ ਦੇਣਾ। ਨਾਦਰ ਸ਼ਾਹ ਨੇ ਪੁੱਛਿਆ ਸੀ ਆਪਣੇ ਵਜ਼ੀਰਾਂ ਨੂੰ, ਕਹਿੰਦਾ ਇਹ ਕੌਣ ਨੇ ਜਿਹੜੇ ਟੁੱਟ ਕੇ ਪੈ ਗਏ ਤੇ ਲੁੱਟ ਕੇ ਲੈ ਗਏ ਨੇ, ਨਾਦਰ ਸ਼ਾਹ ਨੂੰ ਕੁੱਟ ਗਏ ਨੇ, ਨਾਦਰ ਸ਼ਾਹ ਦਾ ਦਿਲ ਦਹਿਲਾ ਗਏ ਨੇ, ਜਿਹਦਾ ਅੱਜ ਤੱਕ ਕੋਈ ਦਿਲ ਨਹੀਂ ਦਹਿਲਾ ਸਕਿਆ। ਤੇ ਉਹਦੇ ਵਜ਼ੀਰਾਂ ਨੇ ਆਖਿਆ ਸੀ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਇਹ ਜਿਹੜੀ ਸਾਰੀ ਤਾਕਤ ਹੈ ਸਾਡੇ 'ਚ, ਇਹ ਤਾਕਤ ਮਹਾਰਾਜ ਦੀ ਬਾਣੀ ਦੀ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਅਧਿਆਤਮਿਕ ਜੀਵਨ ਬਖਸ਼ਦੀ ਹੈ, ਉੱਥੇ ਦਸਵੇਂ ਪਾਤਸ਼ਾਹ ਦੀ ਬਾਣੀ ਸਾਨੂੰ ਰਾਜਸੀ ਜੀਵਨ ਬਖਸ਼ਦੀ ਹੈ। ਰਾਜ ਕਰਨ ਦਾ, ਰਾਜ ਸਾਂਭਣ ਦਾ, ਰਾਜ ਹਥਿਆਉਣ ਦਾ ਤੇ ਰਾਜ ਚਲਾਉਣ ਦਾ ਇੱਕ ਇੱਕ ਨੁਕਤਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੀ ਬਾਣੀ 'ਚ ਲਿਖਿਆ। ਤੇ ਜਿਹੜੇ ਸਿੱਖ ਜਿੰਨਾ ਚਿਰ ਬਾਣੀ ਨਾਲ ਜੁੜੇ ਰਹੇ, ਕਲਗੀਧਰ ਪਾਤਸ਼ਾਹ ਮਹਾਰਾਜ ਦੀ ਨਾਲ, ਉਨਾ ਸਮਾਂ ਉਹ ਦੁਸ਼ਮਣਾਂ ਨਾਲ ਵੀ ਲੜ ਗਏ, ਹਾਰੇ ਵੀ ਕਦੇ ਨਹੀਂ, ਧੌਣ ਵੀ ਕਦੇ ਨਹੀਂ ਚੁੱਕੀ, ਤੇ ਰਾਜ ਵੀ ਕਾਇਮ ਕਰ ਗਏ ਆਪਣਾ। ਜਦੋਂ ਦੇ ਅਸੀਂ ਮਹਾਰਾਜ ਦੀ ਬਾਣੀ ਤੋਂ ਟੁੱਟੇ ਹਾਂ, ਉਦੋਂ ਤੋਂ ਸਾਡੀ ਖੁਆਰੀ ਚੱਲ ਰਹੀ ਹੈ। ਇੱਕ 500 ਸਾਖੀ ਗ੍ਰੰਥ ਸੀ ਪੁਰਾਤਨ, 100 ਸਾਖੀ ਤੁਸੀਂ ਸੁਣਿਆ ਹੋਏਗਾ। ਜਿਹੜਾ 500 ਸਾਖੀ ਹੈ, ਇਹ ਭਾਈ ਰਾਮ ਕੁਹਿਰ ਜੀ ਬਾਬਾ ਬੁੱਢਾ ਸਾਹਿਬ ਦੀਆਂ ਸੰਬੰਧ 'ਚ ਜੋ ਹੋਏ ਹੈ, ਉਹਨਾਂ ਨੇ ਦੂਸਰੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਦਾ ਸਾਰਾ ਇਤਿਹਾਸ ਲਿਖਾਇਆ ਸੀ। ਸੋ ਉਸ 500 ਸਾਖੀ 'ਚ ਕੁਛ ਬਚਨ ਮਿਲਦੇ ਨੇ, ਉਹ ਗ੍ਰੰਥ ਹੁਣ ਮਿਲਦਾ ਨਹੀਂ, ਵਿੱਚੋਂ ਵਿੱਚੋਂ ਕੁਝ ਸਾਖੀਆਂ ਮਿਲਦੀਆਂ ਨੇ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦੇ ਇੱਕ ਵਿਦਿਆਰਥੀ ਭਾਈ ਸ਼ਾਇਦ ਨਾਰਾਇਣ ਸਿੰਘ ਉਹਨਾਂ ਦਾ ਨਾਮ ਹੈ, ਉਹਨਾਂ ਦੀ ਹੱਥ ਲਿਖਤ ਕਾਪੀ ਮਿਲੀ ਦਾਸ ਨੂੰ, ਉਹਦੇ ਵਿੱਚ ਜ਼ਿਕਰ ਮਿਲਦਾ। ਕਹਿੰਦੇ ਇਹ 500 ਸਾਖੀ 'ਚੋਂ ਲਈ ਗਈ ਸਾਖੀ ਹੈ। ਮਹਾਰਾਜ ਜੀ ਦੇ ਭਵਿੱਖ ਤੋਂ ਬਚਨ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ। ਕਹਿੰਦੇ ਇੱਕ ਵਾਰ ਸਿੰਘਾਂ ਦਾ ਪ੍ਰਤਾਪ ਵਧੇਗਾ, ਚੜ੍ਹਦੀ ਕਲਾ ਹੋਏਗੀ ਔਰ ਰਾਜ ਵੀ ਕਰਨਗੇ। ਫਿਰ ਕਹਿੰਦੇ ਫਿਰ ਆਪਸ ਮਹਿ ਫਟ ਜਾਵਣਗੇ, ਕੁਝ ਕੁ ਸਮਾਂ ਰਾਜ ਕਰਕੇ ਇਹ ਆਪਸ 'ਚ ਫਟ ਜਾਣਗੇ, ਇਹ ਬਾਣੀ ਨਾਲੋਂ ਟੁੱਟ ਜਾਣਗੇ, ਇਹ ਮਰਿਆਦਾ ਨਾਲੋਂ ਟੁੱਟ ਜਾਣਗੇ, ਬਾਣੀ ਨਾਲੋਂ ਟੁੱਟ ਜਾਣਗੇ, ਆਪਣਾ ਵਜੂਦ ਭੁੱਲ ਜਾਣਗੇ, ਫਿਰ ਲੰਮਾ ਸਮਾਂ ਖੁਆਰੀ ਚੱਲੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਅਖੀਰ ਜਦੋਂ ਕਿਸੇ ਦਾ ਜੋ ਕਿਸੇ ਦੇ ਜ਼ੋਰ ਲਾਇਆ ਕੁਝ ਨਾ ਬਣਿਆ, ਫਿਰ ਸਾਰਾ ਪੰਥ ਇਕੱਠਾ ਹੋ ਕੇ ਅਕਾਲ ਪੁਰਖ ਅੱਗੇ ਬੇਨਤੀ ਕਰੇਗਾ,
ਤੇ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਬੌੜੀ ਕਰਨਗੇ। ਇਹ ਪੁਰਾਣੀ ਬੋਲੀ ਹੈ, ਇਹਦਾ ਮਤਲਬ ਹੈ ਲਾਜ ਰੱਖਣਗੇ ਆਪਣੇ ਸਿੱਖਾਂ ਦੀ। ਕਹਿੰਦੇ ਫਿਰ ਖਾਲਸੇ ਦਾ ਪ੍ਰਤਾਪ ਵਧੇਗਾ, ਖਾਲਸਾ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਰਾਜ ਕਰੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਖੁਆਰ ਹੋਏ ਸਭ ਮਿਲਹਿੰਗੇ, ਬਚੇ ਸ਼ਰਨ ਜੋ ਹੋਏ। ਇਹ ਜਿਹੜੇ ਕੁਛ ਕੁ ਬਚਨ ਨੇ ਇਹ 560 ਦੇ ਵਿੱਚ ਵੀ ਮਿਲਦੇ ਨੇ। ਸੋ ਕਹਿੰਦੇ ਫਿਰ ਮਹਾਰਾਜ ਜੀ ਲਾਜ ਰੱਖਣਗੇ। ਹੁਣ ਖਾਲਸਾ ਪੰਥ ਕਦੋਂ ਮਹਾਰਾਜ ਅੱਗੇ ਸਮਰਪਿਤ ਹੁੰਦਾ, ਸਾਰਾ ਖਾਲਸਾ ਪੰਥ ਸਾਰੀ ਕੌਮ ਇਕੱਠੀ ਹੋ ਕੇ ਆਪਸੀ ਗਿੱਲੇ ਸ਼ਿਕਵੇ ਛੋਟੀਆਂ ਛੋਟੀਆਂ, ਅਸੀਂ ਤਾਂ ਮਾਫ ਕਰਨਾ ਜਦੋਂ 12 ਮਿਸਲਾਂ ਦਾ ਇਤਿਹਾਸ ਪੜ੍ਹਦੇ ਹਾਂ ਉਦੋਂ, ਜਾਂ ਢਾਡੀ ਸਿੰਘ ਸੁਣਾਉਂਦੇ ਨੇ, ਵਿਦਵਾਨ ਸੁਣਾਉਂਦੇ ਨੇ, ਉਦੋਂ ਅਸੀਂ ਸੋਚਦੇ ਹਾਂ ਸਿੱਖ ਮਿਸਲਾਂ ਪਿੱਛੇ ਲੜਦੇ ਰਹੇ ਆ। ਮਿਸਲ 20-50 ਪਿੰਡਾਂ ਦਾ ਰਾਜ ਹੁੰਦਾ ਸੀ ਉਹ, ਤੇ ਵੀ ਆਪਸ ਦੇ ਵਿੱਚ ਵੀ ਲੜਦੇ ਰਹੇ ਆ 20-50 ਪਿੰਡਾਂ ਦੇ ਰਾਜ ਪਿੱਛੇ। ਲੇਕਿਨ ਉਹ ਤਾਂ ਰਾਜ ਪਿੱਛੇ ਲੜਦੇ ਸੀ ਤੇ ਅਸੀਂ ਚੌਧਰ ਪਿੱਛੇ ਲੜਦੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਛੋਟੀ ਜਿਹੀਆਂ ਗੱਲਾਂ ਨੇ, ਬੁਰਾ ਨਾ ਮਨਾਇਓ, ਕਿਸੇ ਲਈ ਜਾਣ ਕੇ ਨਹੀਂ ਕਹਿ ਰਿਹਾ। ਪਿੰਡ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਇੰਟਰਨੈਸ਼ਨਲ ਲੈਵਲ ਤੱਕ ਅਸੀਂ ਗੁਰੂ ਘਰਾਂ ਦੀ ਚੌਧਰ ਪਿੱਛੇ ਲੜ ਰਹੇ ਹਾਂ, ਜਦਕਿ ਸਾਨੂੰ ਚਾਹੀਦਾ ਜੋ ਮਹਾਰਾਜ ਦੇ ਘਰ ਦੀ ਮਰਿਆਦਾ ਆ, ਸਾਰੇ ਸਿੱਖ ਬੈਠ ਕੇ ਗੁਰਮਤਾ ਕਰਕੇ ਗੁਰੂ ਘਰ ਦਾ ਪ੍ਰਬੰਧ ਚਲਾਉਣ, ਪ੍ਰਬੰਧਕ ਚੁਣਨ, ਤੇ ਅਸੀਂ ਗੁਰੂ ਘਰ ਦੀ ਮਰਿਆਦਾ ਨਹੀਂ ਮੰਨੀ, ਸਰਕਾਰਾਂ ਦੀ ਮੰਨ ਲਈ ਹੈ। ਚਲੋ ਮਹਾਰਾਜ ਸੁਮਤ ਬਖਸ਼ਣ, ਸਾਨੂੰ ਮਾੜਾ ਕੋਈ ਵੀ ਨਹੀਂ ਹੁੰਦਾ, ਸਾਰੇ ਆਪਾਂ ਗੁਰੂ ਕੇ ਸਿੱਖ ਹਾਂ। ਜੇ ਕਹੀਏ ਨਾ ਮੰਨ ਲਓ ਦੋ ਗਰੁੱਪ ਬਣ ਗਏ, ਉਹ ਕਿਹੜਾ ਮੁਸਲਮਾਨਾਂ ਦੇ ਨੇ, ਭਰਾ ਭਰਾਈ ਨੇ, ਘਰ ਦੇ ਵਿੱਚ ਵੀ ਤਾਂ ਜ਼ਮੀਨ 'ਚ ਵੰਡੀਆਂ ਪੈਂਦੀਆਂ ਹੀ ਨੇ। ਅਤੇ ਪਰ ਜੇ ਉਹਨਾਂ ਵੰਡੀਆਂ ਨੂੰ ਦੋਨੋਂ ਭਰਾ ਕੋਟਾਂ ਤੱਕ ਲੈ ਜਾਣ ਤਾਂ ਚੰਗੀ ਗੱਲ ਨਹੀਂ ਹੁੰਦੀ, ਪਿਓ ਦਾ ਦਿਲ ਵੀ ਦੁਖਦਾ ਹੈ। ਹਾਂ ਭਰਾ ਹੀ ਸਾਰੇ, ਅਤੇ ਮਹਾਰਾਜ ਜੀ ਨੇ ਜੋ ਸਾਨੂੰ ਪੰਚਾਇਤੀ ਸਿਸਟਮ ਦਿੱਤਾ ਹੈ ਕਲਗੀਧਰ ਪਾਤਸ਼ਾਹ ਜੀ ਨੇ, ਉਹਨੂੰ ਸਾਨੂੰ ਅਪਣਾਉਣਾ ਚਾਹੀਦਾ। ਔਰ ਉਹੀ ਪੰਚਾਇਤੀ ਸਿਸਟਮ ਨਾ ਅਪਣਾਉਣ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ। ਯਾਦ ਰੱਖਿਓ, ਰਾਜ ਖਾਲਸਾ ਪੰਥ ਨੇ ਲੈ ਕੇ ਦਿੱਤਾ ਸੀ ਤੇ ਮਹਾਰਾਜਾ ਸਾਹਿਬ ਮੁੱਠੀ 'ਚ ਕਰ ਲਿਆ ਸੀ ਆਪਣੀ। ਬਸ ਜੇ ਖਾਲਸਾ ਪੰਥ ਦੀ ਬਾਬਾ ਅਕਾਲੀ ਫੁੱਲਾ ਸਿੰਘ ਹੋਰ ਸਾਰੇ ਜਿੰਨੇ ਵੀ ਖਾਲਸਾ ਰਾਜ ਨੂੰ ਖੜਾ ਕਰਨ ਵਾਲੇ ਸੀ, ਉਹਨਾਂ ਤਮਾਮ ਗੁਰੂ ਕੇ ਸਿੱਖਾਂ ਨੂੰ ਆਪਣੇ ਨਾਲ ਬਰਾਬਰ ਲੈ ਕੇ ਮਹਾਰਾਜਾ ਫੈਸਲਾ ਕਰਦੇ, ਆਪਣੇ ਪੁੱਤਾਂ ਦੇ ਮੂੰਹ 'ਚ ਨਾ ਪੈਂਦੇ ਤਾਂ ਸ਼ਾਇਦ ਇਹ ਧੱਕੇ ਅੱਜ ਨਾ ਪੈਂਦੇ ਜਿਹੜੇ ਅੱਜ ਤੱਕ ਪੈ ਰਹੇ। ਤੇ ਕਦੋਂ ਤੱਕ ਪੈਣਗੇ ਮਹਾਰਾਜ ਜੀ ਜਾਣਦੇ। ਸੋ ਸਾਧ ਸੰਗਤ ਜੀ, ਮਹਾਰਾਜ ਜੀ ਦਾ ਜੋ ਬਚਨ ਹੈ 100-560 'ਚ, ਇਹਨੂੰ ਅੱਜ ਮੰਨ ਲਓ, ਇਹਨੂੰ ਕੱਲ ਮੰਨ ਲਓ, ਇਹਨੂੰ ਪਰਸੋਂ ਨੂੰ ਮੰਨ ਲਿਓ, ਯਾਨੀ ਕਿ 100-101 ਸਦੀ ਲਾ ਲਓ, ਅੱਜ ਕੱਲ ਪਰਸੋਂ, ਭਾਵੇਂ 2 ਸਦੀਆਂ ਨੂੰ ਮੰਨ ਲਿਓ, ਭਾਵੇਂ 5 ਨੂੰ। ਖੁਆਰ ਹੋਏ ਸਭ ਮਿਲਹਿੰਗੇ, ਬਚੇ ਸ਼ਰਨ ਜੋ ਹੋਏ। ਜਿੰਨਾ ਮਰਜ਼ੀ ਖੁਆਰ ਹੋ ਲਓ, ਅਖੀਰ ਇਕੱਠੇ ਹੋਣਾ ਪੈਣਾ, ਇੱਕ ਹੋਣਾ ਪੈਣਾ। ਆਪਸੀ ਰਜਸਾਂ ਛੱਡ ਕੇ ਏਕ ਪਿਤਾ ਏਕ ਸਕੇ ਹਮ ਬਾਰਕ, ਇੱਕ ਪਿਤਾ ਇੱਕ ਪਿਤਾ ਦੇ ਬੱਚੇ ਬਣਨਾ ਪੈਣਾ। ਮਹਾਰਾਜ ਅੱਗੇ ਹੱਥ ਖੜੇ ਕਰਕੇ ਅਰਦਾਸ ਕਰਨੀ ਪੈਣੀ ਹੈ, ਸੱਚੇ ਪਾਤਸ਼ਾਹ ਤੇਰਾ ਪੰਥ ਹੈ, ਇਹਨੂੰ ਤੂੰ ਹੀ ਸਾਂਭ ਸਕਦਾ। ਮਹਾਰਾਜ ਸਾਡੇ ਵੱਸ ਦੀ ਗੱਲ ਨਹੀਂ, ਜਿੱਦਣ ਬਾਪੂ ਨੇ ਸਾਂਭਿਆ ਫਿਰ ਚੜ੍ਹਦੀ ਕਲਾ ਹੀ ਚੜ੍ਹਦੀ ਕਲਾ ਹੋਣੀ, ਫਿਰ ਕਿਸੇ ਦੀ ਮਜਾਲ ਨਹੀਂ। ਦੇਖੋ ਬਹੁਤ ਅੱਤਿਆਚਾਰ ਸਹਿ ਲਿਆ ਕੌਮ ਨੇ ਹੁਣ ਤੱਕ, ਹਰ ਸਮੇਂ ਭਾਵੇਂ ਕਿਸੇ ਦਾ ਵੀ ਰਾਜ ਰਿਹਾ ਹੋਵੇ, ਸਾਨੂੰ ਤੋਹਫ਼ਾ ਅੱਤਿਆਚਾਰਾਂ ਦਾ ਹੀ ਮਿਲਿਆ ਹੈ, ਅਤੇ ਕਿੰਨਾ ਕੁ ਚੱਲਾਂਗੇ ਹੋਰ। ਆਓ ਕਲਗੀਧਰ ਦੇ ਪੁੱਤਰ ਧੀਓ, ਅੰਮ੍ਰਿਤ ਧਾਰੀ ਹੋ ਕੇ ਜੀਓ,
ਨਾਲੇ ਅੰਮ੍ਰਿਤਧਾਰੀ ਹੋਈਏ, ਕਲਗੀਧਰ ਦੇ ਵਾਰਸ ਬਣੀਏ, ਭਾਈ ਤਾਰੂ ਸਿੰਘ ਦੇ ਭੈਣ ਭਰਾ ਬਣੀਏ, ਔਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਜੀਵਨ, ਆਪਣੀ ਹਉਮੈ, ਆਪਣਾ ਸਭ ਕੁਛ ਸਮਰਪਣ ਕਰ ਦੇਈਏ, ਤਾਂ ਕਿ ਸਾਡੀ ਚੜ੍ਹਦੀ ਕਲਾ ਹੋ ਸਕੇ। ਕਿਉਂਕਿ ਜਿੰਨਾ ਚਿਰ ਅਸੀਂ ਮਹਾਰਾਜ ਜੀ ਦੇ ਅੱਗੇ ਸਮਰਪਿਤ ਨਹੀਂ ਹੋ ਜਾਂਦੇ, ਉਹਨਾਂ ਸਮਾਂ ਗੱਲ ਨਹੀਂ ਬਣਨੀ। ਐਵੇਂ ਅੱਤਿਆਚਾਰ ਚੱਲਣ ਦਾ ਹਰ ਸ਼ਾਸਕ ਦੇ ਹੱਥੋਂ, ਇਹ ਕੋਈ ਜ਼ਰੂਰੀ ਨਹੀਂ ਹੈ। ਆਪਣੇ ਗੁਰੂ ਦੇ ਅੱਗੇ ਹੱਥ ਜੋੜ ਲਈਏ, ਪੱਲੇ ਅੱਡ ਲਈਏ, ਮਹਾਰਾਜ ਸੁਮਤ ਬਖਸ਼ ਦੇਣਗੇ, ਸਾਰੇ ਰਾਹ ਖੋਲ੍ਹ ਦੇਣਗੇ। ਸਭ ਬਖਸ਼ਿਸ਼ਾਂ ਸੱਚੇ ਪਾਤਸ਼ਾਹ ਦੇ ਹੱਥ 'ਚ ਨੇ। ਜਿਹੜੇ ਸੱਚੇ ਪਾਤਸ਼ਾਹ ਇੱਕ ਬਚਨ ਕਹਿ ਕੇ ਸਮਾਪਤੀ ਕਰ ਦਿੰਦੇ ਹਾਂ ਜੀ, ਭਾਈ ਮਹਾਂ ਸਿੰਘ ਨੂੰ ਕਹਿੰਦੇ ਹੈ, ਮਹਾਂ ਸਿੰਘ ਦੱਸ ਤਿੰਨਾਂ ਲੋਕਾਂ ਦਾ ਰਾਜ ਦੇ ਦੀਏ ਮੁਕਤਸਰ ਸਾਹਿਬ ਦੀ ਜੰਗ ਹੋਣ ਤੋਂ ਬਾਅਦ। ਉਹ ਕਹਿੰਦਾ ਮਹਾਰਾਜ ਬੇਦਾਵਾ ਫਾੜ ਦਿਓ, ਬਸ ਆਹੀ ਚਾਹੀਦਾ, ਹੋਰ ਕੁਛ ਨਹੀਂ। ਜਿਹੜੇ ਮਹਾਰਾਜ ਇੱਕ ਬਚਨ ਨਾਲ ਸਭ ਕੁਛ ਦੇ ਸਕਦੇ ਹੈ, ਉਹਨਾਂ ਦੇ ਅੱਗੇ ਹੀ ਹੱਥ ਅੱਡ ਲਈਏ, ਬੇਨਤੀ ਕਰ ਲਈਏ, ਮਹਾਰਾਜ ਤੁਹਾਡੇ ਬੱਚੇ ਆ, ਤੁਸੀਂ ਦੇਣਾ ਜੋ ਦੇਣਾ ਸਾਨੂੰ, ਤੁਸੀਂ ਝੋਲੀਆਂ ਭਰ ਦਿਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਕੀਮਾ ਮਹਾਰਾਜ ਮਿਹਰਾਮਤ ਕਰਨ। ਆਪ ਸਭ ਸੰਗਤਾਂ ਤੇ, ਸਭ ਪ੍ਰਬੰਧਕਾਂ ਦੇ ਬੜੇ ਪ੍ਰੇਮ ਵਾਲੇ ਆ ਸਾਰੇ ਇੱਥੇ, ਕਥਾ ਪ੍ਰਬੰਧਕ ਵੀ, ਸੰਗਤ ਵੀ ਬੜੇ ਪ੍ਰੇਮ ਨਾਲ ਸੁਣਦੀ ਹੈ, ਔਰ ਕੋਸ਼ਿਸ਼ ਵੀ ਕਰਦੇ ਆ ਜਿਹੜੇ ਸੁਝਾਅ ਸੰਗਤ ਵੱਲੋਂ ਜਾਂ ਗੁਰਸਿੱਖਾਂ ਵੱਲੋਂ ਆਉਂਦੇ ਆ ਉਹਨਾਂ 'ਤੇ ਅਮਲ ਕਰਨ ਦੀ।

0: ਕਰਦੇ ਹਾਂ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਜੋ ਕਿ ਆਪਾਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਗੁਰਦੁਆਰਾ ਸਾਹਿਬ ਮਨਾ ਰਹੇ ਹਾਂ, ਉਸ ਵਿੱਚ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਜਨ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਸਾਡੇ ਬੜੇ ਹੀ ਗੁਰੂ ਕੇ ਕੀਰਤਨੀ ਹੈ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਗੁਰਬਾਣੀ ਕੀਰਤਨਾਂ ਨਿਹਾਲ ਕਰਨ। ਇੱਕ ਦੋ ਜ਼ਰੂਰੀ ਬੇਨਤੀਆਂ, ਜੋ ਕਿ ਬੱਚਿਆਂ ਦਾ ਚੌਹਰੇ ਤੇਗ ਦਾ ਸਾਲਾਨਾ ਪ੍ਰੋਗਰਾਮ ਸਪਤੰਬਰ 5 ਤੇ 6 ਨੂੰ ਗੁਰੂ ਘਰ ਹੋਣ ਜਾ ਰਿਹਾ ਹੈ। ਬੱਚਿਆਂ ਵੱਲੋਂ ਵਾਹ ਟੇਬਲ ਲਗਾਇਆ ਗਿਆ ਹੈ, ਉਹਨਾਂ ਦਾ ਮਨੋਬਲ ਵਧਾਉਣ ਲਈ, ਆਪ ਉਹਨਾਂ ਦਾ ਉਤਸ਼ਾਹ ਵਧਾਉਣ ਲਈ ਉਹਨਾਂ ਨਾਲ ਜ਼ਰੂਰ ਜਾ ਕੇ ਆਪਣੇ ਦਸਵੰਧ ਵਿੱਚੋਂ ਮਾਇਆ ਪਾਓ। ਨਾਲ ਹੀ ਸਾਡੇ ਭੈਣ ਜੀ ਗੁਰਤਾਸ ਕੌਰ ਵੱਲੋਂ ਇੱਕ ਪੰਜਾਬੀ ਬੁੱਕ ਸਪੈਸ਼ਲ ਬੱਚਿਆਂ ਲਈ ਤਿਆਰ ਕੀਤੀ ਗਈ ਹੈ, ਜੋ ਕਿ ਬੱਚੇ ਗੁਰਮੁਖੀ ਨਾਲ ਜੁੜਨਾ ਚਾਹੁੰਦੇ ਹੋਣ, 2 ਸਾਲ ਤੋਂ ਲੈ ਕੇ 10 ਸਾਲ ਤੱਕ ਦੇ ਬੱਚਿਆਂ ਲਈ ਉਹਨਾਂ ਨੇ ਉਹ ਬੁੱਕ ਤਿਆਰ ਕੀਤੀ ਹੈ। ਆਪ ਉਹਨਾਂ ਨਾਲ ਜਾ ਕੇ ਬਾਹਰ ਟੇਬਲ 'ਤੇ ਸੰਪਰਕ ਕਰ ਸਕਦੇ ਹੋ। ਨਾਲ ਹੀ ਗੁਰੂ ਘਰ ਵੱਲੋਂ ਜੋ ਡਾਕਟਰ ਦਾ ਕਲੀਨਿਕ ਸਾਡੇ ਪਾਸ ਅੱਜ 2 ਵਜੇ ਤੱਕ ਡਾਕਟਰਾਂ ਦੀ ਟੀਮ ਬਾਹਰ ਬੈਠੀ ਹੈ, ਜੇ ਕਿਸੇ ਨੇ ਵੀ ਉਹਨਾਂ ਨਾਲ ਆਪਣਾ ਕੋਈ ਕੰਸਲਟ ਕਰਨਾ ਹੋਵੇ, ਆਪ ਉਹਨਾਂ ਨੂੰ ਜਾ ਕੇ ਮਿਲ ਸਕਦੇ ਹੋ। ਨਾਲ ਹੀ ਜ਼ਰੂਰੀ ਬੇਨਤੀ ਕਰਾਂ, ਸਾਡੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜੋ ਅਗਲੇ ਹਫ਼ਤੇ ਆ ਰਿਹਾ ਹੈ, ਉਸ ਸੰਬੰਧ ਵਿੱਚ 24 ਤਰੀਕ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 26 ਤਰੀਕ ਨੂੰ ਪੈਣਗੇ। ਸੋ ਆਪ ਸਭ ਨੂੰ ਨਿਮਰਤਾ ਸਾਹਿਬ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਦਿਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਅਤੇ ਉਹਨਾਂ ਦੇ ਜੱਥੇ ਪਾਸੋਂ 1:15 ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਡੇ ਸਭਨਾਂ 'ਤੇ ਵਾਰ ਬਖਸ਼ਿਸ਼ ਕਰਕੇ ਆਪਣੀ ਗੋਦ ਦਾ ਆਨੰਦ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਨ ਜੀ ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ। ਭੁੱਲ ਚੁੱਕ ਦੀ ਖਿਮਾ ਸੀਸ ਬਖਸ਼ਿਸ਼ ਕਰੋ, ਫਤਿਹ ਪ੍ਰਵਾਨ ਕਰੋ ਜੀ।

0: ਗੁਰੂ ਰੂਪ ਸਾਧ ਸੰਗਤ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਬੜੀ ਮਹਾਰਾਜ ਦੀ ਬਖਸ਼ਿਸ਼ ਹੈ, ਬੜਾ ਰਸ ਪਿੰਨਾ ਅਤੇ ਵੀਰ ਰਸ ਕੀਰਤਨ ਆਪ ਸੰਗਤ ਨੂੰ ਸਰਵਣ ਕਰਾਇਆ, ਕਿਉਂਕਿ ਅੱਜ ਸ਼ਹੀਦ ਭਾਈ ਤਾਰੂ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਦੀਵਾਨ ਹੈ। ਅਸੀਂ ਕੋਟ ਅਨ ਕੋਟ ਪ੍ਰਣਾਮ ਕਰਦੇ ਉਹਨਾਂ ਦੀ ਸ਼ਹਾਦਤ ਨੂੰ, ਜਿਨ੍ਹਾਂ ਨੇ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਅਤੇ ਉਹਨਾਂ ਦਾ ਕਸੂਰ ਇੰਨਾ ਹੀ ਸੀ, ਗੁਰੂ ਦੇ ਸਿੰਘ ਸੀ ਅਤੇ ਜਦੋਂ ਗੁਰੂ ਦੇ ਪਿਆਰੇ ਸਿੰਘ ਘਰ ਘਾਟ ਛੱਡ ਕੇ ਜੰਗਲਾਂ ਵਿੱਚ ਰਹਿੰਦੇ ਸੀ ਅਤੇ ਉਸ ਟਾਈਮ ਆਪਣੀ ਮਾਤਾ ਨੂੰ ਕਹਿ ਕੇ ਪ੍ਰਸ਼ਾਦਾ ਪਾਣੀ ਲੈ ਕੇ ਅਤੇ ਉਹਨਾਂ ਨੂੰ ਜੰਗਲਾਂ ਦੇ ਵਿੱਚ ਜਾ ਕੇ ਲੈ ਕੇ ਜਾਂਦੇ ਸੀ ਅਤੇ ਉਸ ਟਾਈਮ ਦੀ ਹਕੂਮਤ ਨੇ ਜਦੋਂ ਫੜਿਆ ਅਤੇ ਉਹਨਾਂ ਨੂੰ ਤਸੀਹੇ ਦਿੱਤੇ, ਉਹਨਾਂ ਦੇ ਕੇਸ ਕੱਟਣ ਦੀ ਗੱਲ ਕੀਤੀ ਵੀ ਕੇਸ ਕੱਟ ਦੇਣੇ ਆ। ਪਰ ਉਹ ਆਪਾਂ ਸਾਰੇ ਇਤਿਹਾਸ ਸਰਵਣ ਕਰਦੇ ਰਹਿੰਦੇ ਹਾਂ, ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ। ਮੈਂ ਬੇਨਤੀ ਕਰਦਾ ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਤੁਸੀਂ ਕੀਰਤਨ ਸਰਵਣ ਕਰਦੇ ਹਾਂ ਮਹਾਰਾਜ ਦੀ ਤਾਕਤ ਮਿਲਦੀ ਆ, ਸਾਨੂੰ ਗੁਰਬਾਣੀ ਤਾਕਤ ਦਿੰਦੀ ਆ ਅਤੇ ਜਿਹੜਾ ਸਾਡਾ ਇਤਿਹਾਸ ਆ ਉਹ ਵੀ ਸਾਨੂੰ ਜਾਣ ਪਾਉਂਦਾ, ਸਾਡੇ 'ਚ ਜੂੰਝਣ ਦੇ ਬਲ ਬਖਸ਼ਦਾ। ਇਤਿਹਾਸ ਢਾਡੀ ਸਿੰਘ ਦੱਸਦੇ ਆ, ਕਥਾਵਾਚਕ ਦੱਸਦੇ ਆ, ਕੀਰਤਨ ਗੁਰੂ ਦੇ ਪਿਆਰੇ ਕੀਰਤਨੀਏ ਧੰਨ ਗੁਰੂ ਰਾਮਦਾਸ ਜੀ ਦੇ ਕੀਰਤਨੀਏ ਉਹ ਦੱਸਦੇ ਆ, ਗੁਰਬਾਣੀ ਨਾਲ ਜੋੜਦੇ ਆ। ਸੋ ਮੇਰੀ ਬੇਨਤੀ ਆ ਕਿ ਜਿਵੇਂ ਸਾਡੇ ਪਾਸ ਪੰਥ ਦਾ ਮਹਾਨ ਢਾਡੀ ਜਥਾ ਭਾਈ ਲਖਵਿੰਦਰ ਸਿੰਘ ਜੀ, ਜਿਹੜੇ ਕਿ ਬਹੁਤ ਹੀ ਮਸ਼ਹੂਰ ਮੀਰੀ ਪੀਰੀ ਢਾਡੀ ਜਥਾ ਇਹਨਾਂ ਦਾ, ਕੱਲ੍ਹ ਇਹ ਇੱਥੇ ਸਾਡੇ ਕਬੀਰ ਦੇ ਘਰ ਪ੍ਰੋਗਰਾਮ 'ਤੇ ਆਏ ਸੀ, ਲਖਵਿੰਦਰ ਹਰਵਿੰਦਰ ਸਿੰਘ ਕੰਗ ਦੇ ਘਰ। ਉੱਥੇ ਭਾਈ ਅੰਮ੍ਰਿਤਪਾਲ ਸਿੰਘ ਹੁਣੇ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੱਲ੍ਹ ਨੂੰ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੋਈ ਆ, ਤੁਸੀਂ ਆ ਕੇ ਜ਼ਰੂਰ ਹਾਜ਼ਰੀ ਲਵਾਇਓ। ਸੋ ਇਹਨਾਂ ਨੂੰ ਸਪੈਸ਼ਲ ਬੇਨਤੀ ਕੀਤੀ, ਇਹਨਾਂ ਨੇ ਸਵੀਕਾਰ ਕੀਤੀ, ਆਪ ਸੰਗਤਾਂ ਦੇ ਦਰਸ਼ਨ ਕਰਨ ਆਏ ਅਤੇ ਉਸ ਮਹਾਨ ਸ਼ਹੀਦ ਨੂੰ ਜੋ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ। ਕੋਈ ਅਸੀਂ ਕੱਲ੍ਹ ਇੱਥੇ ਨਹੀਂ ਸੀ, ਕੈਲੀਫੋਰਨੀਆ ਅਤੇ ਨਵਾਡਾ ਸਟੇਟ ਦੇ ਕੁਛ ਗੁਰਦੁਆਰਿਆਂ ਦੀ ਮੀਟਿੰਗ ਸੀ ਸੈਕਰਾਮੈਂਟੋ, ਦਾਸ ਉੱਥੇ ਗਿਆ, ਉੱਥੇ ਇੱਕ ਖਾੜਕੂ ਸਿੰਘ ਨੂੰ ਮਿਲਿਆ, ਮੈਂ ਦੱਸਣਾ ਫਰਜ਼ ਬਣਦਾ, ਬਲਵੀਰ ਸਿੰਘ ਉਰਫ ਧੰਨਾ ਸਿੰਘ 1986 ਦੇ ਸਰਬੱਤ ਖਾਲਸੇ 'ਚ ਜੋ ਪੰਥਕ ਕਮੇਟੀ ਮੈਂਬਰ ਚੁਣਿਆ ਗਿਆ ਸੀ, ਉਸ ਦੀਆਂ ਗੱਲਾਂ ਸੁਣ ਕੇ ਕਈ ਵਾਰੀ ਹੈਰਾਨ ਹੋ ਜਾਈਦਾ। ਕਹਿੰਦਾ ਕਿ ਜਦੋਂ 84 ਦਾ ਅਟੈਕ ਹੋਇਆ ਉਸ ਤੋਂ ਬਾਅਦ ਬਹੁਤ ਨੁਕਸਾਨ ਹੋਇਆ, ਸਾਡੇ ਸਿੰਘ ਸ਼ਹੀਦ ਹੋ ਗਏ ਅਤੇ ਅਸੀਂ ਜਦੋਂ ਫਿਰ ਤੁਰੇ ਅਸੀਂ ਸਭ ਤੋਂ ਪਹਿਲਾਂ ਇੱਕ ਸਾਈਕਲ ਲਿਆ। ਅਸੀਂ ਮਾਣ ਕਰਦੇ ਹਾਂ ਕਿ ਉਹ ਸਾਡੇ ਖਾੜਕੂ ਸਿੰਘ ਸਾਈਕਲਾਂ 'ਤੇ ਰਾਈਡ ਨਹੀਂ ਸੀ ਜਾਣ ਨੂੰ, ਲੁਕੇ ਹੋਏ ਸੀ ਅਤੇ ਭਾਈ ਧੰਨਾ ਸਿੰਘ ਹੁਣ ਵੀ 3 ਸਾਲ ਜੇਲ੍ਹ 'ਚ ਰਹੇ, ਫੜ ਹੋ ਗਏ ਸੀ। ਮੈਂ ਹੁਣ ਇਸ ਪਾਸੇ ਨਹੀਂ ਜਾਣਾ, ਮੈਂ ਦੱਸਣਾ ਚਾਹੁੰਦਾ ਕਿ ਆਪਾਂ ਨੂੰ ਉਹ ਹੀ ਲੀ ਜਿਹੜੀ ਲਹਿਰ ਵੱਜ ਚੁੱਲੀ ਚੱਲੀ ਆਉਂਦੀ ਆ ਭਾਈ ਤਾਰੂ ਸਿੰਘ ਜੀ ਦੇ ਵਾਰਸ, ਇਸੇ ਤਰ੍ਹਾਂ ਜਿਹੜੇ ਅਨੇਕਾਂ ਸ਼ਹੀਦ ਹੋਏ ਆ ਜਿਨ੍ਹਾਂ ਪਰਿਵਾਰਾਂ ਨੇ ਉਹਨਾਂ ਖਾੜਕੂਆਂ ਨੂੰ ਭੋਜਨ ਵੀ ਛਕਾਇਆ, ਲੰਗਰ ਪਾਣੀ ਛਕਾਇਆ, ਉਹਨਾਂ ਦੇ ਪਰਿਵਾਰਾਂ ਨੂੰ ਇੰਨੇ ਤਸੀਹੇ ਦੇ ਕੇ ਸ਼ਹੀਦ ਕੀਤਾ। ਬਹੁਤ ਸਾਰੇ ਤਾਂ ਭਾਈ ਜਸਵੰਤ ਸਿੰਘ ਖਾਲੜੇ ਨੇ ਦੱਸੇ ਕਿ 25,000 ਦੀ ਜਿਹੜੇ ਲਵਾਰਸ ਕਹਿ ਕੇ ਸਿਵਿਆਂ 'ਚ ਛਾੜ ਦਿੱਤੇ ਸ਼ਮਸ਼ਾਨ ਘਾਟਾਂ 'ਚ, ਅਤੇ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਜਿਹੜੇ ਦਰਿਆਵਾਂ 'ਚ ਰੋੜ ਦਿੱਤੇ। ਸੋ ਇਹ ਉਹੀ ਲਹਿਰ ਚੱਲੀ ਆਉਂਦੀ ਆ, ਉਸ ਦੇ ਅਸੀਂ ਵਾਰਸ ਹਾਂ। ਭਾਈ ਤੁਹਾਡੇ ਚਰਨਾਂ 'ਚ ਬੇਨਤੀ ਆ ਕਿ ਢਾਡੀ ਸਿੰਘਾਂ ਨੂੰ ਵੀ ਸੁਣਨਾ ਬਹੁਤ ਜ਼ਰੂਰੀ ਹੈ, ਸੁਣ ਕੇ ਜਾਇਓ। ਆਓ ਭਾਈ ਲਖਵਿੰਦਰ ਸਿੰਘ ਜੀ ਹੁਣਾਂ ਨੂੰ ਮੈਂ ਬੇਨਤੀ ਕਰਦਾ, ਉਹ ਆਪ ਸੰਗਤਾਂ ਨੂੰ 12 ਅਤੇ ਉਸ ਮਹਾਨ ਯੋਧੇ ਦਾ ਇਤਿਹਾਸ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ। ਜੋ ਆਸ਼ਿਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ, ਖਿਲੌਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ। ਨਾ ਤਖਤੋਂ ਤਾਜ ਨਾ ਹੂਰੋਂ ਕੀ ਹਸਰਤ ਹੈ, ਖੁਦਾ ਵੀ ਖੁਦਾਈ ਦੇ

ਗੁਰੂ ਚਰਨਾਂ ਚ ਆਪਣੀ ਹਾਜ਼ਰੀ ਲਵਾਉਣ ਦਾ ਯਤਨ ਕਰੀਏ। ਪਿਆਰ ਚਾਓ ਤੇ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਦਾ ਖੋਪਰ ਲੱਥਦਾ ਹੋਇਆ ਵੇਖਿਆ। ਮੈਂ ਇਤਿਹਾਸ ਦਾ ਪਾਠਕ ਹੋਣ ਦੇ ਨਾਤੇ ਇਸ ਪਾਸੇ ਦੇ ਉੱਤੇ ਥੋੜਾ ਬਹੁਤਾ ਤਾਂ ਯਾਦ ਕਰਦਾ ਰਹਿੰਦਾ, ਵੇਖਦਾ ਰਹਿੰਦਾ ਕਿ ਆਖਰ ਕਾਰਨ ਕੀ ਬਣੇ, ਭਾਈ ਤਾਰੂ ਸਿੰਘ ਦਾ ਖੋਪਰ ਲੱਥਾ ਕਿਉਂ। ਸਮਾਂ ਬਹੁਤ ਕੀਮਤੀ ਹੈ, ਮੈਂ ਬਾਹਰੀ ਪ੍ਰਮਾਣ ਕੋਈ ਵੀ ਨਹੀਂ ਦੇਣਾ ਤੇ ਡਾਇਰੈਕਟ ਇਤਿਹਾਸ ਦੁਆਰਾ ਤੁਹਾਡੇ ਸਨਮੁਖ ਹਾਜ਼ਰੀ ਭਰਨੀ ਲੋਚਦਾ ਹਾਂ। ਭਾਈ ਤਾਰੂ ਸਿੰਘ ਦੀ ਸ਼ਖਸੀਅਤ ਬਾਰੇ ਸਾਡੇ ਵੀਰ ਜੀ ਜੰਡੀ ਸਾਹਿਬ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਕਿਵੇਂ ਉਹ ਸਿੰਘਾਂ ਦੀ ਸੇਵਾ ਕਰਦੇ ਸਨ, ਜਿੱਦਾਂ ਮੌਜੂਦਾ ਸਮੇਂ 'ਚ ਕਈ ਪਰਿਵਾਰਾਂ ਨੇ ਸਿੰਘਾਂ ਦੀ ਸੇਵਾ ਕੀਤੀ ਪ੍ਰਸ਼ਾਦੇ ਪਾਣੀ ਦੇ ਨਾਲ, ਅਤੇ ਬਾਅਦ 'ਚ ਭਾਰੀ ਤਸ਼ੱਦਦ ਉਹਨਾਂ ਨੂੰ ਝੱਲਣਾ ਪਿਆ। ਸਾਡੇ ਵੀਰ ਭਾਅ ਜੀ ਅੰਮ੍ਰਿਤਪਾਲ ਸਿੰਘ ਜੀ ਬੈਠੇ ਨੇ, ਕੱਲ੍ਹ ਇਹਨਾਂ ਹੀ ਚੇਚੇ ਤੌਰ 'ਤੇ ਹੁਕਮ ਲਾ ਦਿੱਤਾ ਸੀ। ਮੈਂ ਇਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ। ਸਿੱਖੀ ਦਾ ਦਰਦ ਰੱਖਣ ਵਾਲੀਆਂ ਆਤਮਾਵਾਂ ਹਨ ਸੰਗਤ ਜੀ, ਜਿਨ੍ਹਾਂ ਦੇ ਮਨ 'ਚ ਲਾਹਾ ਹੁੰਦਾ ਹੈ ਕਿ ਆ ਗੁਰੂ ਦੀਆਂ ਪਿਆਰੀਆਂ ਸੰਗਤਾਂ ਦੇ ਨਾਲ ਵੱਡ ਵਡੇਰਿਆਂ ਦੀ ਗਾਥਾ ਕਿਸੇ ਤਰੀਕੇ ਨਾਲ ਸਾਂਝੀ ਹੋ ਜਾਵੇ। ਅਤੇ ਮੈਂ ਵੇਖਿਆ ਬਹੁਤੀ ਜਗ੍ਹਾ 'ਤੇ ਕੀਰਤਨ ਦੀ ਸਮਾਪਤ ਹੁੰਦੀ ਹੈ ਅਤੇ ਨਾਲ ਹੀ ਸਮਾਪਤੀ ਦੇ ਆਪਾਂ ਘਰਾਂ ਨੂੰ ਉੱਠ ਕੇ ਚੱਲ ਜਾਂਦੇ ਜਾਂ ਲੰਗਰ 'ਚ ਬੈਠ ਜਾਂਦੇ ਹਾਂ ਜਾ ਕੇ, ਜਾਂ ਬਾਹਰ ਜਾ ਕੇ ਗਰੁੱਪ ਬਣਾ ਲੈਂਦੇ। ਕੀਰਤਨ ਬੇਹੱਦ ਜ਼ਰੂਰੀ ਆ, ਕਲਯੁੱਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ। ਪਰ ਇਹ ਜਿਹੜਾ ਇਤਿਹਾਸ ਹੈ ਕੌਮਾਂ ਦੀ ਸ਼ਾਹ ਰਾਗ ਉੱਤੇ ਲੱਗੇ ਹੋਏ ਮੀਲ ਪੱਥਰ ਦਾ ਕੰਮ ਕਰਦਾ। ਮੈਂ ਭਾਈ ਤਾਰੂ ਸਿੰਘ ਦੀ ਸ਼ਹਾਦਤ ਤੋਂ ਪਹਿਲਾਂ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਭਾਈ ਤਾਰੂ ਸਿੰਘ ਜੀ, ਸ਼ਾਮ ਦਾ ਵਕਤ ਹੈ, ਅੱਗੇ ਅੱਗੇ ਮੱਝਾਂ ਜਾ ਰਹੀਆਂ ਨੇ, ਖੇਤਾਂ 'ਚੋਂ ਘਰ ਵੱਲ ਨੂੰ ਆ ਰਹੇ ਨੇ, ਖੂਹ ਲੱਗਾ ਹੋਇਆ ਖੇਤਾਂ ਦੇ ਵਿੱਚ, ਮੋਢੇ ਦੇ ਉੱਤੇ ਡਾਂਗ ਰੱਖੀ ਹੋਈ ਹੈ, ਸੁਰਤ ਅਕਾਲ ਦੇ ਨਾਲ ਜੁੜੀ ਹੋਈ ਹੈ। ਵਕਤ ਹੋ ਗਿਆ ਹੈ ਜਿਹਨੂੰ ਆਪਾਂ ਪੰਜਾਬੀ ਤਰਕਾਲਾਂ ਕਹਿੰਦੇ ਹਾਂ, ਸੰਧਿਆ ਵੇਲਾ। ਭਾਈ ਤਾਰੂ ਸਿੰਘ ਨੇ ਆਖਿਆ ਰੱਬ ਨਾਲ ਕੁਝ ਗੱਲਾਂ ਕਰ ਲਈਏ। ਫਿਰ ਜਿਹੜੇ ਰੱਬ ਨਾਲ ਕੁਝ ਗੱਲਾਂ ਕਰਨੀਆਂ ਸਨ, ਮੇਰੇ ਪਾਤਸ਼ਾਹ ਦੇ ਨਾਲ ਸਵਾਲ ਜਵਾਬ ਕਰਦਾ ਭਾਈ ਤਾਰੂ ਸਿੰਘ। ਰੱਬ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ, ਤੁਸੀਂ ਵੀ ਪੁੱਛ ਦਿਓ ਰੋਜ਼ਾਨਾ, ਸੱਚੇ ਪਾਤਸ਼ਾਹ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ ਜਿਤ ਬੈ ਸਰ ਸੰਭਾਲੇ, ਸੱਚੇ ਪਾਤਸ਼ਾਹ ਤੇਰਾ ਦਰ ਕਿੱਦਾਂ ਦਾ, ਤੇਰਾ ਘਰ ਕਿੱਦਾਂ ਦਾ ਸੱਚੇ ਪਾਤਸ਼ਾਹ, ਜਿੱਥੇ ਬੈਠ ਕੇ ਤੂੰ ਸਾਰੀ ਸੰਸਾਰ ਦੀ ਪ੍ਰਿਤ ਪਾਲਣਾ ਕਰਦਾ ਹੈ, ਉਹਨਾਂ ਰੋਜੀ ਪਹੁੰਚਾਉਂਦਾ ਹੈ। ਸੋਦਰ ਸਾਹਿਬ ਜੀ ਦਾ ਜਾਪ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਕਰ ਰਹੇ ਨੇ। ਸਾਡੇ ਵੀਰ ਜੀ ਭਾਈ ਦਿਲਬਾਗ ਸਿੰਘ ਜੀ ਔਰ ਸਰਦਾਰ ਗੋਪਾਲ ਸਿੰਘ ਜੀ, ਮਹਾਂਪੁਰਸ਼ਾਂ ਵੱਲੋਂ ਬਖਸ਼ੀ ਹੋਈ ਇਹ ਰੂਹ, ਸ਼ਹੀਦ ਦਾ ਦਰਜਾ ਜਿਹਨੂੰ ਦਿੱਤਾ ਹੋਇਆ। ਮੈਂ ਪਿਛਲੇ ਸੰਡੇ ਵੀ ਤੁਹਾਡੇ ਨਾਲ ਬੇਨਤੀ ਕੀਤੀ, ਤੁਸੀਂ ਸਾਰੇ ਪਿਆਰ ਵਾਲੇ ਬੈਠੇ ਹੋ, ਮੈਂ ਤਹਿ ਦਿਲ ਤੋਂ ਤੁਹਾਡਾ ਧੰਨਵਾਦ ਕਰਦਾ ਹਾਂ। ਇਹ ਸਾਰਾ ਹੀ ਮਜ਼ਬੂਨ ਮੈਂ ਆਪ ਲਿਖਣ ਦਾ ਯਤਨ ਕੀਤਾ ਹੈ ਤੁਹਾਡੀ ਅਸੀਸ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਇਹ ਜੇ ਆ ਹੀ ਰਹੇ ਸਨ ਪਹਿਲੀਆਂ ਦੋ ਪੰਕਤੀਆਂ ਉਚਾਰਨ ਕੀਤੀਆਂ, ਸੱਚੇ ਪਾਤਸ਼ਾਹ ਤੇਰਾ ਘਰ ਕਿਹੋ ਜਿਹਾ ਹੈ, ਤੇਰਾ ਦਰ ਕਿਹੋ ਜਿਹਾ ਹੈ। ਗੱਲਾਂ ਤਾਂ ਇੱਦਾਂ ਹੁੰਦੀਆਂ ਨੇ ਰੱਬ ਦੇ ਨਾਲ, ਜੇਕਰ ਬਾਣੀ ਨੂੰ ਪਿਆਰ ਨਾਲ ਪੜ੍ਹੀਏ ਨਾ ਸਾਧ ਸੰਗਤ ਜੀ, ਇੱਕ ਪੰਕਤੀ ਤੋਂ ਅੱਗੇ ਤੁਰਨ ਨੂੰ ਜੀ ਨਹੀਂ ਕਰਦਾ। ਕਿਉਂ ਨਾ ਸਤਿਗੁਰਾਂ ਦੇ ਦਰਸ਼ਨ ਹੋਣ, ਮੇਰੇ ਪਾਤਸ਼ਾਹ ਨੇ ਦੋਹਰਿਆਂ ਦੇ ਵਿੱਚ ਆਪਾਂ ਰੋਜ਼ਾਨਾ ਪੜ੍ਹ, ਜੋ ਪ੍ਰਭ ਕੋ ਮਿਲਵੋਚ ਹੈ ਖੋਜ ਸ਼ਬਦ ਮਿਲੇ, ਇਹਨਾਂ ਸ਼ਬਦਾਂ 'ਚੋਂ ਰੱਬ ਦੇ ਦਰਸ਼ਨ ਨਾ ਹੋਣ ਤੇ ਫਿਰ ਸ਼ਬਦਾਂ ਦੀ ਕੀਮਤ ਕੀ ਸਾਧ ਸੰਗਤ ਜੀ। ਜੇ ਰਹਿਰਾ ਸਾਹਿਬ ਦਾ ਜਾਪ ਕਰਨਾ ਤੇ ਕਿਤੇ ਇੱਦਾਂ ਅੱਖਾਂ ਬੰਦ ਕਰਕੇ ਸਿੱਧਾ ਬਾਬੇ ਨਾਲ ਗੱਲਾਂ ਕਰੀਏ ਜਾ ਕੇ, ਸੱਚੇ ਪਾਤਸ਼ਾਹ ਤੂੰ ਕਿੱਥੇ ਬੈਠਾ ਹੋਇਆ, ਵੇਖਣ ਨੂੰ ਜੀ ਕਰਦਾ, ਆਨੰਦ ਕਿਉਂ ਨਾ ਆਊ। ਅਜੇ ਦੋ ਹੀ ਪੰਕਤੀਆਂ ਉਚਾਰਨ ਕੀਤੀਆਂ ਸਨ, ਕਿਸੇ ਦੇ ਰੋਣ ਦੀ ਆਵਾਜ਼ ਕੰਨਾਂ 'ਚ ਪੈ ਗਈ। ਉਹ ਜੋ ਰੋਣ ਦੀ ਆਵਾਜ਼ ਕੰਨਾਂ 'ਚ ਪਈ, ਇਹ ਦਿਲ ਦਾ ਦਰਦ ਰੱਖਣ ਵਾਲੀ, ਦੁਖੀਆਂ ਦਾ ਦਰਦ ਆਪਣੇ ਸੀਨੇ 'ਚ ਸਮਾਉਣ ਵਾਲੀ ਮਹਾਨ ਆਤਮਾ ਸੀ। ਇਸੇ ਕਰਕੇ ਤੇ ਬਾਹਰ ਡੇਰਿਆਂ 'ਤੇ ਮਾਝੇ 'ਚ ਡੇਰੇ ਕਹਿ ਦਿੰਦੇ ਨੇ, ਕਈ ਥਾਂ ਬਹਿਕਾਂ ਕਹਿ ਦਿੰਦੇ ਨੇ, ਹੁਣ ਇੰਗਲਿਸ਼ 'ਚ ਆਪਾਂ ਫਾਰਮ ਹਾਊਸ ਵੀ ਕਹਿਣਾ ਸ਼ੁਰੂ ਕਰ ਦਿੱਤਾ, ਜਿੱਥੇ ਇਨਸਾਨ ਖੇਤੀਬਾੜੀ ਕਰਕੇ ਆਪਣੇ ਹਲ ਪੰਜਾਲੇ ਉੱਥੇ ਹੀ ਰੱਖ ਦਿੰਦਾ। ਅੱਜ ਹਾਲਾਤ ਥੋੜ੍ਹੇ ਜਿਹੇ ਬਦਲ ਗਏ, ਸਾਡਾ ਰਹਿਣ ਸਹਿਣ ਉੱਚਾ ਹੋ ਗਏ। ਭਾਈ ਤਾਰੂ ਸਿੰਘ ਦੇ ਇਹ ਖੂਹ ਦਿੱਤੇ ਆਮ ਤੌਰ 'ਤੇ, ਕਿਉਂਕਿ ਖੂਹ ਲੱਗਾ ਹੁੰਦਾ ਸੀ, ਆਪਾਂ ਬੈਕਾਂ ਨੂੰ ਪੁਰਾਤਨ ਸਮੇਂ 'ਚ ਖੂਹ ਵੀ

ਕਹਿੰਦੇ ਸਾਂ ਮੈਂ ਖੂਹ ਤੇ ਚੱਲੀਆਂ ਪ੍ਰਸ਼ਾਦਾ ਲੈ ਕੇ। ਮਾਵਾਂ ਸਾਡੀਆਂ ਜਾਂਦੀਆਂ ਸਨ, ਬੜੀ ਸਾਫ਼ ਸੁਥਰੀ ਜਗ੍ਹਾ ਹੁੰਦੀ ਸੀ। ਆਖਿਰ ਇੱਥੇ ਸਿੰਘਾਂ ਦਾ ਆਉਣਾ ਜਾਣਾ ਸੀ। ਮੁਗਲੀਆ ਹਕੂਮਤ ਨੇ ਬੜਾ ਤੰਗ ਪਰੇਸ਼ਾਨ ਕੀਤਾ ਸੀ, ਜਿੱਦਾਂ ਮੌਜੂਦਾ ਦੌਰ 'ਚ ਹਲਕੇ ਕੁੱਤਿਆਂ ਦੇ ਵਾਂਗ ਸਿੰਘਾਂ ਦੇ ਪਿੱਛੇ ਇਹ ਸਰਕਾਰ ਪਈ ਰਹੀ ਅਤੇ ਅੱਜ ਦੇ ਦਿਨ ਤੱਕ ਪਈ। ਹੁਣ ਜਿਨ੍ਹਾਂ ਨੇ ਘਰ ਬਾਰ ਛੱਡੇ ਸਨ ਉਹਨਾਂ ਨੂੰ ਕਾਇਆ ਕਰਕੇ ਭੁੱਖ ਤੇ ਲੱਗਦੀ ਹੈ ਨਾ ਸਾਧ ਸੰਗਤ। ਕਈ ਦਿਨਾਂ ਦੇ ਭੁੱਖੇ ਤੇ ਆਏ ਜਦੋਂ ਘਰਾਂ 'ਚ ਆਣ ਕੇ ਗੱਫਾ ਪਾਣੀ ਛਕਦੇ ਸਨ, ਇਹ ਤਾਂ ਅਸੀਂ ਹੱਡੀ ਹੰਢਾਇਆ ਨਾ। ਤਾਂ ਮੈਂ ਸਮਝਦਾ ਜਿੰਨੇ ਬੈਠੇ ਨੇ 90% ਤੇ ਹੰਢਾਏ ਆ ਨਾ ਜਿਹੜੇ ਪੰਜਾਬ 'ਚ ਨੇ, ਤੇ ਜਿਹੜੇ ਖਾਸ ਕਰਕੇ ਮਾਝੇ ਦੀ ਧਰਤੀ ਦੇ ਉੱਤੇ ਨੇ। ਮੈਂ ਇਲਾਕੇ ਦੀ ਉਸ ਤਰ੍ਹਾਂ ਮਾੜੇ ਕੁਰਬਾਨੀਆਂ ਸਾਰਿਆਂ ਬਹੁਤ ਵਧੀਆ ਦਿੱਤੀਆਂ ਨੇ, ਮਾਝੇ ਨੇ, ਮਾਲਵੇ ਨੇ, ਦੁਆਬੇ ਨੇ, ਕਿਸੇ ਨੂੰ ਘੱਟ ਮਾਰ ਨਹੀਂ ਪਈ, ਪਰ ਮਾਝੇ ਨੂੰ ਤੇ ਬਹੁਤ ਹੀ ਜ਼ਿਆਦਾ ਮਾਰ ਪਈ ਨਾ ਸਾਧ ਸੰਗਤ ਜੀ। ਸੋ ਮੈਂ ਬੇਨਤੀ ਕਰ ਰਹੇ ਹਾਂ, ਸ਼ਾਇਦ ਹੀ ਕੋਈ ਐਸਾ ਘਰ ਹੋਵੇਗਾ ਜਿਨ੍ਹਾਂ ਨੇ ਪੁਲਿਸ ਦੀਆਂ ਡਾਂਗਾਂ ਨਹੀਂ ਖਾਧੀਆਂ ਅਤੇ ਜਿਨ੍ਹਾਂ ਨੇ ਸਿੰਘਾਂ ਨੂੰ ਪ੍ਰਸ਼ਾਦ ਪਾਣੀ ਨਾ ਛਕਾਇਆ ਹੋਵੇ। ਇਹ ਹਕੂਮਤ ਦੀਆਂ ਅੱਖਾਂ 'ਚ ਕੰਡੇ ਵਾਂਗ ਡੜਕਦੇ ਸਨ, ਪਰ ਕੀ ਹਿੰਦੂ ਕੀ ਮੁਸਲਮਾਨ, ਸਿੱਖਾਂ ਨੇ ਤਾਂ ਪਿਆਰ ਕਰਨਾ ਸੀ। ਹਰ ਧਰਮ ਦਾ ਇਨਸਾਨ ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਬੜਾ ਪਿਆਰ ਕਰਦੇ ਸਨ, ਸਤਿਕਾਰ ਕਰਦੇ ਸਨ, ਜਿੱਦਾਂ ਭਾਈ ਜੁਗਰਾਜ ਸਿੰਘ ਤੂਫਾਨ ਨੂੰ ਤੁਸੀਂ ਅੱਜ ਤੱਕ ਕਰਦੇ। ਹਿੰਦੂ ਵੀ ਉਹਨਾਂ ਨੂੰ ਬੜਾ ਪਿਆਰ ਕਰਦੇ ਸਨ। ਸਰਕਾਰ ਦੀ ਚੱਲਦੀ ਨਹੀਂ ਸੀ, ਸਰਕਾਰ ਦੇ ਟੋਟਾਂ ਦੀ ਨਹੀਂ ਸੀ ਚੱਲਦੀ, ਇਹਦੇ ਰੋਣ ਦੇ ਕਿਸੇ ਦੇ ਰੋਣ ਦੇ ਕੰਨਾਂ ਦੇ ਵਿੱਚ ਆਵਾਜ਼ ਆਣ ਕੇ ਪਈ। ਮੱਝਾਂ ਛਾਂ 'ਚ ਧੋ ਕੇ ਤੁਰੀਆਂ ਜਾ ਰਹੀਆਂ ਸਨ। ਹੁਣ ਰੱਬ ਦਾ ਜਾਪ ਕਰਦਿਆਂ ਕਰਦਿਆਂ ਭਾਈ ਤਾਰੂ ਸਿੰਘ ਨੇ ਬਿਰਤੀ ਉਸ ਰੋਣ ਵੱਲ ਨੂੰ ਲੈ ਕੇ, ਕੌਣ ਰੋ ਰਿਹਾ ਹੈ? ਜਾਂ ਵੇਖਿਆ ਤੇ ਰੋਂਦਾ ਹੈ ਇੱਕ ਗਰੀਬ ਬੰਦਾ। ਇਹ ਮੁਸਲਮਾਨ ਮਾਸ਼ਕੀ ਸੀ, ਇਹਦੇ ਕੱਪੜੇ ਵੀ ਬੜੇ ਸਧਾਰਨ ਸਨ। ਗਰੀਬ ਦਾ ਤੁਹਾਨੂੰ ਪਤਾ ਬਾਣਾ ਦਾ ਬਾਣਾ ਕਿੱਦਾਂ ਦਾ ਹੁੰਦਾ। ਮੈਂ ਬੇਨਤੀ ਕੀਤੀ, ਹਰ ਵਰਗ ਦਾ ਬੰਦਾ ਉਹਨਾਂ ਨੂੰ ਬੜਾ ਪਿਆਰ ਕਰਦਾ ਸੀ। ਉਹਨੇ ਆਖਿਆ ਗੁਰੂ ਦੇ ਸਿੱਖਾ ਹੈ ਨਹੀਂ ਕਿਤੇ ਰੱਬ, ਨਾ ਉਹਦਾ ਘਰ ਵਾ ਨਾ ਉਹਦਾ ਦਰ ਵਾ। ਉਹ ਰੱਬ ਕਿਤੇ ਬੈਠਾ ਹੁੰਦਾ ਤੇ ਮੇਰੇ ਵਰਗੇ ਨਾਲ ਧੱਕਾ ਨਾ ਹੁੰਦਾ। ਇੱਕ ਪਾਸੇ ਤੁਸੀਂ ਕਹਿੰਦੇ ਹੋ ਗਰੀਬ ਨਿਵਾਜ ਹੈ, ਗਰੀਬਾਂ ਦਾ ਪ੍ਰਤਪਾਲਕ ਹੈ, ਜੇ ਰੱਬ ਹੁੰਦਾ ਕਿਸੇ ਰੂਪ ਵਿੱਚ ਤੇ ਅੱਜ ਮੇਰਾ ਇਹ ਹਾਲ ਨਾ ਹੁੰਦਾ। ਇਹ ਬਚਨ ਸੁਣ ਕੇ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਗਰੀਬ ਨੂੰ ਆਪਣੀ ਛਾਤੀ ਨਾਲ ਲਾ ਲਿਆ। ਕਹਿਣ ਲੱਗੇ ਚਾਚਾ ਕੀ ਗੱਲ ਹੋਈ ਹੈ, ਰੋਂਦੇ ਆਏ ਹੋ, ਮੈਨੂੰ ਦੱਸੋ ਕੀ ਹੋਇਆ ਤੁਹਾਡੇ ਨਾਲ। ਦੁਹੱਥਣੀ ਪਿੱਟਦਾ ਆਇਆ ਭਾਈ ਤਾਰੂ ਸਿੰਘ ਦੇ ਨਾਲ। ਇਹ ਮੁਸਲਮਾਨ ਮਾਸ਼ਕੀ ਇੱਕ ਬਚਨ ਕਰਦਾ, ਇੱਥੋਂ ਮਜ਼ਬੂਨ ਪ੍ਰਾਰੰਭ ਕਰ ਰਹੇ ਹਾਂ, ਕਿੱਥੋਂ ਕਿ ਤੱਕ ਜਾਂਦਾ ਹੈ ਗੁਰੂ ਪਾਤਸ਼ਾਹ ਜਾਣਨ। ਸਰਵਣ ਕਰੀਏ, ਮਾਂ ਦੁਹੱਥਣਾ ਪਿੱਟਿਆ ਤਾਰੂ ਸਿੰਘ ਕੋਲ ਆ।

ਜਿਹਦੀ ਅਕਲ ਨੂੰ ਬੱਜ ਕੇ ਹੋਣ ਚੰਦਰੇ ਹਰ ਦਾ।

ਗ੍ਰੀ ਮਾਸ਼ਕੀ ਰਹੀਮ ਬਖਸ਼ ਨੇ ਭਾਈ ਤਾਰੂ ਸਿੰਘ ਨੂੰ ਜਿਹਨੂੰ ਜੱਫੀ ਚ ਲਿਆ ਹੋਇਆ ਸੀ, ਇਸ ਗਰੀਬ ਨੂੰ ਕਹਿਣ ਲੱਗਾ, ਪੁੱਤਰਾ ਤੈਨੂੰ ਕੀ ਦੱਸਾਂ, ਮੇਰੀ ਨੌਜਵਾਨ ਧੀ ਆਪਣੇ ਘਰ ਬੈਠੀ ਸੀ, ਪੱਟੀ ਦੇ ਫੌਜਦਾਰੇ ਸਾਰਾ ਇਲਾਕਾ ਤੋਂ ਪੱਟੀ ਥਾਣੇ ਦੇ ਅਧੀਨ ਆਉਂਦਾ ਸੀ, ਤੇ ਪੰਜਾਬ ਦੇ ਦੋ ਸ਼ਹਿਰ ਐਸੇ ਸਨ ਜਿਨ੍ਹਾਂ ਤੇ ਅਬਦਾਲੀ ਨੇ ਵੀ ਕਿਤੇ ਹਮਲਾ ਕਰਨ ਦੀ ਜ਼ਰੂਰਤ ਨਹੀਂ ਸੀ ਕੀਤੀ। ਜਿਹੜੇ ਦਿੱਲੀ ਤੱਕ ਲੁੱਟ ਲੈਂਦੇ ਸਨ ਉਹਨਾਂ ਪੰਜਾਬ ਦੇ ਇਹਨਾਂ ਦੋਵਾਂ ਸ਼ਹਿਰਾਂ 'ਤੇ ਕਦੀ ਹਮਲਾ ਕਰਨ ਦੀ ਜ਼ਰੂਰਤ ਨਹੀਂ ਸੀ ਕੀਤੀ। ਇੱਕ ਸੀ ਕਸੂਰ ਅਤੇ ਦੂਜਾ ਸੀ ਪੱਟੀ। ਬੜੇ ਬੜੇ ਧਨਾੜ ਅਤੇ ਨਵਾਬ ਇੱਥੇ ਵੱਸਦੇ ਸਨ। ਇੱਥੇ ਬੀਬੀਆਂ ਨੇ ਪੱਟੀ ਸ਼ਹਿਰ ਵਿੱਚ ਵੀ ਸਵਾ ਸਵਾ ਮਨ ਦੇ ਪੀਸਣ ਪੀਸੇ ਹਨ। ਸਾਧ ਸੰਗਤ ਮੀਰ ਮਨੂ ਦੀ ਕੈਦ ਵਿੱਚ ਵੀ ਪੀਸੇ ਹਨ। ਇੱਥੇ ਵੀ ਬੀਬੀਆਂ ਅਜੇ ਵੀ ਨਿਸ਼ਾਨੀਆਂ ਹੈਗੀਆਂ। ਉਹ ਕਿਲ੍ਹਾ ਉਸੇ ਤਰ੍ਹਾਂ ਮੌਜੂਦ ਹੈ। ਕਿਤੇ ਜਾਇਆ ਕਰੀਏ ਬੱਚਿਆਂ ਦੇ ਨਾਲ, ਆਪਾਂ ਤੇ ਜਦੋਂ ਛੁੱਟੀਆਂ ਹੁੰਦੀਆਂ ਨਾ ਤੇ ਆਪਾਂ ਤੇ ਪਿਕਨਿਕ ਮਨਾਉਣ ਵਾਸਤੇ ਪਹਾੜਾਂ ਤੇ ਚਲੇ ਜਾਂਦੇ ਹਾਂ, ਹਿੱਲ ਸਟੇਸ਼ਨਾਂ ਤੇ ਚਲੇ ਜਾਂਦੇ ਹਾਂ, ਬੀਚਾਂ ਤੇ ਚਲੇ ਜਾਂਦੇ ਹਾਂ। ਇੱਥੇ ਜਿਹੜਾ ਸਾਡਾ ਬੜਾ ਵੱਡਾ ਇਤਿਹਾਸ ਦਾ ਅਗਾਧ ਬਹੁਤ ਸਮੁੰਦਰ, ਆਪਾਂ ਕਦੀ ਉੱਧਰ ਨੂੰ ਨਹੀਂ ਗਏ। ਬੱਚੇ ਜਾ ਕੇ ਵੇਖਣ ਜਿੱਥੇ ਬੀਬੀਆਂ ਨੂੰ ਸੰਗਲਾਂ ਨਾਲ ਬੰਨ ਕੇ ਰੱਖਿਆ ਹੋਇਆ ਸੀ। ਉੱਥੋਂ ਦਾ ਪੱਟੀ ਦਾ ਫੌਜਦਾਰ ਸੀ ਜਿਹਨੂੰ ਅੱਜ ਦੀ ਭਾਸ਼ਾ 'ਚ ਤੁਸੀਂ SHO ਕਹਿੰਦੇ ਹੋ। ਇਹ ਸਾਰਾ ਇਲਾਕਾ ਐਨ ਪਾਕਿਸਤਾਨ ਦੇ ਬਾਰਡਰ ਤੱਕ ਕਸੂਰ ਤੋਂ ਉਰੋਰਾ ਸਾਰਾ ਹੀ ਪੱਟੀ ਥਾਣੇ ਦੇ ਅਧੀਨ ਆਉਂਦਾ ਸੀ। ਨਸ਼ਹਿਰੇ ਢਾਲੇ ਤੱਕ ਇਹ ਸਾਰਾ ਇਲਾਕਾ ਪੱਟੀ ਥਾਣੇ ਦੇ ਅਧੀਨ ਹੀ ਆਉਂਦਾ ਸੀ। ਉਹਨੇ ਕਿਹਾ ਜਾਫਰ ਬੇਗ ਲੈ ਗਏ ਆ ਚੁੱਕ ਕੇ ਮੇਰੀ ਧੀ ਨੂੰ। ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਆਖਿਆ, ਕਹਿੰਦਾ ਚਾਚਾ ਚਲੋ ਬੰਦੇ ਤੇ ਮੁਸੀਬਤ ਬਣਦੀ ਤਾਂ ਪੁਲਿਸ ਵਾਲੇ ਨੂੰ ਦੌੜਦਾ ਹੈ, ਤੇ ਪੁਲਿਸ ਦਾ ਇਸ ਥਾਣੇਦਾਰ ਫੌਜਦਾਰ ਤੇ ਤੇਰੀ ਧੀ ਨੂੰ ਆਪੇ ਚੁੱਕ ਕੇ ਲੈ ਗਿਆ, ਤੂੰ ਹੋਰ ਨੀ ਕਿਸੇ ਕੋਲ ਗਿਆ? ਕਹਿੰਦਾ ਫਿਰ ਮੈਂ ਲਾਹੌਰ ਦੇ ਸੂਬੇਦਾਰ ਦੇ ਕੋਲ ਗਿਆ, ਜਿੱਦਾਂ ਅੱਜ ਕੱਲ੍ਹ ਕੇ ਕਹਿੰਦਾ ਮੈਂ ਚੀਫ ਮਿਨਿਸਟਰ ਦੇ ਕੋਲ ਚੰਡੀਗੜ੍ਹ ਗਿਆ। ਆ ਕੀ ਹੋ ਰਿਹਾ ਯੂਨੀਵਰਸਿਟੀ ਦੇ ਵਿੱਚ, ਪੰਜਾਬ ਯੂਨੀਵਰਸਿਟੀ ਦੇ ਵਿੱਚ ਕੀ ਨਹੀਂ ਹੋ ਰਿਹਾ? ਸਾਧ ਸੰਗਤ ਲਿਆ ਕੇ ਦਲਾਂ ਦੇ ਦਲ ਸਾਡੇ ਲੀਡਰ ਬੋਲੇ ਪੈਂਦੇ ਨੇ, ਉੱਥੇ ਆਣ ਕੇ ਬਾਹਰਲੇ ਦਖਲ ਦੇ ਰਹੇ ਨੇ, ਉਹ ਬੱਚੇ ਸਾਡੇ ਡਾਂਗਾ ਖਾਂਦੇ, ਸਰਜੇ ਜ਼ਬਾਨ ਜੋ ਕਿ ਸਿਆਸੀ ਪਾਰਟੀ ਬੋਲੀ ਹੋਵੇ, ਤੇ ਇਹਨਾਂ ਨੂੰ ਪੰਜਾਬ ਦੇ ਮਸਲੇ ਲੱਭਦੇ, ਇਹਨਾਂ ਨੂੰ ਸਿਰਫ ਆਪਣੀਆਂ ਕੁਰਸੀਆਂ ਹੀ ਲੱਭਦੀਆਂ ਨੇ। ਅਮੈਰੀਕਾ ਇੱਕ ਮਿਲੀਅਨ ਦੇ ਵਿੱਚ ਵੀ ਇੱਥੋਂ ਦੀ ਸਿੜੀਆਂ ਦੇ ਦੇਵੇ ਤੇ ਪਤਾ ਨਹੀਂ ਇਹਨਾਂ ਕੋਲ ਮਿਲੀਅਨ ਵੀ ਕਿੱਥੋਂ ਆਉਂਦਾ, ਰਾਤੋਂ ਰਾਤ ਆਪਣੇ ਬੱਚੇ ਇੱਥੇ ਵਾੜ ਦਿੰਦੇ ਨੇ ਤੇ ਸਾਡੇ ਬੱਚੇ ਉੱਥੇ ਡਾਂਗਾਂ ਖਾਣ ਨੂੰ ਬੈਠੇ ਹੋਏ ਨੇ। ਜੇਕਰ ਕੌਮ ਜਾਗੀ ਨਾ, ਇਸੇ ਕਰਕੇ ਭਾਜੀ ਜਸਵਿੰਦਰ ਸਿੰਘ ਜੀ ਜੰਡੀ ਸਾਹਿਬ ਨੇ ਕਹਿ ਕੇ ਕਹਿੰਦੇ ਇਤਿਹਾਸ ਵੀ ਜ਼ਰੂਰੀ ਹੈ। ਹੋ ਸਕਦਾ ਕੋਈ ਟੁੰਬਿਆ ਜਾਏ, ਵਿਰੋਧ ਸਿਰਫ ਤਲਵਾਰਾਂ ਦੇ ਨਾਲ ਨਹੀਂ ਹੁੰਦਾ, ਵਿਚਾਰਾਂ ਦੇ ਨਾਲ ਵੀ ਹੋ ਸਕਦਾ। ਜਦੋਂ ਬੁੱਧੀਜੀਵੀ ਵਰਗ ਤੁਹਾਡੇ ਵਰਗਾ ਸਾਰਾ ਹੀ ਖਲੋ ਗਿਆ ਨਾ, ਇਹਨਾਂ ਨੂੰ ਭਜਦਿਆਂ ਰਾਹ ਨਹੀਂ ਲੱਭਣਾ ਜਿਹਨਾਂ ਦੇ ਤੁਸੀਂ ਇੱਥੇ ਆਏ ਤੇ ਸਰੋਪੇ ਗਲ ਵਿੱਚ ਪਾਉਂਦੇ, ਫੋਟੋਆਂ ਲਵਾ ਲਵਾ ਕੇ ਫੇਸਬੁੱਕ ਤੇ ਪਾਉਂਦੇ, ਸ਼ਰਮ ਨਹੀਂ ਆਉਂਦੀ ਸਾਨੂੰ? ਉਦੋਂ ਇਹ ਸਾਡੇ ਬੱਚਿਆਂ ਦੇ ਖੂਨ ਵਿੱਚ ਨਹਾ ਕੇ ਆਉਂਦੇ ਨੇ, ਅਸੀਂ ਗੁਲਦਸਤੇ ਲੈ ਕੇ ਇਹਨਾਂ ਨੂੰ ਏਅਰਪੋਰਟ ਦੇ ਉੱਤੇ ਜਾ ਕੇ ਮਿਲਣ ਚਲੇ ਜਾਂਦੇ ਹਾਂ, ਫਿਰ ਮੀਟਿੰਗਾਂ ਕਰਦੇ ਹਾਂ, ਫਿਰ ਉੱਥੇ ਭਰ ਭਰ ਕੇ ਲਿਫਾਫੇ ਦਿੰਦੇ ਹਾਂ। ਗਰੀਬ ਜੂ ਨੇ, ਇਹਨਾਂ ਨੂੰ ਤੁਸੀਂ ਲਿਫਾਫੇ ਭਰ ਭਰ ਕੇ ਦਿੰਦੇ ਹੋ ਸੰਗਤ ਜੀ। ਜਿਹਨਾਂ ਨੂੰ ਸੰਭਾਲਣਾ ਉਹਨਾਂ ਨੂੰ ਅਸੀਂ ਸੰਭਾਲ ਨਹੀਂ ਰਹੇ, ਇਹ ਰਾਕਸ਼ਾਂ ਦੇ ਅਸੀਂ ਮੂੰਹ ਹੋਰ ਭਰੀ ਜਾਂਦੇ ਹਾਂ, ਤੁੰਨ ਤੁੰਨ ਕੇ ਭਰੀ ਜਾਂਦੇ ਹਾਂ, ਸਾਨੂੰ ਪਤਾ ਨਹੀਂ ਅਕਲ ਕਿਹੜੇ ਵੇਲੇ ਆਉਣੀ। ਉਹਨੇ ਕਿਹਾ ਮੈਂ ਫੌਜਦਾਰ ਦੋ ਹੋ ਕੇ, ਮੈਨੂੰ ਪਤਾ ਇਹਨੇ ਤੇ ਛੱਡਣੀ ਨਹੀਂ। ਉਹਨੇ ਆਖਿਆ ਮੈਂ ਤੇ ਬੇਗਮ ਬਣਾ ਲਈ, ਬਣਾ ਲੈਣਾ ਇਹਨੂੰ, ਨਿਕਾਹ ਕਰਨਾ ਇਹਦੇ ਨਾਲ। ਬੜੀ ਖੂਬਸੂਰਤ ਸੀ ਵਿਚਾਰੀ ਧੀ ਉਹਦੀ, ਮੁਸਲਮਾਨ ਦੀ। ਕਹਿੰਦਾ ਮੈਂ ਗਿਆ ਫਿਰ ਲਾਹੌਰ ਜ਼ਕਰੀਆ ਖਾਨ ਦੇ ਕੋਲ, ਮੈਂ ਉਹਨੂੰ ਜਾ ਕੇ ਆਖਿਆ ਕਿ ਤੁਹਾਡੇ ਫੌਜਦਾਰ ਨੇ ਮੇਰੀ ਧੀ ਨੂੰ ਆਪਣੇ ਸਿਪਾਹੀਆਂ ਕੋਲੋਂ ਚੁਕਵਾ ਕੇ ਆਪਣੇ ਲੈ ਗਿਆ ਹਰਮਾਂ ਦੇ ਵਿੱਚ। ਤੁਸੀਂ ਪੰਜਾਬ ਦੇ ਮਾਲਕ ਹੋ, ਸਾਰੇ ਪੰਜਾਬ ਦੇ ਮਾਲਕ ਹੋ। ਉਦੋਂ ਪੰਜਾਬ ਏਡਾ ਕੁ ਚਿੜੀ ਦੇ ਪਹੁੰਚੇ ਜਿੱਡਾ ਨਹੀਂ ਸੀ, ਪੰਜਾਬ ਦਿੱਲੀ ਤੱਕ ਸੀ ਸਾਧ ਸੰਗਤ, ਕਾਬਲ ਕੰਧਾਰ ਤੱਕ ਸੀ। ਉਹਨੇ ਆਖਿਆ ਤੁਸੀਂ ਪੰਜਾਬ ਦੇ ਮਾਲਕ ਹੋ, ਤੁਹਾਡਾ ਇੱਕ ਇਸ਼ਾਰਾ ਹੋਣਾ, ਉਹਨੂੰ ਮੇਰੀ ਧੀ ਛੱਡਣੀ ਪੈਣੀ ਹੈ। ਤੇ ਪਤਾ ਇਹਨੇ ਕੀ ਆਖਿਆ? ਪੰਜਾਬ ਦੇ ਸੂਬੇਦਾਰ ਜ਼ਕਰੀਆ ਖਾਨ ਨੇ, ਅਬਦੁਲ ਸਮਦ ਖਾਨ ਦਾ ਪੁੱਤ ਸੀ ਇਹ, ਇਤਿਹਾਸ ਬੜੀ ਇਹੋ ਹੀ ਹੈ ਜਿਹਨੇ ਬਾਬਾ ਬੰਦਾ ਸਿੰਘ ਨੂੰ ਸ਼ਹੀਦ ਕਰਵਾਇਆ ਸੀ। ਕੜੀਆਂ ਜੁੜਦੀਆਂ ਨੇ ਖੈਰ। ਤੇ ਉਹਨੇ ਅੱਗੇ ਜਵਾਬ ਦਿੱਤਾ, ਕਹਿੰਦਾ ਤੂੰ ਖੁਸ਼ ਨਸੀਬ ਆ, ਗਰੀਬ ਬੰਦਾ, ਤੇਰੀ ਧੀ ਦਾ ਪਤਾ ਨਹੀਂ ਕਿਸੇ ਨੇ ਰਿਸ਼ਤਾ ਲੈਣਾ ਸੀ ਕਿ ਨਹੀਂ ਸੀ ਲੈਣਾ। ਤੇਰੀ ਧੀ ਹੁਣ ਜਾਫਰ ਬੇਗ ਦੇ ਘਰ ਚੱਲ ਗਈ ਹੈ, ਪੱਟੀ ਦਾ ਫੌਜਦਾਰ, ਉਹ ਬੇਗਮ ਬਣ ਗਈ, ਨੌਕਰ ਚਾਕਰ ਅੱਗੇ ਪਿੱਛੇ ਫਿਰਿਆ ਕਰਨਗੇ, ਚੰਗੇ ਕੱਪੜੇ ਪਾਏਗੀ, ਚੰਗਾ ਖਾਣਾ ਖਾਏਗੀ। ਤੇਰੇ ਘਰ ਵੀ ਤੇ ਸ਼ਾਇਦ ਦੋ ਰੋਟ ਵਕਤ ਦੀ ਰੋਟੀ ਵੀ ਉਹਨੂੰ ਨਹੀਂ ਸੀ ਨਸੀਬ ਹੁੰਦੀ, ਕਿੱਥੇ ਜਾ ਕੇ ਮਿਹਨਤ ਕਰਕੇ ਸਾਰਾ ਦਰਿਆਵਾਂ ਦੇ ਕੰਢੇ ਬੈਠ ਕੇ ਮੱਛੀਆਂ ਫੜ ਕੇ ਵੇਚ ਕੇ ਫਿਰ ਗੁਜ਼ਾਰਾ ਕਰਦਾ ਸਾਂ।
ਤੈਨੂੰ ਵਧਾਈਆਂ, ਮੇਰੇ ਵੱਲੋਂ ਤੇਰੀ ਧੀ ਬੇਗਮ ਬਣ ਗਈ ਹੈ। ਹਾਏ ਹਾਏ, ਗਰੀਬ ਕਾ ਜਾਵੇ ਕਿੱਧਰ? ਇਹ ਮਜ਼ਾਕ ਸੀ ਉਹਦੀ ਗਰੀਬੀ ਦਾ। ਇੱਜ਼ਤ ਤੇ ਸਾਰਿਆਂ ਦੀ ਇੱਕੋ ਜੀ ਨਾ ਸਤਸੰਗ, ਉਹ ਭਾਵੇਂ ਮਿਲੀਅਨਟਰ ਨਹੀਂ ਹੋਵੇ ਤੇ ਭਾਵੇਂ ਕੋਈ ਦਿਹਾੜੀਦਾਰ ਹੈ, ਇੱਜ਼ਤ ਤੇ ਹਰ ਇੱਕ। ਇਹ ਧੀਆਂ ਮੇਰੀਆਂ ਸਾਰੀਆਂ ਸਾਂਝੀਆਂ ਨੇ ਨਾ ਸਾਡੀਆਂ, ਹਰ ਪਰਿਵਾਰ ਦੀ। ਜਦੋਂ ਅਸੀਂ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਣ ਲੱਗ ਪਏ ਨਾ, ਫਿਰ ਸਾਡੇ ਸਮਾਜ 'ਚ ਬਹੁਤ ਜ਼ਿਆਦਾ ਸੁਧਾਰ ਹੋ ਜਾਵੇਗਾ। ਹੁਣ ਇਹ ਦੱਸੀ ਕਹਿੰਦਾ, ਹੁਣ ਮੈਂ ਦੱਸ ਕੀ ਕਰਾਂ, ਮੈਂ ਲਾਹੌਰੋਂ ਹੀ ਆ ਰਿਹਾ, ਤਾਂ ਹੀ ਤੇ ਮੈਂ ਕਿਹਾ ਰੱਬ ਨਾ ਦੀ ਕੋਈ ਚੀਜ਼ ਹੈ ਨਹੀਂ। ਭਾਈ ਤਾਰੂ ਸਿੰਘ ਨੇ ਆਖਿਆ, ਚਾਚਾ ਤੁਸੀਂ ਘਰ ਚੱਲੋ, ਮੈਂ ਕੁਝ ਕਰਦਾ। ਮੱਝਾਂ ਨੂੰ ਹਿੱਕ ਕੇ ਆਪਣੇ ਘਰ ਲਿਆਂਦਾ, ਥਾਂ ਥਾਂ ਵੱਧਾ। ਹੁਣ ਇਹਦਾ ਮਰਦ ਦਾ ਰੋਟੀ ਖਾਣ ਨੂੰ ਦਿਲ ਨਹੀਂ ਕੀਤਾ, ਉਹਨੂੰ ਰੋਟੀ ਲੰਘਦੀ ਕਿੱਥੇ ਸੀ। ਉਹਨੇ ਚੁਨੰਦਾ ਗੱਭਰੂ ਜਿਹੜੇ ਪਿੰਡ ਦੇ ਤੇ ਇਲਾਕੇ ਦੇ ਸਨ, ਸਾਰਿਆਂ ਨੂੰ ਜਾਣਦੇ ਸਨ, ਉਹਨੂੰ ਸੱਦਿਆ। ਕੁਝ ਖਾੜਕੂ ਸਿੰਘ ਵੀ ਨੇੜੇ ਤੇੜੇ ਸਨ, ਉਹ ਵੀ ਸੱਦ ਲਏ। ਭਾਈ ਤਾਰੂ ਸਿੰਘ ਦੇ ਘਰ ਇੱਕ ਮੀਟਿੰਗ ਹੁੰਦੀ ਹੈ। ਹੁਣ ਭਾਈ ਤਾਰੂ ਸਿੰਘ ਦਾ ਖੋਪਰ ਲੱਥਣਾ ਲੱਗੇ ਚੱਲ ਕੇ, ਕੋਲ ਹੱਥ ਦਾ। ਹੁਣ ਵੇਖੀਏ ਇਤਿਹਾਸ ਨੂੰ, ਪਰ ਅੱਜ ਕੱਲ੍ਹ ਤੇ ਇਹੋ ਹੀ ਹੋਇਆ ਸੀ ਨਾ। ਸੋ ਮੈਂ ਗੁਰੂ ਸਵਾਰੀ ਸਾਧ ਸੰਗਤ ਜੀ, ਸਾਰੇ ਦੇ ਸਾਰੇ ਇਹ ਯੋਧੇ ਜਿਹੜੇ ਸਨ, ਬੜੀ ਬਲਵਾਨ ਸੂਰਮੇ, ਚੜ੍ਹਦੀ ਜਵਾਨੀ, ਚੰਗੇ ਡੌਲਿਆਂ ਵਾਲੇ, ਇਹ ਭਾਈ ਤਾਰੂ ਸਿੰਘ ਦੇ ਘਰ ਬੈਠੇ ਹੋਏ ਨੇ। ਤੇ ਸਾਰਿਆਂ ਦੇ ਵਿੱਚ ਉੱਠ ਕੇ ਭਾਈ ਤਾਰੂ ਸਿੰਘ ਨੇ ਹੱਥ ਜੋੜ ਕੇ ਗੁਰੂ ਫਤਿਹ ਬੁਲਾ ਕੇ ਇੱਕ ਤਕਰੀਰ ਕੀਤੀ ਹੈ। ਉਹ ਤਕਰੀਰ ਕੀ ਸੀ, ਪਿਆਰ ਨਾਲ ਤੁਸੀਂ ਸ਼ਰਮ ਕਰੋ।

ਭਾਈ ਤਾਰੂ ਸਿੰਘ ਦੇ ਘਰ ਨਾਲ ਸਿੰਘਾਂ ਦੀ ਇੱਕ ਮੀਟਿੰਗ ਹੁੰਦੀ ਹੈ। ਜਦੋਂ ਮੰਗਲਾਚਾਰ ਕੀਤਾ ਨਾ, ਢਾਡੀ ਸਿੰਘਾਂ ਨੇ ਪ੍ਰਾਰੰਭ ਵਿੱਚ ਸਤਿਗੁਰ ਨਮਸਕਾਰ ਕੀਤੀ। ਤੁਹਾਡਾ ਮਨ ਬਿਰਤੀ ਇਕਾਗਰ ਹੋਵੇਗਾ, ਤੁਸਾਂ ਸੁਣਿਆ ਹੋਵੇਗਾ, ਉਹਨਾਂ ਨੇ ਪੰਕਤੀ ਉਚਾਰਨ ਕੀਤੀ, ਸੂਰਾ ਸੋ ਪਹਿਚਾਨੀਏ। ਸੂਰਮੇ ਦੀ ਪਹਿਚਾਣ ਕਰਨੀ ਹੈ ਵੀ ਸੂਰਮਾ ਕਿਹੜਾ ਬਈ, ਤੇ ਨਹੀਂ ਜਿਹੜਾ ਜੁੱਸੇ 'ਚ ਬੜਾ ਡੀਲ ਡੌਲ ਵਾਲਾ ਅਤੇ ਜਿਸ ਪਾਸੇ ਜਾਂਦਾ ਧੱਕ ਪਾ ਦਿੰਦਾ ਬੜਾ ਯੋਧਾ ਬੰਦਾ ਵੀ ਨਹੀਂ। ਸਤਿਗੁਰੂ ਕਹਿੰਦੇ ਨੇ ਇਹਦੀ ਪਹਿਚਾਣ ਆ, ਕੋਈ ਨਾ ਕੋਈ ਸੂਰਮੇ ਦੀ ਕੁਝ ਨਾ ਕੁਝ ਪਹਿਚਾਣ ਹੋਇਆ ਕਰਦੀ ਹੈ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ। ਇੱਥੇ ਦੀਨ ਦਾ ਮਤਲਬ ਮਜ਼ਹਬ ਨਹੀਂ, ਕਈ ਜਗ੍ਹਾ 'ਤੇ ਪੰਕਤੀ ਦੇ ਅਨੁਸਾਰ ਸਿਚੁਏਸ਼ਨ ਦੇ ਹਿਸਾਬ ਨਾਲ ਦੀਨ ਦਾ ਮਤਲਬ ਮਜ਼ਹਬ ਹੀ ਆ ਜਾਂਦਾ, ਪਰ ਇੱਥੇ ਸਤਿਗੁਰੂ ਫਰਮਾਨ ਕਰਦੇ ਦੀਨ ਮਲ ਨਿਮਾਣਾ ਨਤਾਣਾ ਬੇਆਸਰਾ, ਜਿਹਦਾ ਕੋਈ ਨਹੀਂ, ਜਿਹਦੀ ਸਰਕਾਰੇ ਦਰਬਾਰੇ ਕੋਈ ਪੁੱਛਗਿੱਛ ਨਹੀਂ, ਕੋਈ ਸੁਣਵਾਈ ਨਹੀਂ, ਚਾਰਿਆਂ ਪਾਸਿਆਂ ਤੋਂ ਹਾਰਿਆ ਹੋਇਆ ਇਨਸਾਨ ਜਦੋਂ ਕਿਸੇ ਦੇ ਕੋਲ ਆਉਂਦਾ ਤੇ ਜਿਹੜਾ ਇਨਸਾਨ ਉਹਦੀ ਮਦਦ ਕਰਦਾ, ਮੇਰੇ ਸਤਿਗੁਰੂ ਕਹਿੰਦੇ ਨੇ ਉਹ ਸੂਰਮਾ ਹੈ, ਉਹਨੂੰ ਕਹਿੰਦੇ ਨੇ ਯੋਧਾ। ਤੇ ਹੁਣ ਕੋਈ ਇੱਕ ਪਾਸੇ ਲੱਖਾਂ ਦਾ ਇਕੱਠ ਹੋਵੇ, ਡਾਂਗਾ ਫੜੀਆਂ ਹੁਣ ਮਾਰੋ ਮਾਰ ਕਰਦਾ, ਕਿਸੇ ਨੂੰ ਆਣ ਕੇ ਆਖੇ ਨਾ ਮੈਂ ਰਹਿਣ ਕੱਖ ਨਹੀਂ ਇਹਦਾ ਦੇਣਾ, ਮਾਰ ਕੇ ਸਾੜ ਕੇ ਸਵਾਹ ਕਰ ਦੇਣਾ। ਤੇ ਕਦੀ ਇਤਿਹਾਸਕਾਰਾਂ ਨੇ ਇਹ ਨਹੀਂ ਲਾਖਿਆ ਕਿ ਆਖਿਆ ਕਿ ਬੜੇ ਸੂਰਮੇ ਦੀ ਭੀੜ ਆਈ ਸੀ। ਸੂਰਮੇ ਦੀ ਭੀੜ ਹੁੰਦੀ ਕਦੀ ਨਹੀਂ, ਸ਼ੇਰਾਂ ਦੀ ਕਦੀ ਭੀੜ ਨਹੀਂ ਹੁੰਦੀ, ਇਹ ਗਿੱਦੜਾਂ ਦੇ ਝੁੰਡ ਫਿਰਦੇ ਨੇ, ਐਸੇ ਜਾਨਵਰਾਂ ਦੇ ਝੁੰਡ ਫਿਰਦੇ ਨੇ ਜਿਹੜੇ ਬੜੇ ਡਰਪੋਕ ਹੋਇਆ ਕਰਦੇ ਨੇ। ਸੱਚੇ ਪਾਤਸ਼ਾਹ ਨੇ ਸਾਨੂੰ ਸਿੰਘ ਬਣਾਇਆ ਤੇ ਸਿੰਘ ਦਾ ਮਤਲਬ ਹੈ ਸ਼ੇਰ। ਇਹਦਾ ਹੈ ਹੀ ਸੁਭਾਅ ਐਸਾ ਕਿ ਜਿਹਦਾ ਇੱਕੋ ਇੱਕ ਤੇ ਪੁੱਛਗਿੱਛ ਨਹੀਂ, ਇਹ ਗੁਰੂ ਦਾ ਸਿੱਖ ਉੱਥੇ ਜਾ ਕੇ ਉਹਦੀ ਮਦਦ ਕਰਦਾ, ਪ੍ਰਸ਼ਾਦਾ ਛਕਣ ਲੱਗੇਗਾ, ਲਾਗੇ ਬੈਠਾ ਹੋਇਆ ਭਾਵੇਂ ਉਹਨੇ ਛਕ ਲਿਆ ਭਾਵੇਂ ਨਹੀਂ ਛਕ ਲਿਆ, ਪ੍ਰਸ਼ਾਦਾ ਛਕਣ ਤੋਂ ਪਹਿਲਾਂ ਗੁਰੂ ਨਮਸਕਾਰ ਕਰਕੇ ਲਾਗੇ ਬੈਠੇ ਨੂੰ ਭਾਵੇਂ ਉਹ ਭੈਣ ਭਰਾ ਮਾਤਾ ਕੋਈ ਹੋਵੇ ਉਹਨੂੰ ਹੱਥ ਜੋੜ ਕੇ ਕਹਿੰਦਾ ਜੀ ਆਪ ਜੀ ਵੀ ਛਕ ਲਓ। ਅਗਲਾ ਆਖੇ ਨਹੀਂ ਮੈਂ ਛਕ ਲਿਆ ਜਾਂ ਮੈਂ ਛਕਣਾ ਜੇ, ਠਹਿਰ ਕੇ ਵੱਖਰੀ ਗੱਲ। ਇਸੇ ਤਰ੍ਹਾਂ ਜਦੋਂ ਕਿਸੇ ਦੇ ਉੱਤੇ ਧੱਕਾ ਹੁੰਦਾ ਹੈ ਜਿਹੜਾ ਉਹਦੇ ਪਾਸੇ ਖਲੋ ਜਾਂਦਾ ਉਹਨੂੰ ਸੂਰਮਾ ਕਹਿੰਦੇ। ਇੱਥੇ ਤਾਂ ਹੈ ਗੱਲ ਸੂਰਮਗਤੀ ਵਾਲੀ ਸੀ। ਇੱਕ ਸਿੰਘ ਨੇ ਸੁਝਾਅ ਦਿੱਤਾ, ਕਹਿਣ ਲੱਗਾ ਮੀਰੀ ਪੀਰੀ ਦੇ ਮਾਲਕ ਨੇ ਧਰਮ ਤੇ ਸਿਆਸਤ ਇੱਕ ਜਗ੍ਹਾ ਤੇ ਇਕੱਠਾ ਕੀਤਾ, ਭਾਈ ਸਾਹਿਬ ਜੀ ਕਹਿੰਦੇ ਨੇ ਸਿਆਣੇ ਜੋਸ਼ ਵਿੱਚ ਹੋਸ਼ ਨੂੰ ਕਾਇਮ ਰੱਖਣਾ ਚਾਹੀਦਾ, ਅਸੀਂ ਪੱਟੀ ਸ਼ਹਿਰ ਦੇ ਉੱਤੇ ਹਮਲਾ ਕਰਨਾ ਹੈ, ਉਹ ਵੀ ਥਾਣੇ ਦੇ ਉੱਤੇ, ਅੰਦਾਜ਼ਾ ਲਗਾਓ ਇੱਥੇ ਕਿੰਨੀ ਨਫਰੀ ਹੈ, ਅਸੀਂ ਗਿਣਤੀ 'ਚ 5-7 ਬੰਦੇ ਹਾਂ, 10 ਹੋ ਜਾਵਾਂਗੇ ਵੱਧ ਤੋਂ ਵੱਧ, ਕਿਸੇ ਨੂੰ ਹੋਰ ਨੂੰ ਆਵਾਜ਼ ਮਾਰ ਲਈ ਤੇ। ਇਹ ਉਹ ਸ਼ਹਿਰ ਹੈ ਜਿੱਥੇ ਅਬਦਾਲੀ ਨੇ ਵੀ ਹਮਲਾ ਕਰਨ ਦੀ ਜ਼ਰੂਰਤ ਨਹੀਂ ਕੀਤੀ। ਮੈਂ ਤੇ ਬੇਨਤੀ ਤੁਹਾਡੇ ਸਾਹਮਣੇ ਕਰਦਾ ਹਾਂ ਕਿ ਸਾਨੂੰ ਕੋਈ ਦੂਰ ਅੰਦੇਸ਼ੀ ਫੈਸਲਾ ਲੈਣਾ ਚਾਹੀਦਾ। ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਆਖਿਆ ਠੀਕ ਹੈ ਤੁਹਾਡੀ ਵਿਚਾਰ, ਪਰ ਇਸ ਵੇਲੇ ਉਹ ਸਾਡੀ ਭੈਣ ਨੂੰ ਚੁੱਕ ਕੇ ਲੈ ਗਿਆ, ਕੱਲ੍ਹ ਤੱਕ ਉਹਨੇ ਨਿਕਾਹ ਕਰ ਲਿਆ, ਫਿਰ ਛਡਾਇਓ ਨਾ ਛਡਾਇਓ ਤੁਹਾਡੀ ਮਰਜ਼ੀ। ਮੇਰੀ ਤਾਂ ਵਿਚਾਰ ਆ ਕਿ ਸਾਨੂੰ ਕੱਲ੍ਹ ਸਵੇਰੇ ਪੱਟੀ ਸ਼ਹਿਰ ਦੇ ਥਾਣੇ ਦੇ ਉੱਤੇ ਹਮਲਾ ਕਰ ਦੇਣਾ ਚਾਹੀਦਾ। ਕਿਹੜਾ ਸੀ ਜਿਹਨੇ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਵੇ ਅਤੇ ਆਪਣੀ ਜਾਨ ਪਿਆਰੀ ਸਮਝ ਕੇ ਉਹ ਘਰ ਬੈਠ ਜਾਵੇ। ਮੈਂ ਬੇਨਤੀ ਕੀਤੀ, ਆਪਾਂ ਇੱਕ ਪਹਿਲੂ ਬੜਾ ਭਾਈ ਸਾਹਿਬ ਜੀ ਦਾ ਬਿਆਨ ਕੀਤਾ ਜਦੋਂ ਖੋਪਰ ਲੱਗਦਾ, ਉਹ ਵੀ ਬੜਾ ਰੋਚਕ ਤੱਥ ਹੈ, ਪਰ ਭਾਈ ਸਾਹਿਬ ਜੀ ਦਾ ਇਹ ਪਹਿਲਾ ਅਧਿਆਏ। ਹੁਣ ਭਾਈ ਸਾਹਿਬ ਜੀ ਨੇ ਆਖਿਆ ਅੰਮ੍ਰਿਤ ਵੇਲੇ ਸਾਰੇ ਦੇ ਸਾਰੇ ਤਿਆਰ ਬਾਰ ਤਿਆਰ ਹੋ ਕੇ ਪਿੰਡ ਦੀ ਬਾਹਰ ਜੂਹ ਦੇ ਉੱਤੇ ਮੈਨੂੰ ਮਿਲ ਲਓ, ਜਿੱਥੋਂ ਪੱਟੀ ਸ਼ਹਿਰ ਵੱਲ ਹਮਲਾ ਕਰਨਾ ਸੀ। ਪੂਲਾ ਪਿੰਡ ਹੈ ਤੁਸੀਂ ਜਾਣਦੇ ਹੋ, ਮੱਝ ਦੀ ਧਰਤੀ ਦੇ ਉੱਤੇ। ਹੁਣ ਅੰਮ੍ਰਿਤ ਵੇਲੇ ਸਿੰਘਾਂ ਨੇ, ਕਿਉਂਕਿ ਆਮ ਤੌਰ 'ਤੇ ਇਹ ਹਮਲਾਵਰ ਹੁੰਦੇ ਸਨ ਅਤੇ ਅੰਮ੍ਰਿਤ ਵੇਲੇ ਹੋ ਜਾਂਦੇ ਸਨ ਜਾਂ ਰਾਤ ਨੂੰ ਹੋ ਜਾਂਦੇ ਸਨ, ਇਹਨਾਂ ਨੇ ਘੋੜਿਆਂ 'ਤੇ ਕਾਠੀਆਂ 'ਤੇ ਤੰਗ ਕੱਸੇ ਅਤੇ ਗਿਣਤੀ ਦੇ ਕੁਝ ਸਿੰਘ ਜਿਨ੍ਹਾਂ ਦੀ ਗਿਣਤੀ 10 ਤੋਂ ਵੱਧ ਨਹੀਂ ਸੀ, ਹਮਲਾ ਕਰਨਾ ਇੱਕ ਥਾਣੇ ਦੇ ਉੱਤੇ, ਉਹ ਵੀ ਪੱਟੀ ਸ਼ਹਿਰ ਜਿਹੜਾ ਬਹੁਤ ਵੱਡਾ ਥਾਣਾ ਸੀ ਜਿਹਦੇ ਅਧੀਨ ਸੈਂਕੜੇ ਪਿੰਡ ਆਉਂਦੇ ਸਨ। ਅੱਜ ਤੇ ਛੋਟੇ ਛੋਟੇ ਕਈ ਥਾਣੇ ਬਣ ਗਏ। ਸਾਰੇ ਦੇ ਸਾਰੇ ਸਿੰਘ ਜਿਹੜੇ ਸਨ ਉਹ ਤਿਆਰ ਬਰ ਤਿਆਰ ਹੋਏ। ਇਹ ਗਰੀਬ ਰਹੀਮ ਬਖਸ਼ ਵੀ ਆ ਗਿਆ ਜਿਹਦੀ ਧੀ ਨੂੰ ਚੁੱਕਿਆ ਆਇਆ ਸੀ। ਭਾਈ ਸਾਹਿਬ ਨੇ ਘੋੜੇ 'ਤੇ ਚੜ੍ਹਨ ਤੋਂ ਪਹਿਲਾਂ ਨੂੰ ਆਪਣੇ ਕੋਲ ਸੱਦਿਆ, ਆਪਣੀ ਛਾਤੀ ਨਾਲ ਲਾ ਕੇ ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਕਿਹਾ ਚਾਚਾ ਜੀ ਤੁਸੀਂ ਸ਼ੋਭਾ ਨਹੀਂ ਦਿੰਦੇ ਜਾਣ ਲੱਗੇ, ਕਾਇਆ ਕਰਕੇ ਵੀ ਕਮਜ਼ੋਰ ਹੋ ਤੁਸੀਂ, ਨਾਲੇ ਤੁਹਾਡੇ ਮਨ 'ਚ ਵਿਰਾਗ ਹੈ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਔਰ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਵਾਪਸ ਆਵਾਂਗੇ, ਤੁਹਾਡੀ ਧੀ ਆਪਣੀ ਅਸੀਂ ਭੈਣ ਨੂੰ ਵਾਪਸ ਲੈ ਕੇ ਆਵਾਂਗੇ।
ਜੇ ਅਸੀਂ ਨਾ ਆ ਸਕੇ ਫਿਰ ਪਿੰਡ ਵਾਲੇ ਸਾਡੀ ਆਸ ਲਾ ਦਿਓ, ਫਿਰ ਸਮਝ ਲਓ ਅਸੀਂ ਉੱਥੇ ਵੱਡੇ ਟੁੱਕੇ ਮਾਰੇ ਗਏ। ਜਾਂ ਤੇ ਤਖ਼ਤ ਜਾਂ ਤਖ਼ਤ, ਇਹਦੋਂ ਘੱਟ ਸਾਡੇ ਫੈਸਲੇ ਕਦੀ ਹੋਏ ਹੀ ਨਹੀਂ। ਤੇ ਤਾਂ ਅਸੀਂ ਇਹ ਸਰੀਰ ਨਾਲ ਤੇ ਪਿਆਰ ਕਰਦੇ ਨਹੀਂ ਸੀ। ਗੁਰੂ ਸਾਹਿਬ ਨੇ ਸਾਨੂੰ ਸਰੀਰ ਨਾਲ ਪਿਆਰ ਕਰਨਾ ਤੇ ਸਿਖਾਇਆ ਹੀ ਨਹੀਂ। ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਆਖਿਆ, ਕਹਿਣ ਲੱਗੇ ਭਾਈ ਜੀ ਅੰਤਮ ਸਮੇਂ ਤੁਹਾਨੂੰ ਕਿੱਥੇ ਦਫ਼ਨ ਕੀਤਾ ਜਾਵੇ? ਤੇ ਭਾਈ ਮਰਦਾਨਾ ਜੀ ਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਸਾਰੀ ਜ਼ਿੰਦਗੀ ਇਹ ਉਪਦੇਸ਼ ਕਰਦੇ ਰਹੇ ਕਿ ਦੇਹ ਨਾਲ ਕੋਈ ਪਿਆਰ ਨਹੀਂ, ਕੋਈ ਪਿਆਰ ਨਹੀਂ, ਮਿੱਟੀ ਦੀ ਮੁੱਠ ਜਿੱਥੇ ਮਰਜ਼ੀ ਸੁੱਟ ਚੜੋ। ਅੱਜ ਸਾਨੂੰ ਪੁੱਛਦੇ ਹੋ ਕਿ ਦੇਹ ਨਾਲ ਪਿਆਰ ਕਰਦੇ ਸਾਨੂੰ ਕਿੱਥੇ ਦਫਨਾਇਆ ਜਾਵੇ? ਸੱਚੇ ਪਾਤਸ਼ਾਹ ਜਿੱਥੇ ਮਰਜ਼ੀ, ਜਿੱਥੇ ਅੰਤਮ ਸਮਾਂ ਆ ਗਏ ਉੱਥੇ ਤੁਸੀਂ ਇਹ ਕਾਰਜ ਕਰਦੇ ਹੋ। ਦਫਨਾਉਣਾ ਦਫਨਾ ਦਿਓ, ਰੋੜਨਾ ਰੋੜ ਦਿਓ, ਸਾੜਨਾ ਸਾੜ ਦਿਓ, ਜੋ ਮਰਜ਼ੀ ਕਰ ਦਿਓ। ਇਹ ਸਰੀਰ ਨਾਲ ਸਾਡਾ ਕੋਈ ਪਿਆਰ ਨਹੀਂ। ਇਹੋ ਹੀ ਗੁੜਤੀ ਸਾਨੂੰ ਅੱਜ ਤੱਕ ਮਿਲੀ ਹੋਈ ਹੈ ਸਤਸੰਗ। ਇਸੇ ਕਰਕੇ ਤੁਸੀਂ ਵੱਡੀਆਂ ਵੱਡੀਆਂ ਮੁਸੀਬਤਾਂ ਨਾਲ ਮੱਥਾ ਲਾਉਂਦੇ ਹੋ, ਬੜੇ ਪਿਆਰ ਨਾਲ ਛਾਤੀ ਲਾ ਕੇ ਹੱਥ ਜੋੜ ਕੇ ਆਪਣਾ ਪਿਓ ਜਾਣ ਕੇ ਕਹਿੰਦਾ, ਚਾਚਾ ਜੀ ਤੁਸੀਂ ਘਰ ਨੂੰ ਜਾਓ, ਹੁਣ ਤੁਹਾਡੀ ਧੀ ਨੂੰ, ਆਪਣੀ ਭੈਣ ਨੂੰ, ਤੁਹਾਡੀ ਧੀ ਨਹੀਂ ਸਾਡੀ ਭੈਣ, ਅਸੀਂ ਲੈ ਕੇ ਆਵਾਂਗੇ। ਰਹੀਮ ਬਖਸ਼ ਨੇ ਦੁਆਵਾਂ ਦਿੱਤੀਆਂ, ਉਹ ਘਰ ਨੂੰ ਚਲਿਆ ਗਿਆ। ਇਹਨਾਂ ਸੂਰਮਿਆਂ ਨੇ ਅਰਦਾਸ ਕੀਤੀ, ਹਾਜ਼ਰ ਨਾਜ਼ਰ ਜਾਣ ਕੇ ਸਤਿਗੁਰਾਂ ਦੇ ਪਾਵਨ ਚਰਨਾਂ। ਗਰੀਬ ਨਾਥ ਸਤਿਗੁਰੂ ਆਪ ਜੀ ਦੇ ਦਰ ਦੇ ਕੂਕਰ, ਆਪ ਜੀ ਦੇ ਦਰ ਦੇ ਸੇਵਾਦਾਰ, ਧਰਮ ਯੁੱਧ ਕਰਨ ਵਾਸਤੇ ਚੱਲੇ ਨੇ। ਸੱਚੇ ਪਾਤਸ਼ਾਹ ਪੈਜ ਰੱਖਣੀ ਹਾਰ ਜਿੱਤੇ ਦੀ ਤੁਸੀਂ ਆਪ ਜਾਣਦੇ ਹੋ। ਸਾਰੀ ਖੁਦਾਈ ਇੱਕ ਤਰਫ, ਫਜ਼ਲੇ ਇਲਾਹੀ ਇੱਕ ਤਰਫ, ਨਾ ਮਹਿੰਗੇ ਪਰ, ਨਾ ਸਸਤੇ ਪਰ, ਨਾ ਮਹਿਕੂਫ ਗੱਲੇ ਪਰ, ਫਤਿਹ ਤਬਾਸੁਸ ਕੀ ਹੈ, ਖੁਦਾ ਹੈ ਜਿਸਕੇ ਪੱਲੇ ਪਰ। ਛੋਟੀ ਅਰਦਾਸ ਕਰਕੇ ਸਤਿ ਸ੍ਰੀ ਅਕਾਲ ਦੇ ਛੱਡੇ ਜੈਕਾਰੇ। ਮਰਦਾਂ ਦੀਆਂ ਭਵਾਂ ਤਣ ਗਈਆਂ, ਉਹਨਾਂ ਦੇ ਜੁੱਸਿਆਂ ਚ ਮਨ 10 ਗੁਣਾ ਜੋਸ਼ ਆ ਗਿਆ ਹੋਵੇ, ਡੋਲੇ ਫੜਕੇ ਧਰਮ ਜਿੱਤ ਕਰਨ ਵਾਸਤੇ ਖਿੱਚ ਕੇ ਘੋੜੀ ਦੀਆਂ ਵਾਗਾਂ ਉਹ ਪੱਟੀ ਸ਼ਬਦ ਤੇ ਹਮਲਾ ਕਿਵੇਂ ਕਰਦੇ ਨੇ? ਉਹ ਸਦਰ ਟਨ ਸ਼ਬਦ ਛੇ

ਸਾਰੀ ਸੰਗਤ ਕਰੀ ਗੱਜ ਕੇ ਕਹਿ ਦਈਏ ਸਤਨਾਮ ਸ੍ਰੀ ਵਾਹਿਗੁਰੂ। ਮੇਰੇ 10 ਮਿੰਟ ਦੇ ਸਮੇਂ 'ਚ ਮੈਂ ਇੱਕ ਰਚਨਾ ਹੋਰ ਜ਼ਰੂਰੀ ਕਹਿਣੀ ਚਾਹੁੰਦਾ, ਪ੍ਰਸੰਗ ਨੂੰ ਆਪਾਂ ਟਿਕਾਣੇ ਛੱਡ ਦਈਏ। ਇਹਨਾਂ ਸਿੰਘਾਂ ਨੇ ਜਦੋਂ ਹਮਲਾ ਕੀਤਾ, ਇਤਿਹਾਸ ਦੇ ਪੰਨੇ ਕਹਿੰਦੇ ਨੇ ਕਿ 150 ਤੋਂ ਵੱਧ ਨਫਰੀ ਸੀ ਉਸ ਵੇਲੇ ਪੱਟੀ ਠਾਣੇ ਦੇ ਵਿੱਚ, 150 ਤੋਂ ਵੱਧ ਬੰਦਾ ਸੀ। ਆਮ ਤੌਰ 'ਤੇ ਉਹਨਾਂ ਸਮੇਂ 'ਚ ਇੰਨੀ ਨਫਰੀ ਨਹੀਂ ਸੀ ਹੁੰਦੀ। ਇਹ ਸਿੰਘਾਂ ਨੇ ਜਦੋਂ ਅਚਨ 'ਚ ਜਾ ਕੇ ਠਾਣੇ ਦੇ ਉੱਤੇ ਹਮਲਾ ਕੀਤਾ, ਸਾਹਮਣੇ ਪਲੰਘ ਦੇ ਉੱਤੇ ਜਾਫਰ ਬੇਗ ਬੈਠਾ ਹੋਇਆ। ਜਦੋਂ ਉਹਨੇ ਵੇਖ ਲਿਆ ਕਿ ਸਿੰਘ ਆ ਗਏ, ਉਹਨਾਂ ਕੋਲ ਹੀ ਸ਼ਸਤਰ ਸਨ, ਉਹ ਕਿਹੜੇ ਨੇ ਹੱਥੇ ਸਨ, ਪਰ ਹਮਲਾ ਇੰਨਾ ਅਚਨਚੇ ਸੀ, ਉਹਨਾਂ ਕੋਲ ਆਪਣਾ ਆਪ ਸੰਭਾਲ ਲਿਆ ਇਹਨੇ ਗਿਆ। ਭਾਈ ਤਾਰੂ ਸਿੰਘ ਨੇ ਆਖਿਆ ਜੀ, ਇਹਨਾਂ 'ਚ ਇੱਕ ਵੀ ਬਚਣਾ ਨਹੀਂ ਚਾਹੀਦਾ। ਜਿਹੜੇ ਲੋਕਾਂ ਦੀ ਇੱਜ਼ਤ ਨੂੰ ਹੱਥ ਆ, ਜਮਤ ਨੂੰ ਹੱਥ ਪਾਉਂਦੇ ਆ ਨਾ, ਇਹਨਾਂ ਇਲਾਜ ਸਿਰਫ ਤੇਗ ਹੀ ਆ। ਖਾਲਸੇ ਨੇ ਤਾਂ ਪਹਿਲਾਂ ਲਾਲੀਆਂ ਚੜੀਆਂ ਹੋਇਆ ਸੀ ਨਾ, ਵਾਢੀ ਧਰ ਲਈ ਇੱਕ ਪਾਸੇ, ਅਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹ ਜ਼ਾਫਰ ਬੇਗ ਵਾਲੇ ਪਾਸੇ ਹੋ ਗਏ। ਮਰਦੇ ਜੇ ਦਿਲ ਦੇ ਨਾਲ ਸਾਹਮਣੇ ਆ ਖਾਲਸੇ ਦੇ, ਟਿਕ ਨਾ ਸਕਿਆ 5 ਮਿੰਟ ਵੀ, ਮਾਰੀ ਤੇਗ ਦੇ ਦੁਫਾੜ ਕਰਕੇ ਧਰਤੀ ਦੇ ਉੱਤੇ ਸੁੱਟ ਦਿੱਤਾ, ਐਨ ਉਹਦਾ ਫਸਤਾ ਵੱਢ ਦਿੱਤਾ, ਲੜਾਈ ਬੰਦ ਹੋ ਗਈ, ਬੰਦੇ ਸਾਰੇ ਮਾਰ ਦਿੱਤੇ ਠਾਣੇ ਦੇ ਜਿੰਨੇ ਸਨ ਇਹ ਗੁਰੂ ਕੇ ਖਾਲਸੇ ਨੇ, ਜਿਹੜੇ ਆਏ ਸਨ 5-7-10 ਬੰਦੇ। ਹੁਣ ਉਹਨਾਂ ਨੇ ਵੇਖਿਆ ਇਹ ਰਹੀਮ ਬਖਸ਼ ਦੀ ਧੀ ਜਿਹੜੀ ਸੀ, ਇਹਨੇ ਆਪਣੇ ਹਰਮਾਂ ਵਿੱਚ ਰੱਖੀ ਹੋਈ ਸੀ, ਪਤਾ ਲਾ ਲਿਆ ਉਹਦਾ, ਆਪਣੀ ਭੈਣ ਨੂੰ ਛਡਾਇਆ, ਆਪਣੇ ਘੋੜੇ ਦੇ ਪਿੱਛੇ ਬਿਠਾ ਕੇ ਆਪਣੇ ਪਿੰਡ ਪੂਲੇ ਵੱਲ ਨੂੰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਰਵਾਨਾ ਹੋ ਗਏ। ਪਿੰਡ ਵਾਲਿਆਂ ਨੇ ਬੜੀ ਜੈ ਜੈਕਾਰ ਕੀਤੀ। ਹੁਣ ਉਹਨਾਂ ਸਮੇਂ 'ਚ ਜਿਹੜੇ ਪੰਜਾਬ ਦੇ ਟਾਊਟ ਸਨ, ਸਿੱਖ ਕੌਮ ਦੇ ਮਹਾਨ ਵਿਦਵਾਨ ਢਾਡੀਆਂ ਦੇ ਪਿਤਾਮਾ ਬਾਪੂ ਸੀਤਲ ਸਾਹਿਬ ਨੇ ਉਹਨਾਂ ਦੀ ਗਿਣਤੀ 16 ਲਿਖੀ ਹੈ, 16 ਸਾਹਿਬ ਰਾਈਡ ਨਸ਼ਹਿਰੇ ਢਾਲੇ ਵਾਲਾ ਉਹ ਵੀ ਇੱਕ ਵਿੱਚ ਸੀ, ਹਰ ਭਗਤ ਨਨਨੀਆਂ, ਐਸੇ 16 ਬੰਦੇ ਸਨ ਜਿਹੜੇ ਸਰਕਾਰ ਦੇ ਨਾਲ ਆਂਢ ਗੰਢ ਕਰਦੇ ਸਨ ਅਤੇ ਸਿੰਘਾਂ ਦਾ ਬੜਾ ਨੁਕਸਾਨ ਕਰ, ਅੱਜ ਵੀ ਹੈ ਨਾ, ਬਹੁਤ ਬੜੇ ਬੰਦੇ ਟਾਊਟ ਅੱਜ ਵੀ ਸਾਡੇ 'ਚ ਤੁਰੇ ਫਿਰਦੇ ਨੇ। ਅੱਜ ਕੱਲ੍ਹ ਉਹਨੂੰ CID ਕਹਿ ਦਿੰਦੇ ਨੇ, ਉਦੋਂ ਟਾਊਟ ਕਹਿੰਦੇ ਸੀ, ਕੰਮ ਹੀ ਟਾਊਟਾਂ ਵਾਲੇ ਸਨ ਇਹਨਾਂ ਦੇ। ਇਹਨਾਂ 'ਚ ਇੱਕ ਸੀ ਹਰ ਭਗਤ ਰਨੀਆਂ ਜੰਡਿਆਲੇ ਵਾਲਾ, ਇਹਦੇ ਵੱਡ ਵਡੇਰੇ ਬਹੁਤ ਨੇਕ ਬਖਤ ਸਨ, ਉਹਨਾਂ ਬਾਰੇ ਆਪਾਂ ਜਾਣਦੇ ਹਾਂ, ਸਾਡਾ ਸਿਰ ਝੁਕਦਾ। ਗੁਰੂ ਅਮਰਦਾਸ ਜੀ ਦੇ ਮੇਰੇ ਬਾਬਾ ਹੰਧਾਲ ਜੀ, ਬਾਬਾ ਹੰਧਾਲ ਜੀ ਨੂੰ ਜਿਹੜੀਆਂ ਪਾਤਸ਼ਾਹ ਨੇ 22 ਮੰਜੀਆਂ ਬਖਸ਼ਿਸ਼ ਕੀਤੀਆਂ ਸਨ, ਉਹਨਾਂ 'ਚੋਂ ਇੱਕ ਸਨ। ਬੜੇ ਉਹਨਾਂ ਨੇ ਸੇਵਕ, ਬੜਾ ਸਿੱਖੀ ਦਾ ਪ੍ਰਚਾਰ ਕੀਤਾ। ਜਦੋਂ ਬਾਬਾ ਹੰਧਾਲ ਜੀ ਚਲੇ ਗਏ, ਇਹਨਾਂ ਦੀ ਔਲਾਦ ਨੇ ਸੋਚਿਆ ਕਿ ਬਾਪੂ ਜਿਉਂਦਾ ਸੀ, ਚੜਾਵੇ ਚੜ੍ਹਦੇ ਸਨ, ਲੋਕ ਮੱਥਾ ਟੇਕਦੇ ਸਨ, ਬਾਪੂ ਚਲ ਗਿਆ, ਹੁਣ ਕੀ ਕਰੀਏ, ਇਹਨਾਂ ਧਰਮ ਦੀ ਕਿਰਤ ਕੀ ਕਰਨੀ ਸੀ। ਇਹ ਸਰਕਾਰ ਦੇ ਟਾਊਟ ਬਣ ਗਏ, ਗੁਰੂ ਦਰਬਾਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਅਤੇ ਮੈਂ ਪਹਿਲਾਂ ਵੀ ਇੱਕ ਵਾਰ ਬੇਨਤੀ ਕੀਤੀ, ਫਿਰ ਆਪ ਦੁਹਰਾ ਰਹੇ ਹਾਂ, ਇਹਨਾਂ ਨੇ ਇੱਕ ਭੰਡੀ ਪ੍ਰਚਾਰ ਕੀਤਾ ਵੀ ਬਾਬਾ ਹੰਧਾਲ ਜੀ ਗੁਰੂ ਸਨ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੇ ਸੇਵਕ ਸਨ, ਅਸੀਂ ਉਹ ਪ੍ਰਵਾਨ ਕਰ ਲਿਆ ਅੱਜ ਦੇ ਦਿਨ ਤੱਕ। ਇਸੇ ਕਰਕੇ ਜਦੋਂ ਆਪਾਂ ਜੰਡਿਆਲਾ ਕਹਿੰਦੇ ਹਾਂ ਨਾ, ਜਲੰਧਰ ਨੂੰ ਜਾਂਦੇ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਆਪਾਂ ਜੰਡਿਆਲਾ ਨਹੀਂ ਕਹਿੰਦੇ, ਸਾਡੀ ਜ਼ਬਾਨ ਸੜ ਜਾ, ਆਪਾਂ ਕਹਿੰਦੇ ਗੁਰੂ ਕਾ ਜੰਡਿਆਲਾ। ਤੁਸੀਂ ਸਿਆਣੇ ਵਿਦਵਾਨ ਬੈਠੇ ਹੋ ਸਾਰੇ, ਕਰੀਮ ਹੈ, ਮੈਨੂੰ ਦੱਸ ਦਿਓ ਇੱਥੇ ਕਿਹੜੇ ਗੁਰੂ ਸਾਹਿਬਾਨ ਦਾ ਉੱਥੇ ਆਗਮਨ ਹੋਇਆ ਜਿਹਨੂੰ ਆਪਾਂ ਜਨਮ ਕਹਿੰਦੇ, ਕਿਹੜੇ ਸਤਿਗੁਰਾਂ ਨੇ ਇੱਥੇ ਪ੍ਰਲੋਕ ਗਮਨ ਕੀਤਾ, ਜਾਂ ਕਿਹੜੇ ਗੁਰੂ ਦਾ ਕੀ ਸੰਬੰਧ ਸੀ ਜੰਡਿਆਲੇ ਦੇ ਨਾਲ, ਮੈਨੂੰ ਦੱਸ ਦਿਓ, ਭਾਈ ਮੈਂ ਕਹਿਣੋਂ ਹਟ ਜਾਵਾਂਗਾ। ਫਿਰ ਆਣ ਕੇ ਪਾਤਸ਼ਾਹ ਨੂੰ ਗੋਇੰਦਵਾਲ ਸਾਹਿਬ ਦੇ ਚਾਣ ਕੇ ਪੰਚਮ ਪਾਤਸ਼ਾਹ ਨੂੰ ਗੋਇੰਦਵਾਲ ਸਿੱਖੀ ਦਾ ਧੁਰਾ ਜਿਹਨੂੰ ਅੱਜ ਆਪਾਂ ਕਹਿੰਦੇ ਹਾਂ, ਸਾਡਾ ਕੋਈ ਇੱਕ ਵੈਰੀ ਥੋੜ੍ਹੀ ਸੀ, ਇਹਦੇ ਖਾਨਦਾਨ 'ਚ ਅਸੀਂ ਅੱਗੇ ਹਰ ਭਗਤ ਨਿਰੰਜਣੀਆਂ, ਵੱਡਾ ਘੱਲੂਘਾਰਾ ਵੀ ਇਹਨੇ ਬੜਾ ਆਪ ਕਰਾਇਆ, ਅਕਾਲ ਦਾ ਜੰਡਿਆਲੀਆ ਦਾ ਪਿਓ ਸੀ ਜਿਹਨੇ ਸਾਰਾ ਕੁਝ ਕਰਾਇਆ, ਅਬਦਾਲੀ ਨੂੰ ਜਾ ਕੇ ਲਾਹੌਰ ਮਿਲਿਆ, ਰਾਜਾ ਸਿੰਘ ਕੁੱਪ ਬੈਠੇ ਹੀ ਲੁਧਿਆਣੇ ਦੇ ਲਾਗੇ ਫੜ ਲਾ। ਖੈਰ ਮੈਂ ਉਸ ਪਾਸੇ, ਮੇਰਾ ਵਿਸ਼ਾ ਭਾਈ ਸਾਹਿਬ ਭਾਈ ਤਾਰੂ ਸਿੰਘ ਹੀ, ਇਹਦੀ ਚੱਲਣ ਨਹੀਂ ਸੀ ਦਿੰਦੇ ਧਰਮੀ ਬੰਦੇ, ਇਹ ਹੁਣ ਇਹਨੇ ਆਖਿਆ ਹੁਣ ਮੌਕਾ ਬਣਿਆ, ਹਮਲਾ ਇਹਨੇ ਠਾਣੇ 'ਤੇ ਕਰ ਦਿੱਤਾ, ਬੰਦੇ ਮਾਰ ਦਿੱਤੇ, ਹੁਣ ਇਹ ਆਖਿਆ ਕਿਆ ਕੀਤਾ ਕੀ ਜਾਵੇ। ਇਹ ਪਹੁੰਚਿਆ, ਆਪਣੇ ਨਾਲ ਕੱਢੋ ਹਰਬਾਈ, ਉਹ ਕੱਢੋ, ਇਹ ਪਹੁੰਚਿਆ ਹੁਣ ਜਾ ਕੇ ਲਾਹੌਰ ਸ਼ਹਿਰ ਦੇ ਵਿੱਚ, ਇਹ ਸਿੱਧਾ ਸੂਬੇ ਦੇ ਕੋਲ ਗਿਆ, ਸੂਬਾ 'ਤੇ ਅੱਗੇ ਹੀ ਇਹਨਾਂ ਦੇ ਉੱਤੇ ਬੜੀ ਕੈੜੀ ਅੱਖ ਰੱਖਦਾ ਸੀ। ਉਹਨੇ ਆਖਿਆ ਤੁਸੀਂ ਸਮੇਂ ਸ਼ਿਕਾਇਤਾਂ ਮੈਂ ਬੜੀਆਂ ਕੀਤੀਆਂ ਹਜ਼ੂਰ, ਆੜਾ ਬੈਠਾ ਨਾ ਪੂਲੇ ਪਿੰਡ 'ਚ ਭਾਈ ਤਾਰੂ ਸਿੰਘਾਂ ਨੂੰ ਪ੍ਰਸ਼ਾਦੇ ਛਕਾਉਂਦਾ ਹੀ, ਇਹ ਸਰਕਾਰ ਦੀਆਂ ਖਬਰਾਂ ਜਿਹੜੀਆਂ ਸਾਰੀਆਂ ਜਾ ਕੇ ਦੱਸਦਾ,
ਮੈਂ ਬੜੀ ਵਾਰ ਤੁਹਾਨੂੰ ਆਖਾਂ ਤੁਸਾਂ ਨੇ ਕੋਈ ਅਸਰ ਨਾ ਕੀਤਾ, ਲਓ ਸਮਾਂ ਥੋੜ੍ਹਾ ਮੈਂ ਗੱਲ ਮੁਕਾਵਾਂ। ਉਹਨੇ ਜਾ ਕੇ ਭਾਈ ਤਾਰੂ ਸਿੰਘ ਬਾਰੇ ਇੱਕ ਸ਼ਿਕਾਇਤ ਕਰਤੀ, ਜਿਸ ਤੋਂ ਅਗਲਾ ਅਧਿਆਏ ਫਿਰ ਕਦੀ ਸਮਾਂ ਬਣਿਆ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਸ਼ਹਾਦਤ ਹੈ, ਬੜਾ ਰੌਚਕ ਆ ਵੀ ਕਿੱਦਾਂ ਗ੍ਰਿਫਤਾਰੀ ਦੀ, ਕਿੱਦਾਂ ਸੌਦੇਬਾਜ਼ੀ। ਪਰ ਆਓ ਸਰਵਣ ਕਰ ਲਈਏ, ਇਹ ਹਰ ਭਗਤ ਰਾਨੀਆਂ ਪਹੁੰਚਿਆ ਸਾ ਪੰਧ ਮੁਕਾ ਕੇ, ਇਹ ਜਾ ਕੇ ਆਪਣੇ ਪਿਓ ਨੂੰ ਕੀ ਕਹਿ ਰਿਹਾ ਸੁਣੋ ਜੀ।

0: ਇੱਥੇ ਹੀ ਅੱਜ ਦੇ ਮਜ਼ਬੂਨ ਮੈਂ ਸੰਕੋਚਦਾ ਹਾਂ। ਅੱਜ ਦੇ ਦੀਵਾਨ 'ਚ ਮੇਰੇ ਨਾਲ ਸੇਵਾ ਨਿਭਾ ਰਹੇ ਸਨ ਮੇਰੇ ਵਾਲੇ ਪਾਸੇ ਖਲੋਤੇ ਗਿਆਨੀ ਕੁਲਵਿੰਦਰ ਸਿੰਘ ਜੀ ਬਾਲਮ, ਜੋ ਬਹੁਤ ਸਮਾਂ ਆਪਾਂ ਇੰਡੀਆ 'ਚ ਪਹਿਲਾਂ ਇਕੱਠੇ ਸਮਾਂ ਗੁਜ਼ਾਰੇ ਹੈ, ਫਿਰ ਇੱਥੇ ਬਾਅਦ 'ਚ ਸਾਡੇ ਤੋਂ ਪਹਿਲਾਂ ਇੱਥੇ ਇਹਨਾਂ ਦਾ ਅਪਲਾਈ ਹੋ ਗਿਆ, ਇਹ ਪਹਿਲਾਂ ਪੱਕੇ ਹੋ ਗਏ, ਉਸ ਤੋਂ ਬਾਅਦ ਦਾਸ ਦਾ ਜੱਥਾ ਵੀ ਇੱਥੇ ਰਹਿ ਗਏ। ਗਿਆਨੀ ਦਿਲਬਾਗ ਸਿੰਘ ਜੀ ਕਹਿ ਰਹੇ ਸਨ ਹੁਣ ਜੁੱਟ ਫਿਰ ਦੁਬਾਰਾ ਬਣੇ ਹੈ। ਧੰਨਵਾਦ ਹੈ ਕਿਉਂਕਿ ਮੇਰੇ ਨਾਲ ਦੇ ਸਾਥੀ ਜਿਹੜੇ ਪਿਛਲੇ ਸੰਡੇ ਤੁਹਾਡੇ ਦਰਸ਼ਨ ਦਾਰੇ ਕਰਕੇ ਗਏ ਨੇ, ਉਹਨਾਂ ਦਾ ਕੁਝ ਰੁਝੇਵਾਂ ਐਸਾ ਹੋ ਗਿਆ ਅਤੇ ਉਹਨਾਂ ਨੇ ਆਖਿਆ ਭਾਅ ਜੀ ਹੁਣ ਮੇਰੇ ਕੋਲ ਬਹੁਤਾ ਸਮਾਂ ਜੱਥੇ ਨੂੰ ਦਿੱਤਾ ਨਹੀਂ ਜਾਂਦਾ, ਘਰੇਲੂ ਮਜਬੂਰੀਆਂ ਹੋਇਆ ਕਰਦੀਆਂ ਨੇ, ਮੈਨੂੰ ਟਰੱਕ ਚਲਾਉਣਾ ਪੈਣਾ, ਸੌ ਗੱਲਾਂ ਘਰਾਂ ਦੀਆਂ, ਕਿਸ਼ਤਾਂ ਖਰਚੇ ਤਾਂ ਸਾਰਿਆਂ ਦੇ ਇੱਕੋ ਜਿਹੀ ਹੈ ਨਾ। ਕਹਿੰਦਾ ਮੇਰੀ ਮਜਬੂਰੀ ਹੈ, ਮੈਂ ਜੱਥੇ ਵਾਸਤੇ ਹੁਣ ਟਾਈਮ ਨਹੀਂ ਕੱਢ ਸਕਦਾ। ਉਹ ਫਤਿਹ ਬੁਲਾ ਗਏ। ਅਸੀਂ ਇਸ ਵੀਰ ਨੂੰ ਬੇਨਤੀ ਕੀਤੀ, ਗਿਆਨੀ ਕੁਲਵਿੰਦਰ ਸਿੰਘ ਬਾਲਮ ਨੂੰ, ਇਹਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ, ਅੱਜ ਦੇ ਦੀਵਾਨ 'ਚ ਉਹਨੇ ਸਾਡੇ ਨਾਲ ਤੁਹਾਡੇ ਸਾਹਮਣੇ ਹਾਜ਼ਰੀ ਭਰੀ ਹੈ। ਇਹਨਾਂ ਦੋਵਾਂ ਸਿੰਘਾਂ ਨੂੰ ਤੁਸੀਂ ਪਹਿਲਾਂ ਜਾਣ, ਇਹ ਵੀ ਪਹਿਲਾਂ ਆਉਂਦੇ ਰਹੇ ਨੇ ਇੱਥੇ, ਗਰੇਵਾਲ ਸਾਹਿਬ ਦੇ ਭਾਅ ਜੀ ਸੁਖਵਿੰਦਰ ਸਿੰਘ ਗਰੇਵਾਲ ਸਾਹਿਬ ਨਾਲ ਤੁਹਾਡੇ ਦਰਸ਼ਨ ਕਰਕੇ ਜਾਂਦੇ ਰਹੇ ਨੇ। ਇਹ ਮੇਰੇ ਦੋਵੇਂ ਸਾਥੀ ਗਿਆਨੀ ਦਿਲਬਾਗ ਸਿੰਘ ਜੀ ਡਿਸਟ੍ਰਿਕਟ ਤਰਨ ਤਾਰਨ ਹਰੀਕਿਆਂ ਤੋਂ, ਨਾਲ ਗਿਆਨੀ ਮਨਜੀਤ ਸਿੰਘ ਜੀ ਸੁਲਤਾਨਪੁਰ ਲੋਧੀ ਪਿੰਡ ਸਰੂਪਵਾਲ ਤੋਂ। ਅੱਜ ਇਹ ਇਤਿਹਾਸ ਨੂੰ ਇਹ ਦਾਸ ਨੇ ਲਿਖਣ ਦਾ ਯਤਨ ਕੀਤਾ ਸੀ, ਮੈਂ ਇਹਦੇ 'ਚ ਪੰਕਤੀ ਪਾਈ ਸੀ ਅਖੀਰ ਦਿੱਤੇ, ਅੱਤ ਮਚਾਈ ਸੋਹਲ ਜੀ ਸੁਣ ਲਓ ਚਿੱਤ ਲਾ ਕੇ। ਇਹ ਸਾਡੇ ਬਾਲਮ ਸਾਹਿਬ ਨੇ ਕਹਿੰਦਾ ਨਹੀਂ, ਕਿੱਦਾਂ ਲਿਖਿਆ ਸੀ ਉਹ ਮੈਨੂੰ ਤਾਂ ਹੁਣ ਭੁੱਲ ਗਿਆ, ਅੱਤ ਮਚਾਈ ਸੋਹਲ ਨੇ ਬਹੁ ਆਤਮ ਸੁਣ ਲਓ ਚਿੱਤ ਲਾ ਕੇ। ਮੈਂ ਕਿਹਾ ਜੋ ਤੁਹਾਡੀ ਮਰਜ਼ੀ ਕਰ ਲਓ, ਮੈਂ ਅੱਤ ਮਚਾਉਣ ਵਾਲਾ ਕੌਣ ਹਾਂ, ਇਹ ਪਿਆਰ ਦੀਆਂ ਖੇਡਾਂ ਨੇ ਕਰ ਲੈਂਦੇ ਨੇ ਵਾਧੇ ਘਾਟੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡਾ ਵੀ ਇਸੇ ਤਰ੍ਹਾਂ ਸਾਰਿਆਂ ਦਾ ਗੁਰੂ ਨਾਲ ਪਿਆਰ ਬਣਿਆ ਰਹੇ। ਤੁਸੀਂ ਬੜੀ ਹੀ ਇਕਾਗਰਤਾ ਨਾਲ ਬੈਠੇ, ਮੈਨੂੰ ਬੜਾ ਆਨੰਦ ਆਇਆ ਅੱਜ ਤੁਹਾਡੇ ਸਨਮੁਖ ਹਾਜ਼ਰੀ ਭਰ ਕੇ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਅਸੀਂ ਲੋਕਲ ਹਾਂ, ਭਾਅ ਜੀ ਜਸਵਿੰਦਰ ਸਿੰਘ ਨੂੰ, ਅੰਮ੍ਰਿਤਪਾਲ ਸਿੰਘ ਜੀ ਹੁਣਾਂ ਨੂੰ, ਸਾਰਿਆਂ ਨੂੰ ਬੇਨਤੀ ਕੀਤੀ ਸਾਡੇ ਕੋਲ ਸਮਾਂ ਹੋਏ, ਤੁਹਾਡਾ ਕੋਈ ਪ੍ਰੋਗਰਾਮ ਹੋਵੇ ਤੁਸੀਂ ਸੱਦ ਲਿਆ ਕਰੋ, ਕੋਈ ਗੱਲ ਨਹੀਂ, ਅਸੀਂ ਹਾਜ਼ਰੀ ਭਰ ਕੇ ਜਾਇਆ ਕਰਾਂਗੇ। ਸੋ ਸਾਰਿਆਂ ਦਾ ਧੰਨਵਾਦ ਇਹਨਾਂ ਦੇ ਕਹਿਣ 'ਤੇ, ਕੱਲ੍ਹ ਦੇ ਕਹਿਣ 'ਤੇ ਆਪਾਂ ਤੁਹਾਡੇ ਦਰਸ਼ਨ ਦੁਆਰੇ ਕੀਤੇ ਨੇ। ਅਗਲਾ ਪ੍ਰੋਗਰਾਮ ਇੱਥੇ ਗਏ ਨੇ,
1: ਹਾਂਜੀ
0: ਹਾਂਜੀ ਠੀਕ ਹੈ ਜੀ, ਹੁਣ ਸਮਾਪਤੀ ਹੈ। ਸੋ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ, ਕੋਟਾਨਕੋਟ ਧੰਨਵਾਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਤੋ ਸਾਨੇ ਬੇਅੰਤ ਮਾਇਆ ਹਾਜ਼ਰ ਕੀਤੀ, ਸਤਿਗੁਰ ਖਜ਼ਾਨੇ ਭਰ ਕੇ ਭਰਪੂਰ ਕਰ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇ ਤੀ ਮਨ ਵਜੀਆਂ ਵਾਧਾਈਆਂ।

ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ।

ਆਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਗੁਰ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਮੂਹ ਸੰਗਤਾਂ ਵੱਲੋਂ, ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਸਮੂਹ ਮਹਾਂਪੁਰਸ਼ਾਂ ਦੀ ਯਾਦ ਵੀ ਮਨਾਈ ਗਈ। ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ, ਸੰਗਤਾਂ ਦੀ ਕੀਤੀ ਹੋਈ ਤਨ ਮਨ ਧਨ ਦੁਆਰਾ ਸੇਵਾ ਸਫਲੀ ਕਰਨੀ। ਸੱਚੇ ਪਾਤਸ਼ਾਹ ਜੀਓ, ਦੇਸ਼ਾਂ ਵਿਦੇਸ਼ਾਂ ਵਿੱਚ ਰਹਿਮਤਾਂ ਪ੍ਰਯਾਸ ਰੱਖਣਾ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਸੁਖਜਿੰਦਰ ਸਿੰਘ ਵੱਲੋਂ ਇਮੀਗ੍ਰੇਸ਼ਨ ਦੇ ਕੇਸ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਯਾਸ ਰੱਖਣਾ। ਭਾਈ ਬਲਜੀਤ ਸਿੰਘ ਸੁਪ੍ਰੀਤ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ ਭਜੰਗੀ ਦੀ ਦਾਤ ਵਾਸਤੇ ਅਰਦਾਸ ਬੇਨਤੀ ਹੈ। ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਮਨੋਕਾਮਨਾ ਪੂਰੀਆਂ ਕਰਨੀਆਂ। ਪਰਵਿੰਦਰ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ ਜੋਬ ਦੇ ਵਾਸਤੇ ਅਰਦਾਸ ਬੇਨਤੀ, ਕਿਰਪਾ ਕਰਨੀ ਜੀ, ਆਪ ਨੇ ਸਭ ਦੀਆਂ ਝੋਲੀਆਂ ਭਰਨੀਆਂ, ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਹੈ। ਇਸ ਵੇਲੇ

ਨਹੀਂ ਕਲਾ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਹਫ਼ਤਾਵਾਰੀ ਦੁਪਹਿਰ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਲਵਾ ਕੇ ਗੁਰਬਾਣੀ ਕੀਰਤਨ ਗੁਰ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸੋ ਅੱਜ ਦੇ ਜਿਹੜੇ ਦੀਵਾਨ ਸਨ ਵਿਸ਼ੇਸ਼ ਕਰਕੇ ਸ਼ਹੀਦ ਭਾਈ ਤਾਰੂ ਸਿੰਘ ਜੀ ਉਹਨਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਨ। ਨਾਲ ਨਾਲ ਜੋ ਸਮੂਹ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਲਾਭ ਸਿੰਘ ਜੀ, ਸੇਵਾ ਸਿੰਘ ਜੀ, ਹਰਭਜਨ ਸਿੰਘ ਜੀ, ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ, ਉਹਨਾਂ ਮਹਾਂਪੁਰਸ਼ਾਂ ਦੀ ਯਾਦ ਮਨਾਈ ਗਈ ਹੈ ਅਤੇ ਸਮੂਹ ਸੰਗਤਾਂ ਦੀਆਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਕੀਤੀਆਂ ਹੋਈਆਂ ਤਨ ਮਨ ਧਨ ਦੁਆਰਾ ਸੇਵਾਵਾਂ ਸਫਲੀਆਂ ਕਰਨ ਜੀ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਨਾਲ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਾਲਾਨਾ ਸਮਾਗਮ ਅਖੰਡ ਕੀਰਤਨੀ ਜਥੇ ਵੱਲੋਂ ਆ ਰਹੇ ਹਨ, ਆਉਣ ਵਾਲੇ ਸ਼ੁੱਕਰਵਾਰ ਨੂੰ 24 ਤਰੀਕ ਨੂੰ ਸਵੇਰੇ ਆਸਾਈ ਦੀ ਵਾਰ ਦੇ ਕੀਰਤਨ ਅਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ ਰਾਤ 9 ਵਜੇ ਤੀਕਰ ਜੋ ਸ਼ਨੀਵਾਰ ਦੀ ਆਸਾ ਦੀ ਵਾਰ ਦੇ ਕੀਰਤਨ ਹੋਣਗੇ ਉਹ ਗੁਰੂ ਘਰ ਟੇਸੀ ਵਿਖੇ ਹੋਣਗੇ ਅਤੇ ਸ਼ਾਮ ਨੂੰ ਰਹਿਣ ਸਭਾਈ ਕੀਰਤਨ ਗੁਰਦੁਆਰਾ ਫਰੀ ਮੋਹਣ ਸਾਹਿਬ ਵਿਖੇ ਹੋਣਗੇ 25 ਤਰੀਕ ਸ਼ਾਮ ਨੂੰ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ।

Guru.

ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ। ਆਪਾਂ ਸਾਰੇ ਗੁਰੂ ਦੇ ਸੇਵਕ ਬੈਠੇ ਹਾਂ, ਕਹਿੰਦੇ ਜੇ ਮੰਨ ਲਓਗੇ ਪ੍ਰਤੱਖ ਗੁਰੂ ਨਿਸਤਾਰ। ਅੱਜ ਹੁਕਮ ਕੀ ਕੀਤਾ ਗੁਰੂ ਨੇ, ਤੁਸੀਂ ਪੜ੍ਹ ਕੇ ਆਏ ਹੋ ਸਾਰੇ, ਸੂਹੀ ਰਾਗ ਦੇ ਵਿੱਚ ਕਹਿੰਦੇ ਗੁਰ ਆਪਣੇ ਉੱਪਰ ਵੱਲ ਜਾਈ। ਜਿਨ੍ਹਾਂ ਦੀ ਸ਼ਰਨ 'ਚ ਬੈਠੇ ਹੋ ਕਹਿੰਦੇ ਇਹਨਾਂ ਤੋਂ ਬਲਹਾਰ ਜਾਇਆ ਕਰੋ, ਤਾਂ ਹੀ ਆਪਾਂ ਮੱਥਾ ਟੇਕਦੇ ਹਾਂ। ਹੁਣ ਤੁਸੀਂ ਆਉਂਦੇ ਵੀ ਮੱਥਾ ਟੇਕਦੇ ਹੋ, ਜਾਣ ਲੱਗੇ ਵੀ ਮੱਥਾ ਟੇਕਦੇ ਹੋ, ਅਤੇ ਜਦੋਂ ਆਉਂਦੇ ਜਾਂਦੇ ਹੋ ਹਰ ਵਾਰੀ ਸਤਿਗੁਰਾਂ ਨੂੰ ਨਮਸਕਾਰ ਕਰਦੇ ਹੋ, ਬਲਹਾਰ ਜਾਂਦੇ ਹੋ, ਕਿਉਂਕਿ ਇਹ ਸਾਨੂੰ ਅਕਾਲ ਪੁਰਖ ਦੇ ਨਾਲ ਜੋੜਦੇ ਆ, ਵਾਹਿਗੁਰੂ ਜੀ ਦੇ ਨਾਲ। ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ। ਦਿਹਾੜੀ ਜਿੰਨੀ ਵਾਰੀ ਤੁਸੀਂ ਅੰਦਰ ਆਉਂਦੇ ਹੋ ਮੱਥਾ ਟੇਕਦੇ ਹੋ, ਉੱਠਣ ਲੱਗੇ ਵੀ ਟੇਕਦੇ ਹੋ। ਕਹਿੰਦੇ ਇਹਦੇ ਨਾਲ ਕੀ ਹੁੰਦਾ, ਗੁਰੂ ਕੀ ਦੱਸਦਾ, ਬਲਿਹਾਰ ਕਿਉਂ ਜਾਂਦੇ ਹਾਂ ਕਿ ਵਾਹਿਗੁਰੂ ਦੇ ਨਾਲ ਜੋੜਦੇ ਸਾਨੂੰ। ਕਹਿੰਦੇ ਗੁਰ ਆਪਣੇ ਉੱਪਰ ਵੱਲ ਜਾਈਏ, ਅਤੇ ਇੱਕ ਹੀ ਉਪਦੇਸ਼ ਕਰਦੇ ਆ, ਕਹਿੰਦੇ ਆਠ ਪਹਿਰ ਹਰ ਹਰ ਜਸ ਗਾਈਏ, ਅੱਠੇ ਪਹਿਰ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ, ਇਹ ਕਹਿੰਦੇ ਆ। ਗੁਰੂ ਗ੍ਰੰਥ ਸਾਹਿਬ ਜੀ ਕੀ ਉਪਦੇਸ਼ ਕਰਦੇ ਆ, ਆਠ ਪਹਿਰ ਹਰ ਹਰ ਜਸ ਗਾਈਏ। ਆਓ ਗਾ ਕੇ ਵੇਖੀਏ ਥੋੜ੍ਹਾ ਚਿਰ,

ਜਿੰਨੇ ਵੀ ਗੁਰਮੁਖ ਪਿਆਰੇ ਸਤਿਗੁਰਾਂ ਦੀ ਹਜ਼ੂਰੀ 'ਚ ਬੈਠੇ ਹੋ, ਸਾਰਿਆਂ ਨੂੰ ਅੱਜ ਹੁਕਮ ਕੀਤਾ ਸਤਿਗੁਰਾਂ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨਮ। ਆਪਾਂ ਸਾਰਿਆਂ ਨੇ ਮੰਨਣਾ, ਹੁਕਮਨਾਮਾ ਸਾਹਿਬ ਤੁਸੀਂ ਪੜ੍ਹ ਕੇ ਆਏ ਹੋ ਸਾਰੇ। ਉਹ ਕਹਿੰਦੇ ਗੁਰ ਆਪਣੇ ਉੱਪਰ ਬਲ ਜਾਈ। ਤੁਸੀਂ ਜਦੋਂ ਆਉਂਦੇ ਹੋ, ਮੱਥਾ ਟੇਕਦੇ ਹੋ, ਸੀਸ ਝੁਕਾਉਂਦੇ ਹੋ, ਬੜਾ ਸਤਿਕਾਰ ਕਰਦੇ ਗੁਰੂ ਦਾ। ਕਿਉਂ ਕਰਦੇ ਹੋ? ਕਿ ਇਹ ਸਾਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਦੇ ਆ। ਅਤੇ ਸਤਿਗੁਰੂ ਕੀ ਕਹਿੰਦੇ ਆ? ਕਹਿੰਦੇ ਆਠ ਪਹਿਰ ਹਰ ਹਰ ਜਸ ਗਾਈਏ। ਇਹ ਹੁਕਮ ਕਰਤਾ ਸਤਿਗੁਰਾਂ ਨੇ ਅੱਜ। ਆਪਾਂ ਤਾਂ ਥੋੜ੍ਹਾ ਚਿਰ ਹੀ ਬੈਠੇ ਹਾਂ, ਹੁਕਮ ਮੰਨੋ ਸਾਰੇ, ਜਸ ਗਾਈਏ ਆਪਾਂ। ਜੇ ਗਾਵਾਂਗੇ ਤਾਂ ਫੇਰ ਹੀ ਸਾਨੂੰ ਆਦਤ ਬਣੇਗੀ ਨਾ। ਅੱਠੇ ਪੈਰ ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ। ਆਓ ਸਾਰੇ ਅੱਖਾਂ ਬੰਦ ਕਰਕੇ, ਸਾਰੇ ਬੋਲ ਕੇ ਸੁਣੋ ਵਾਹਿਗੁਰੂ। ਹੁਕਮ ਹੈ ਸਤਿਗੁਰਾਂ ਦਾ। ਅੱਜ ਹੁਕਮਨਾਮਾ ਸਾਹਿਬ ਪੜ੍ਹ ਕੇ ਆਇਓ ਨੇ ਕਿ ਭੁੱਲ ਗਿਆ? ਕੀ ਕਹਿੰਦੇ? ਆਠ ਪਹਿਰ ਹਰ ਹਰ ਜਸ ਗਾਈ ਵਾਹਿਗੁਰੂ।

ਸਤਿਗੁਰੂ ਇਸ ਤੋਂ ਅੱਗੇ ਫਿਰ ਹੁਕਮ ਕਰਦੇ, ਕਹਿੰਦੇ ਸਿਮਰੋ ਸੋ ਪ੍ਰਭ ਆਪਣਾ ਸੁਆਮੀ। ਸਿਮਰਨ ਕਿਹਦਾ ਕਰਨਾ? ਪ੍ਰਭੂ ਦਾ, ਸੁਆਮੀ ਦਾ। ਉਸ ਪ੍ਰਭੂ ਸੁਆਮੀ ਨੂੰ ਕਿਹਾ ਹੈ ਵਾਹਿਗੁਰੂ। ਕਹਿੰਦੇ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਘਟਾਂ ਕਾ ਅੰਤਰਜਮ। ਉਹ ਸਾਡੇ ਦਿਲ ਦੀ ਜਾਣਦਾ ਸਾਰਿਆਂ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪੁੱਛਣ। ਇਸ ਲਈ ਆਪਾਂ ਮੰਗਣਾ ਨਹੀਂ ਹੁੰਦਾ ਕੁਛ ਵੀ, ਉਹਨੂੰ ਪਤਾ ਸਾਰਾ, ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗੇ ਕੀ ਚਾਹੇ। ਬਸ ਅਸੀਂ ਉਹਦੀ ਅਰਦਾਸ ਹੀ ਕਰੀ ਜਾਣੀ, ਅੱਖਾਂ ਬੰਦ ਕਰਕੇ ਮਨ ਨੂੰ ਜੋੜ ਕੇ ਕਰਿਆ ਕਰੋ। ਆਪਾਂ ਬਾਹਰ ਵੇਖੀ ਜਾਂਦੇ, ਮਨ ਜੁੜਦਾ ਨਹੀਂ ਗਾ। ਅੱਖਾਂ ਬੰਦ ਕਰਕੇ ਅਰਦਾਸ ਕਰੋ, ਉਹਨੂੰ ਸਾਰਾ ਹੀ ਪਤਾ। ਸਗਲ ਘਟਾਂਕਾ ਅੰਤਰ ਜਾਮੇ, ਸਗਲ ਘਟਾਂਕਾ ਘੱਟ ਗਿਆ ਸਰੀਰਾਂ ਨੂੰ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ। ਹਾਂ, ਇਸ ਲਈ ਕੋਈ ਮੰਗਣ ਦੀ ਲੋੜ ਨਹੀਂ ਹੈ, ਉਹਨੂੰ ਪਤਾ ਸਾਰਿਆਂ ਨੂੰ ਕੀ ਚਾਹੀਦਾ। ਬਸ ਤੁਸੀਂ ਜੁੜ ਜਾਓ ਅੱਖਾਂ ਬੰਦ ਕਰਕੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮ ਪਿਆਰਿਓ, ਇਹ ਦੀਵਾਨ ਹਾਲ ਦੇ ਵਿੱਚ ਜਿਹੜਾ ਸਿਮਰਨ ਉਸਦਾ ਸਮਾਂ ਸਮਾਪਤ ਹੈ। ਹੁਣ ਅਗਲਾ ਪ੍ਰੋਗਰਾਮ ਗੁਰਮੁਖ ਦੱਸਣਗੇ। ਜਿਨ੍ਹਾਂ ਨੇ ਹੋਰ ਸਿਮਰਨ ਕਰਨਾ ਉੱਪਰ ਖਾਲਸਾ ਸਕੂਲ 'ਚ ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।